ਸਤ ਸੰਗੀ ਜਨੋ ਆਓ ਗੁਰੂ ਚਰਨਾਂ ਵਿੱਚ ਬੈਠ ਕੇ ਆਪ ਜੀ ਅੰਮ੍ਰਿਤ ਬਾਣੀ ਦਾ ਰਸ ਪੀਨਾ ਕੀਰਤਨ ਸ਼ਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਕਰ ਰਹੇ ਸੀ ਤੇ ਸ਼ਬਦ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਅੰਮ੍ਰਿਤ ਬੋਲ ਪੜਿਆ ਜਾ ਰਿਹਾ ਸੀ। ਗੁਨਾ ਕਾ ਹੋਵੇ ਵਾਸਲਾ ਕੱਢ ਵਾਸ ਲੀਜੈ, ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣੈ ਕੇਰੀ ਛੋੜ ਅਵਗੁਣ ਚੱਲੀਐ, ਪਹਿਰੇ ਪਟੰਬਰ ਕਰ ਅਡੰਬਰ ਆਪਣੜਾ ਪਿੜ ਮੱਲੀਐ। ਗੁਰੂ ਨਾਨਕ ਸਾਹਿਬ ਮਹਾਰਾਜ ਸਿੱਖ ਨੂੰ ਕਹਿੰਦੇ ਆ ਕਿ ਭਾਈ ਹਮੇਸ਼ਾ ਜਦੋਂ ਵੀ ਸਾਂਝ ਕਰੀ ਤੂੰ ਗੁਣਾਂ ਦੀ ਕਰੀ, ਤੂੰ ਔਗੁਣਾਂ ਦਾ ਤਿਆਗ ਕਰਕੇ ਤੁਰੀ। ਗੁਣ ਮਾਨੋ ਰੇਸ਼ਮ ਕੱਪੜੇ ਦੀ ਤਰ੍ਹਾਂ ਨੇ, ਜੇ ਗੁਣਾਂ ਦਾ ਧਾਰਨੀ ਬਣੇਗਾ ਗੁਰੂ ਕੀ ਨਜ਼ਰ ਲੈ ਕੇ ਤੂੰ ਆਪਣੇ ਮੰਜ਼ਿਲ ਮਕਸੂਦ ਪਰਮਾਤਮਾ ਵਿੱਚ ਤੈਨੂੰ ਅਭੇਦਤਾ ਮਿਲੇਗੀ। ਗੁਰੂ ਸਾਹਿਬ ਗੁਣਾਂ ਦੀ ਗੱਲ ਕਰ ਰਹੇ ਨੇ। ਬਾਣੀ ਵਿੱਚ ਇੱਕ ਹੋਰ ਬਚਨ ਆਉਂਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਕਿੰਨੇ ਕੀਮਤੀ ਬੋਲ ਨੇ। ਇੱਕ ਬਚਨ ਜੇ ਕਿਤੇ ਜਗਤ ਕਮਾਏ ਤੇ ਸੰਸਾਰ ਦਾ ਭਲਾ ਹੋ ਸਕਦਾ। ਮਹਾਰਾਜ ਨੇ ਇੱਕ ਬਚਨ ਵਰਤਿਆ, ਕਹਿੰਦੇ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਅਨ ਸੇ ਭਾਈ ਸੇ ਵੀਰ। ਸਾਹਿਬ ਕਹਿਣ ਲੱਗੇ ਔਗਣ ਜਿੰਨੇ ਵੀ ਨੇ ਉਹ ਮਾਨੋ ਜੰਜੀਰਾਂ ਦੀ ਤਰ੍ਹਾਂ ਨੇ, ਗਲ ਵਿੱਚ ਪਈਆਂ ਫਾਹੀਆਂ ਦੀ ਤਰ੍ਹਾਂ ਨੇ। ਇਹ ਜਿੰਨੇ ਔਗਣ ਨੇ ਤੈਨੂੰ ਜੰਜੀਰਾਂ ਬਣ ਕੇ ਜਕੜ ਲੈਣਗੇ। ਤੇ ਨਾਲ ਵਚਨ ਵਰਤਿਆ, ਕਹਿੰਦੇ ਭਾਈ ਗੁਣ ਭਰਾਵਾਂ ਵਰਗੇ ਨੇ, ਜਦੋਂ ਤੂੰ ਗੁਣਾਂ ਦਾ ਧਾਰਨੀ ਬਣੇਗਾ। ਗੁਣ ਤੇ ਇਸ ਤਰ੍ਹਾਂ ਹੈ ਵੀ ਜਿਵੇਂ ਭਰਾ ਦੀ ਮਦਦ ਤੇ ਭਰਾ ਆ ਕੇ ਖਲੋ ਜਾਂਦਾ, ਗੁਣ ਭਰਾਵਾਂ ਵਰਗੇ ਨੇ, ਔਗਣ ਜੰਜੀਰਾਂ ਵਰਗੇ ਨੇ। ਸਾਹਿਬ ਨੇ ਕਿਹਾ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਅਨ ਸੇ ਭਾਈ ਸੇ ਵੀਰ। ਗੁਰੂ ਦੀ ਟੇਕ ਲੈ ਕੇ ਗੁਣਾਂ ਦੀ ਧਾਰਨੀ ਬਣੀਏ। ਤੇ ਕਿਸੇ ਗੁਰਮੁਖ ਕਿਹਾ ਸੀ, ਕਹਿਣ ਲੱਗੇ ਸਿੱਖੀ ਨੂੰ, ਗੁਰੂ ਨਾਨਕ ਦੇ ਦਰ ਦੀ ਸਿੱਖੀ ਨੂੰ ਇੱਕ ਸ਼ਬਦ ਵਿੱਚ ਪਰੋਣਾ ਹੋਵੇ ਕਿ ਸਿੱਖੀ ਕੀ ਹੈ ਜਾਂ ਸਿੱਖ ਕੌਣ ਹੈ। ਉਹ ਗੁਰਮੁਖ ਕਹਿੰਦਾ ਸਿੱਖ ਗੁਣਾਂ ਦਾ ਖਜ਼ਾਨਾ ਹੈ। ਸਿੱਖ ਸਤ ਸੰਤੋਖ ਦਇਆ ਧਰਮ ਖਿਮਾ, ਇਹ ਰੱਬੀ ਗੁਣਾਂ ਦਾ ਧਾਰਨੀ ਆ। ਤੇ ਕਾਮ ਕ੍ਰੋਧ ਲੋਭ ਅਹੰਕਾਰ, ਇਹ ਜਿਹੜੇ ਔਗਣ ਨੇ ਬਕਾਰ ਨੇ, ਇਹਨਾਂ ਦਾ ਤਿਆਗ ਕਰਕੇ ਤੁਰਦਾ। ਆਓ ਗੁਰੂ ਚਰਨਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਆਪ ਜੀ ਸ਼ਰਵਣ ਕਰ ਰਹੇ ਸੀ। ਤੇ ਗੁਰਮੁਖੋ ਅੱਜ ਭਗਤ ਕਬੀਰ ਸਾਹਿਬ ਜੀ ਦਾ ਜਨਮ ਦਿਹਾੜਾ ਹੈ, ਤਾਂ ਕਰਕੇ ਆਪਾਂ ਉਹਨਾਂ ਦਾ ਹੀ ਜੀਵਨ ਵਿਚਾਰੀਏ। ਇੱਕ ਵਾਰ ਗੁਰੂ ਬਖਸ਼ੀ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਅੰਦਰ ਚੇਤਾ ਰੱਖੋ 15 ਭਗਤਾਂ ਦੀ ਬਾਣੀ ਦਰਜ ਹੈ। ਉਂਝ ਥੋੜ੍ਹੀ ਜੀ ਇਹ ਬੇਨਤੀ ਮੈਂ ਕਹੀ ਦਿਆਂ, ਹਰ ਸਿੱਖ ਨੂੰ ਯਾਦ ਰੱਖਣਾ ਚਾਹੀਦਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ 1430 ਅੰਗ ਨੇ। ਗੁਰੂ ਗ੍ਰੰਥ ਸਾਹਿਬ ਵਿੱਚ 31 ਰਾਗ ਦਰਜ ਨੇ, 6 ਗੁਰੂ ਸਾਹਿਬਾਨਾਂ ਦੀ ਬਾਣੀ ਹੈ, 15 ਭਗਤਾਂ ਦੀ ਬਾਣੀ ਦਰਜ ਹੈ।

ਪਰਮਾਤਮਾ ਦੀ ਪ੍ਰੇਮਾ ਭਗਤੀ ਆ। ਗੱਗਾ ਸ਼ਬਦ ਦੱਸਦਾ ਜਿਹੜਾ ਗਿਆਨਵਾਨ ਹੈ, ਜਿਹੜਾ ਚੁੰਝ ਗਿਆਨੀ ਨਹੀਂ, ਜਿਹਨੂੰ ਪਰਮਾਤਮਾ ਦੇ ਦਰ ਦਾ ਆਤਮਕ ਗਿਆਨ, ਆਤਮਕ ਬੋਧ ਹੈ। ਤੇ ਤੀਜਾ ਸ਼ਬਦ ਦੇ ਤੱਤਾ, ਤੱਤਾ ਸ਼ਬਦ ਵਰਤਦਾ, ਇਹਦੇ ਅਰਥ ਨੇ ਵੀ ਜਿਹੜਾ ਤਿਆਗੀ ਬਿਰਤੀ ਦਾ ਮਾਲਕ ਹੈ, ਜਿਹੜਾ ਤਿਆਗ ਦੀ ਬਿਰਤੀ ਰੱਖਦਾ। ਭੱਬਾ ਭਗਤੀ, ਗੱਗਾ ਗਿਆਨ ਤੇ ਤੱਤਾ ਤਿਆਗੀ, ਉਹ ਪੁਰਖ ਭਗਤ ਹੈ ਜਿਹਦੇ ਅੰਦਰ ਇਹ ਤਿੰਨ ਰੱਬੀ ਗੁਣ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਹ ਅੰਮ੍ਰਿਤ ਬੋਲਾਂ ਦੀ ਪਰਿਭਾਸ਼ਾ ਦਿੱਤੀ ਆ। ਮਹਾਰਾਜ ਨੇ ਇੱਕ ਵਚਨ ਤੇ ਗੁਰੂ ਅਮਰਦਾਸ ਜੀ ਨੇ ਕਿਹਾ, ਕਹਿੰਦੇ ਭਗਤਾਂ ਕੀ ਚਾਲ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ, ਬਿਖਮ ਮਾਰਗ ਚੱਲਣਾ। ਇਹ ਸ਼ਬਦ ਵਰਤਿਆ ਮਹਾਰਾਜ ਨੇ। ਗੁਰੂ ਜੀ ਕਹਿਣ ਲੱਗੇ ਭਗਤ ਦੀ ਚਾਲ ਵੱਖਰੀ ਆ। ਚਾਲ ਵੱਖਰ ਦਾ ਭਾਵ ਇਹ ਨਹੀਂ ਵੀ ਉਹ ਤੁਰਦਾ ਕਿਸੇ ਹੋਰ ਢੰਗ ਨਾਲ ਹੈ, ਚਾਲ ਦਾ ਭਾਵ ਹੈ ਉਹਦੇ ਜੀਵਨ ਜਿਉਣ ਦਾ ਜਿਹੜਾ ਢੰਗ ਵੱਖਰ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ, ਬਿਖਮ ਮਾਰਗ ਚੱਲਣਾ, ਉਹ ਔਖੇ ਮਾਰਗ ਤੇ ਚੱਲਦਾ। ਤੇ ਪੁੱਛਿਆ ਮਹਾਰਾਜ ਉਹਦੇ ਜੀਵਨ ਦਾ ਔਖਾ ਮਾਰਗ ਕੀ ਹੈ? ਮਹਾਰਾਜ ਕਹਿੰਦੇ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ। ਉਹਦੇ ਜੀਵਨ ਦਾ ਇਹ ਮਾਰਗ ਹੈ ਕਿ ਉਹ ਲੱਭ ਦਾ ਅਰਥ ਦੁਨਿਆਵੀ ਚਸਕਿਆਂ ਵਿੱਚ ਨਹੀਂ ਪੈਂਦਾ, ਲੋਭ ਦਾ ਅਰਥ ਉਹਦੇ ਅੰਦਰ ਲੋਭ ਦੀ ਬਿਰਤੀ ਨਹੀਂ, ਉਹ ਕਿਰਤ ਤੇ ਭਰੋਸਾ ਰੱਖਦਾ। ਤੇ ਅਹੰਕਾਰ ਉਹਨੇ ਆਪਣੇ ਜੀਵਨ ਵਿੱਚੋਂ ਤਿਆਗਿਆ ਹੋਇਆ। ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਤਜ ਦਾ ਅਰਥ ਹੁੰਦਾ ਛੱਡਣਾ, ਤੇ ਤ੍ਰਿਸ਼ਨਾ ਦਾ ਅਰਥ ਹੁੰਦਾ ਜੋ ਪਰਮਾਤਮਾ ਨੇ ਦਿੱਤਾ ਉਹਦਾ ਸ਼ੁਕਰ ਨਾ ਕਰਨਾ, ਜੋ ਪਰਮਾਤਮਾ ਨੇ ਨਹੀਂ ਦਿੱਤਾ ਉਹਦੇ ਉਲਾਂਭੇ ਦੇ ਨੇ। ਇਹ ਤ੍ਰਿਸ਼ਨਾਲੂ ਬੰਦੇ ਦੀ ਬਿਰਤੀ ਆ। ਇੱਥੇ ਗੁਰੂ ਅਮਰਦਾਸ ਜੀ ਕਹਿੰਦੇ ਜਿਹੜਾ ਭਗਤ ਹੈ ਉਹ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਉਹ ਦੁਨਿਆਵੀ ਚਸਕੇ, ਲੋਭ ਦੀ ਬਿਰਤੀ, ਅਹੰਕਾਰ ਦਾ ਤਿਆਗ ਤੇ ਤ੍ਰਿਸ਼ਨਾ ਤੋਂ ਰਹਿਤ ਹੈ। ਤੇ ਇੱਕ ਉਹਦੇ ਅੰਦਰ ਗੁਣ ਵੇ ਬਹੁਤ ਨਾਹੀਂ ਬੋਲਣਾ, ਉਹ ਕਦੀ ਵਿਅਰਥ ਨਹੀਂ ਬੋਲਦਾ, ਫਜ਼ੂਲ ਨਹੀਂ ਬੋਲਦਾ। ਨਾਲ ਮਹਾਰਾਜ ਨੇ ਕਿਹਾ, ਕਹਿੰਦੇ ਖੰਨਿਓ ਤਿੱਖੀ ਬਾਲੋ ਨਿੱਕੀ ਏਤ ਮਾਰਗ ਜਾਣਾ, ਉਹਦਾ ਰਸਤਾ ਤੇ ਮਨ ਨੂੰ ਇਸ ਤਰ੍ਹਾਂ ਹੈ, ਖੰਡੇ ਨਾਲੋਂ ਤਿੱਖਾ ਹੈ ਤੇ ਬਾਲ ਨਾਲੋਂ ਬਰੀਕ, ਐਸੇ ਔਖੇ ਮਾਰਗ ਤੇ ਭਗਤ ਆਪਣੇ ਜੀਵਨ ਨੂੰ ਤੋਰਦਾ ਹੈ। ਮੈਂ ਬੇਨਤੀ ਤੁਹਾਨੂੰ ਤਾਂ ਕਹਿ ਰਿਹਾ ਕਿ ਭਗਤ ਦਾ ਜਿਹੜਾ ਜੀਵਨ ਹੈ ਉਹ ਗੁਰੂ ਦੀ ਟੇਕ ਲੈ ਕੇ ਪਰਮਾਤਮਾ ਨੂੰ ਪ੍ਰਣਾਇਆ ਹੈ। ਜਾਂ ਬਾਣੀ ਵਿੱਚ ਇੱਕ ਹੋਰ ਵਚਨ ਆਉਂਦਾ, ਉੱਥੇ ਵੀ ਮਹਾਰਾਜ ਨੇ ਭਗਤ ਦੀ ਪਰਿਭਾਸ਼ਾ ਦਿੱਤੀ ਤੇ ਤਿੰਨ ਗੁਣਾਂ ਦਾ ਜ਼ਿਕਰ ਕੀਤਾ। ਪਹਿਲੀ ਗੱਲ ਕਹਿੰਦੇ ਨੇ ਭਗਤ ਕੋਲ ਮਤ ਬੜੀ ਹੈ, ਮਹਾਰਾਜ ਨੇ ਕਿਹਾ, ਕਿਉਂਕਿ ਉਹਦੇ ਕੋਲ ਪਰਮਾਤਮਾ ਨੇ ਇੰਨੀ ਸੂਝ ਬੂਝ ਦਿੱਤੀ ਆ, ਗਿਆਤ ਮਤ ਬੜੀ ਹੈ, ਪਰ ਮਤ ਹੁੰਦਿਆਂ ਹੋਇਆਂ ਵੀ ਉਹ ਨਿਆਣਿਆਂ ਦੀ ਤਰ੍ਹਾਂ ਰਹਿੰਦਾ, ਬੇਸਮਝ ਬਣ ਕੇ, ਮੈਨੂੰ ਕੁਛ ਨਹੀਂ ਪਤਾ। ਦੂਜੀ ਗੱਲ ਕਹਿੰਦੇ ਭਗਤ ਵਿੱਚ ਤਾਕਤ ਸਮਰੱਥਾ ਬੜੀ ਹੈ, ਪਰ ਤਾਕਤ ਸਮਰੱਥਾ ਹੁੰਦਿਆਂ ਹੋਇਆਂ ਵੀ ਭਗਤ ਇਸ ਤਰ੍ਹਾਂ ਰਹਿੰਦਾ ਨਿਤਾਣਾ ਬਣ ਕੇ। ਤੇ ਤੀਜਾ ਬਚਨ ਵਰਤਿਆ, ਕਹਿੰਦੇ ਭਗਤ ਵਿੱਚ ਇਹ ਰੱਬੀ ਗੁਣ ਹੈ ਕਿ ਉਹ ਅਨਹੋਂਦ ਵਸਤੂ ਨੂੰ ਵੰਡਦਾ, ਅਨਹੋਂਦ ਜਿਹੜੀ ਵੰਡੀ ਵੀ ਨਹੀਂ ਜਾ ਸਕਦੀ ਉਹ ਵੀ ਲੁਕਾਈ ਵਿੱਚ ਵੰਡ ਕੇ ਸਕਦਾ ਹੈ। ਇਹ ਬਾਣੀ ਦਾ ਬਚਨ ਹੈ। ਕਹਿਣ ਲੱਗੇ ਮਤ ਹੁੰਦੀ ਹੋਏ ਇਆਣਾ, ਤਾਨ ਹੁੰਦੇ ਹੋਏ ਨਿਤਾਣਾ, ਅਨਹੋਂਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਇਹ ਭਗਤ ਦੇ ਰੱਬੀ ਗੁਣ ਨੇ। ਗੁਰਮੁਖੋ, ਭਗਤ ਕਬੀਰ ਸਾਹਿਬ ਜੀ ਦਾ ਜੀਵਨ ਵੇਖੋ ਤੇ ਭਗਤ ਜੀ ਯਾਦ ਰੱਖਿਓ, ਉਹ ਮਹਾਨ ਆਤਮਾ ਹੈ ਜਿਹੜੇ ਆਪਣੇ ਜੀਵਨ ਕਾਲ ਅੰਦਰ ਕਰਮ ਕਾਂਡੀ ਵਹਿਮ ਭਰਮਾਂ ਤੋਂ ਮੁਕਤ ਤੇ ਵਕਤੀ ਲੋਕ ਭਰਮ ਦੇ ਵਿੱਚ ਪੈ ਕੇ ਜ਼ਿੰਦਗੀ ਜਿਉਂਦੇ ਸਨ, ਉਹਨਾਂ ਨੂੰ ਭਰਮ ਦੇ ਵਿੱਚੋਂ ਕੱਢ ਕੇ ਧਰਮ ਨਾਲ ਪਰਮਾਤਮਾ ਦੀ ਬੰਦਗੀ ਨਾਮ ਨਾਲ ਜੋੜਨਾ, ਫਿਰ ਇੱਥੋਂ ਤੱਕ ਤੀਰਥਾਂ ਦੇ ਇਸ਼ਨਾਨ ਦੀ ਬਜਾਏ ਸੱਚਾ ਇਸ਼ਨਾਨ ਕੀ ਹੈ ਇਹਦਾ ਜ਼ਿਕਰ, ਇੱਥੋਂ ਤੱਕ ਵਕਤੀ ਤੌਰ ਤੇ ਜਿਹੜਾ ਊਚ ਨੀਚ ਦਾ ਭੇਦਭਾਵ ਸੀ ਉਹਦਾ ਖੰਡਨ ਕਰਕੇ ਭਗਤ ਜੀ ਨੇ ਅਸਲ ਵਿੱਚ ਪਰਿਭਾਸ਼ਾ ਦਿੱਤੀ ਕਿ ਅਸਲ ਵਿੱਚ ਊਚ ਪੁਰਖ ਕੌਣ ਹੈ ਤੇ ਨੀਚ ਪੁਰਖ ਕੌਣ ਹੈ। ਇਹ ਸਾਰਾ ਉਹਨਾਂ ਦੀ

0: ਬਾਣੀ ਵਿੱਚੋਂ ਮਿਲਦਾ। ਇੰਨੀ ਗੱਲ ਯਾਦ ਰੱਖਣ ਯੋਗ ਹੈ ਕਿ ਕਬੀਰ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ 225 ਸ਼ਬਦ ਨੇ ਤੇ 243 ਉਹਨਾਂ ਦੇ ਅੰਮ੍ਰਿਤ ਸਲੋਕ ਨੇ। ਤਿੰਨ ਮੁੱਖ ਬਾਣੀਆਂ ਥਿੱਤੀ, ਸਤਵਾਰ ਤੇ 52 ਅੱਖਰੀ, ਇਹ ਉਹਨਾਂ ਦੀਆਂ ਉਚਾਰਨ ਕੀਤੀਆਂ ਅੰਮ੍ਰਿਤ ਬਾਣੀਆਂ ਗੁਰੂ ਗ੍ਰੰਥ ਸਾਹਿਬ ਚ ਦਰਜ ਨੇ। ਆਪ ਜੀ ਭਗਤ ਜੀ ਦਾ ਜੀਵਨ ਵੇਖੋ, ਭਗਤ ਕਬੀਰ ਸਾਹਿਬ ਜੀ ਦਾ ਜਿਹੜਾ ਜਨਮ ਹੈ ਉਹ ਬਨਾਰਸ ਦੀ ਧਰਤੀ ਤੇ 1398 ਈਸਵੀ ਨੂੰ ਪਿਤਾ ਭਾਈ ਨੀਰੂ, ਮਾਂ ਨੀਮਾ ਇਹਨਾਂ ਦੇ ਗ੍ਰਹਿ ਵਿਖੇ 1398 ਈਸਵੀ ਨੂੰ ਹੁੰਦਾ ਹੈ। ਵੈਸੇ ਜਿਹੜੇ ਪੁਰਾਤਨ ਭਗਤ ਨੇ ਨਾ, ਕਈ ਵਾਰ ਉਹਨਾਂ ਦੇ ਜਨਮ ਅਸਥਾਨ ਉਹਨਾਂ ਪ੍ਰਤੀ ਕੁਝ ਭੁਲੇਖੇ ਵੀ ਇਤਿਹਾਸਕ ਵਿੱਚ ਹੈ ਨੇ, ਜਿਵੇਂ ਕੁਝ ਵਿਦਵਾਨਾਂ ਕਹਿ ਦਿੱਤਾ, ਖਾਸ ਕਰਕੇ ਜਿਹੜੇ ਕਬੀਰ ਪੰਥੀ ਨੇ ਉਹ ਮੰਨਦੇ ਨੇ ਕਿ ਭਗਤ ਕਬੀਰ ਸਾਹਿਬ ਕਮਲ ਦੇ ਫੁੱਲ ਵਿੱਚੋਂ ਜਨਮ ਲੈਂਦੇ ਆ। ਜਾਂ ਇੱਕ ਗੱਲ ਚੱਲਦੀ ਆ ਕਿ ਇੱਕ ਬ੍ਰਾਹਮਣ ਵਿਧਵਾ ਇਸਤਰੀ ਵਕਤੀ ਗੁਰੂ ਰਾਮਾਨੰਦ ਜੀ ਕੋਲ ਗਈ, ਉਹਨੇ ਮੂੰਹ ਤੇ ਪੱਲਾ ਕੀਤਾ ਸੀ ਤੇ ਜਦੋਂ ਜਾ ਕੇ ਰਾਮਾਨੰਦ ਜੀ ਨੂੰ ਉਹਨੇ ਸੀਸ ਝੁਕਾਇਆ ਤੇ ਰਾਮਾਨੰਦ ਜੀ ਨੇ ਸਹਿ ਸੁਭਾਅ ਕਹਿ ਦਿੱਤਾ ਕਿ ਪੁੱਤਰਵੰਤੀ, ਰੱਬ ਕਿਰਪਾ ਕਰੇ ਤੂੰ ਪੁੱਤਰਵੰਤੀ ਹੋਵੇਂ, ਭਾਵ ਤੇਰੀ ਕੁੱਖ ਤੋਂ ਪੁੱਤਰ ਜਨਮ ਲਵੇ। ਕਹਿੰਦੇ ਉਹ ਰਾਮਾਨੰਦ ਜੀ ਬੋਲਾਂ ਦੇ ਕਰਕੇ ਇੱਕ ਵਿਧਵਾ ਬ੍ਰਾਹਮਣੀ ਇਸਤਰੀ ਦੀ ਕੁੱਖ ਤੋਂ ਕਬੀਰ ਸਾਹਿਬ ਦਾ ਜਨਮ ਹੋ ਗਿਆ। ਮੈਂ ਇਹ ਤੁਹਾਨੂੰ ਤਾਂ ਕਹਿ ਰਿਹਾ ਵੀ ਇਹ ਮਨੌ ਚੱਲਦੀ ਆ ਰਹੀ ਆ, ਪਰ ਅਸਲ ਵਿੱਚ ਜੋ ਪ੍ਰਮਾਣਿਤ ਬਾਤ ਹੈ, ਜੋ ਮੰਨੀ ਜਾ ਸਕਦੀ ਆ, ਉਹ ਇਹ ਹੈ ਕਿ 1398 ਈਸਵੀ ਨੂੰ ਬਨਾਰਸ ਦੀ ਧਰਤੀ ਤੇ ਪਿਤਾ ਭਾਈ ਨੀਰੂ, ਮਾਂ ਨੀਮਾ ਦੇ ਗ੍ਰਹਿ ਵਿਖੇ ਭਗਤ ਕਬੀਰ ਸਾਹਿਬ ਜੀ ਦਾ ਜਨਮ ਹੁੰਦਾ ਹੈ। ਇੱਕ ਵਿਦਵਾਨ ਦੇ ਬੋਲ ਨੇ, ਉਹ ਕਹਿੰਦਾ ਜਨਨੀ ਜਨੈ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਾਹੀ ਤਾਂ ਜਨਨੀ ਬਾਜ ਰਹਿ ਕਾਹੇ ਗਵਾਵੇ ਨੂਰ। ਇਹਦੇ ਭਾਵ ਨੇ ਕਿ ਹੇ ਮਾਂ, ਤੂੰ ਆਪਣੀ ਕੁੱਖ ਤੋਂ ਜਨਮ ਦੇਣ ਲੱਗੀ ਆ ਤੇ ਜਾਂ ਤੇ ਕਿਸੇ ਬੰਦਗੀ ਕਰਨ ਵਾਲੇ ਰੱਬੀ ਭਗਤ ਨੂੰ ਜਨਮ ਦੇ, ਜਾਂ ਫਿਰ ਕੋਈ ਦਾਨੀ ਪੁਰਖ ਨੂੰ ਜਨਮ ਦੇ, ਜਾਂ ਫਿਰ ਕਦੀ ਜ਼ੁਲਮ ਦੇ ਖਿਲਾਫ ਅੜਖ ਲੋ ਕੇ ਜੰਗ ਦੇ ਮੈਦਾਨ ਵਿੱਚ ਜੂਝਣ ਵਾਲੇ ਕਿਸੇ ਸੂਰਮੇ ਬੰਦੇ ਨੂੰ ਜਨਮ ਦੇ। ਇਹ ਨਾ ਹੋਵੇ ਕਿ ਤੇਰੀ ਕੁੱਖ ਤੋਂ ਜਨਮ ਲੈ ਕੇ ਉਹ ਭਗਤੀ ਨਾ ਕਰੇ, ਜਾਂ ਉਹ ਕੋਈ ਦਾਨ ਦੀ ਬਿਰਤੀ ਨਾ ਰੱਖੇ, ਜਾਂ ਜ਼ੁਲਮ ਦੇ ਖਿਲਾਫ ਉਹ ਸੂਰਮਗਤੀ ਨਾ ਕਰੇ। ਇਸ ਤੋਂ ਚੰਗਾ ਮਾਂ ਤੂੰ ਆਪਣੀ ਕੁੱਖ ਤੋਂ ਬਾਂਝੀ ਰਹਿ ਜਾ, ਪਰ ਜਨਮ ਦੇ ਤੇ ਕਿਸੇ ਬੰਦਗੀ ਵਾਲੇ ਨੂੰ ਦੇ। ਮੈਂ ਇੱਕ ਬੇਨਤੀ ਤੁਹਾਨੂੰ ਹੋਰ ਕਰਾਂ। ਆਪ ਜੀ ਨੂੰ ਪਤਾ ਹੈ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਇਹ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਇਆ। ਸਤਿਗੁਰੂ ਕਹਿੰਦੇ ਆ, ਕਹਿਣ ਲੱਗੇ ਹੇ ਮਾਂ, ਇੱਕ ਕੰਮ ਕਰ ਕਿੰਨਾ ਚੰਗਾ ਹੋਵੇ, ਤੂੰ ਆਪਣੀ ਕੁੱਖ ਤੋਂ ਕਿਸੇ ਪੁੱਤਰ ਧੀ ਨੂੰ ਜਨਮ ਹੀ ਨਾ ਦੇ। ਤੇ ਪੁੱਛਿਆ, ਮਹਾਰਾਜ ਕੀ ਗੱਲ, ਮਾਂ ਕੁੱਖ ਤੋਂ ਜਨਮ ਕਿਉਂ ਨਾ ਦੇ? ਤਾਂ ਮਹਾਰਾਜ ਨੇ ਅੱਗੇ ਕਿਹਾ, ਕਹਿਣ ਲੱਗੇ ਮਾਂ, ਜੇ ਤੇਰੀ ਕੁੱਖ ਤੋਂ ਜਨਮ ਲੈ ਕੇ ਤੇਰੇ ਧੀ ਪੁੱਤਰ ਨੇ ਪਰਮਾਤਮਾ ਦਾ ਨਾਮ ਨਹੀਂ ਜਪਣਾ, ਭਗਤੀ ਨਹੀਂ ਕਰਨੀ, ਚੰਗੇ ਕਰਮ ਨਹੀਂ ਕਰਨੇ, ਇਹਦੀ ਬਜਾਏ ਉਹਨੇ ਬਕਾਰਾਂ ਵਿੱਚ ਆਪਣੀ ਜ਼ਿੰਦਗੀ ਜਿਉਣੀ ਹੈ ਤੇ ਬਕਾਰਾਂ ਵਿੱਚ ਖੱਪ ਖੱਪ ਕੇ ਉਲਝ ਉਲਝ ਕੇ ਜ਼ਿੰਦਗੀ ਆਪਣੀ ਵਿਅਰਥ ਗਵਾਉਣਗੇ, ਇਸ ਤੋਂ ਚੰਗਾ ਤੂੰ ਜਨਮ ਨਾ ਦੇ, ਤੇ ਜੇ ਜਨਮ ਦੇ ਰਹੀ ਆ ਤੇ ਇਹੋ ਜਿਹੇ ਪੁੱਤਰ ਧੀ ਨੂੰ ਜਨਮ ਦੇ ਜਿਹੜੇ ਪਰਮਾਤਮਾ ਦੀ ਬੰਦਗੀ ਕਰਨ। ਇਹ ਗੁਰੂ ਗ੍ਰੰਥ ਸਾਹਿਬ ਦਾ ਬੋਲ ਹੈ। ਮਹਾਰਾਜ ਕਹਿੰਦੇ ਨੇ, ਜਿਨ ਹਰ ਹਿਰਦੈ ਨਾਮ ਨਾ ਵਸਿਓ ਤਿੰਨ ਮਾਤ ਕੀਜੈ ਹਰ ਵਾਂਝਾ। ਉਹ ਮਾਂ ਵਾਂਝੀ ਰਹਿ ਜਾਏ, ਜਿਨ ਹਰ ਹਿਰਦੈ ਨਾਮ ਨਾ ਵਸਿਓ ਤਿੰਨ ਮਾਤ ਕੀਜੈ ਹਰ ਵਾਂਝਾ। ਮਹਾਰਾਜ ਕਹਿਣ ਲੱਗੇ, ਉਹ ਨਾਮ ਤੋਂ ਬਿਨਾਂ ਫਿਰ ਆਪਣੇ ਜੀਵਨ ਵਿੱਚ ਖਪਣਗੇ, ਉਹ ਖੱਪ ਖੱਪ ਮੂਏ ਕਰਾਂਝਾ। ਮੈਂ ਬੇਨਤੀ ਤੁਹਾਨੂੰ ਕਹਿ ਰਿਹਾ, ਕਬੀਰ ਸਾਹਿਬ ਦਾ ਜਨਮ ਦਿਹਾੜਾ ਹੈ ਅੱਜ, ਇਹ ਜ਼ਰੂਰ ਚੇਤਾ ਰੱਖ ਲਓ ਆਪਣੇ ਮਨਾਂ ਅੰਦਰ। ਮੈਂ ਦੁਹਰਾ ਕੇ ਕਹਿਣ ਲੱਗਿਆ, ਬਨਾਰਸ ਦੀ ਧਰਤੀ ਤੇ 1398 ਈਸਵੀ ਨੂੰ ਪਿਤਾ ਨੀਰੂ ਤੇ ਮਾਂ ਨੀਮਾ ਦੇ ਗ੍ਰਹਿ ਵਿਖੇ ਭਗਤ ਕਬੀਰ ਸਾਹਿਬ ਜੀ ਰੱਬੀ ਪੁਰਖ ਦਾ ਜਨਮ ਹੁੰਦਾ ਹੈ। ਗੁਰਮੁਖੋ, ਬਚਪਨ ਦੇ ਅੰਦਰ ਹੀ ਪ੍ਰੇਮਾ ਭਗਤੀ ਵਿੱਚ ਜੁੜਨਾ, ਬਚਪਨ ਤੋਂ ਪਰਮਾਤਮਾ ਦੀ ਸਿਮਰਨ ਦੇ ਨਾਲ ਉਹਦੀ ਭਗਤੀ ਨਾਲ ਤੇ ਸਹਿਜ ਸੁਭਾਅ ਵਿੱਚ ਟਿਕ ਕੇ ਆਪਣਾ ਜੀਵਨ ਗੁਜ਼ਾਰਨਾ। ਇੱਥੋਂ ਤੱਕ ਕਿ ਪਿਤਾ ਦਾ ਜਿਹੜਾ ਕਿੱਤਾ ਉਹ ਕੱਪੜਾ ਬੁਣਨ ਤਣਨ ਦਾ, ਜੁਲਾਹਾ ਘਰਾਣਾ ਕਹਿ ਲਓ ਪਰਿਵਾਰ, ਤੇ ਆਪਣੇ ਪਿਤਾ ਨਾਲ ਕਈ ਵਾਰੀ ਕਿਰਤਕਾਰ ਵਿੱਚ ਹੱਥ ਵਟਾਉਣਾ। ਗੁਰਮੁਖੋ ਆਪ ਜੀ ਅੰਮ੍ਰਿਤ ਬਾਣੀ ਪੜ੍ਹੋ, ਜਦੋਂ ਭਰ ਜਵਾਨੀ ਵਿੱਚ ਭਗਤ ਕਬੀਰ ਸਭ ਕਦਮ ਰੱਖਣ ਲੱਗੇ, ਚਲੋ ਇਹ ਉਹਨਾਂ ਦਾ ਜੀਵਨ ਕਹਿੰਦਾ ਵੀ ਭਗਤ ਰਾਮਾਨੰਦ ਜੀ ਤੋਂ ਉਹਨਾਂ ਨੇ ਗੁਰੂ ਦੀਖਿਆ ਲਈ ਸੀ। ਉਸ ਸਮੇਂ ਰਾਮਾਨੰਦ ਜੀ ਤੋਂ ਗੁਰੂ ਦੀਖਿਆ ਲਈ ਤੇ ਰਾਮ ਨਾਮ ਜਪਣਾ ਸ਼ੁਰੂ ਕੀਤਾ, ਤੇ ਜਦੋਂ ਭਗਤੀ ਦੇ ਐਨ ਸਿਖਰ ਤੇ ਝੁੱਲੇ ਤੇ ਪੁੱਛਿਆ ਭਗਤ ਜੀ, ਬੰਦੇ ਨੇ ਧਰਮ ਕਮਾਉਣਾ ਹੋਵੇ ਤੇ ਧਰਮ ਕਿਵੇਂ ਕਮਾ ਸਕਦਾ, ਬੰਦਗੀ ਕਿਵੇਂ ਕੀਤੀ ਜਾ ਸਕਦੀ ਆ। ਉਹਨਾਂ ਤਿੰਨ ਚਾਰ ਸਲੋਕ ਤੇ ਪਹਿਲਾਂ ਕਹੇ, ਕਹਿਣ ਲੱਗੇ ਸਭ ਤੋਂ ਪਹਿਲਾਂ ਅੰਦਰ ਦਾ ਅਹੰਕਾਰ ਤਿਆਗ, ਫਿਰ ਚਾਰ ਸਲੋਕ ਕਹੇ, ਕਹਿੰਦੇ ਭਲਿਆ ਜਿੰਨਾ ਸਮਾਂ ਜੀਵਨ ਚ ਨਿਮਰਤਾ ਨਹੀਂ, ਨਿਮਰਤਾ ਤੋਂ ਬਿਨਾਂ ਕਦੀ ਬੰਦਗੀ ਨਹੀਂ ਕਮਾਈ ਜਾ ਸਕਦੀ। ਉਹ ਤਿੰਨ ਸਲੋਕ ਆਪਾਂ ਪਹਿਲਾਂ ਪੜ੍ਹਦੇ ਹਾਂ। ਵੇਖੋ ਬਾਣੀ ਵਿੱਚ ਲਿਖਿਆ, ਇੱਕ ਬਚਨ ਆਉਂਦਾ, ਕਬੀਰ ਗਰਭ ਨਾ ਕੀਜੀਐ ਦੇਹੀ ਦੇਖ ਸੁਰੰਗ, ਆਦਿ ਕਾਲ ਤਜ ਜਾਹੋਂਗੇ ਜਿਉਂ ਕੰਚੁਰੀ ਪਿਆੰਗ। ਇਹਦੇ ਅਰਥ ਵੇਖੋ ਕੀ ਨੇ, ਕਹਿੰਦੇ ਕਬੀਰ ਗਰਭ ਨਾ ਕੀਜੀਐ, ਐ ਬੰਦੇ ਆਪਣੇ ਅੰਦਰ ਅਹੰਕਾਰ ਨਾ ਕਰ, ਦੇਹੀ ਦੇਖ ਸੁਰੰਗ, ਦੇਹੀ ਦਾ ਅਰਥ ਹੋ ਗਿਆ ਸਰੀਰ, ਦੇਖ ਸੁਰੰਗ ਦਾ ਅਰਥ ਸੁੰਦਰ ਦੇਹ ਵੇਖ ਕੇ ਆਪਣੀ ਕਿਸੇ ਗੱਲ ਦਾ ਗੁਮਾਨ ਨਾ ਕਰ। ਅਸਲ ਵਿੱਚ ਆਦਿ ਕਾਲ ਤਜ ਜਾਹੋਂਗੇ ਜਿਉਂ ਕੰਚੁਰੀ ਪਿਆੰਗ, ਕਹਿਣ ਲੱਗੇ ਜਿਵੇਂ ਸੱਪ ਆਪਣੀ ਕੁੰਜ ਉਤਾਰ ਦਿੰਦਾ, ਉਹ ਬੰਦੇ ਆਪਣੇ ਸਰੀਰ ਦੇ ਗੁਮਾਨ ਵਿੱਚ ਤੁਰਦਾ ਨਾ ਨਹੀਂ, ਇਹਨੂੰ ਅੱਜ ਨਹੀਂ ਤੇ ਕੱਲ੍ਹ ਤੂੰ ਛੱਡ ਕੇ ਚਲੇ ਜਾਣੇ। ਪਹਿਲੀ ਗੱਲ ਤੂੰ ਨਾਸ਼ਵੰਤਤਾ ਨੂੰ ਸਮਝ। ਫਿਰ ਦੂਜਾ ਇੱਕ ਹੋਰ ਵਚਨ ਕਿਹਾ, ਕਹਿੰਦੇ ਕਬੀਰ ਗਰਭ ਨਾ ਕੀਜੀਐ ਉੱਚਾ ਦੇਖ ਆਵਾਸ। ਫਿਰ ਕਹਿਣ ਲੱਗੇ ਕਬੀਰ ਗਰਭ ਨਾ ਕੀਜੀਐ ਉੱਚਾ ਦੇਖ ਆਵਾਸ, ਕਹਿਣ ਲੱਗੇ ਆਪਣਾ ਮਹੱਲ, ਆਪਣਾ ਘਰ ਉੱਚਾ ਦੇਖ ਕੇ, ਤੇ ਕਦੀ ਅਹੰਕਾਰ ਦੀ ਵਿਰਤੀ ਵਿੱਚ ਨਾ ਆਈ। ਪੁੱਛਿਆ ਭਗਤ ਜੀ ਕਿਉਂ, ਕਹਿਣ ਲੱਗੇ ਅੱਜ ਨਹੀਂ ਤੇ ਕੱਲ ਵਕਤ ਆਉਣਾ ਇਹ ਛੱਡ ਜਾਣਾ, ਜਿੱਥੇ ਤੂੰ ਲਿਟਣਾ ਕਬਰ ਦੇ ਉੱਪਰ ਉੱਥੇ ਤੇ ਘਾਹ ਜੰਮ ਜਾਣਾ। ਫਿਰ ਤੀਜਾ ਸ਼ਬਦ ਵਰਤਿਆ, ਕਹਿੰਦੇ ਕਬੀਰ ਗਰਭ ਨਾ ਕੀਜੀਐ ਰੰਕ ਨਾ ਹੱਸੀਐ ਕੋਏ, ਅਜੋ ਸੋ ਨਾਉ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ। ਕਹਿੰਦੇ ਆਪਣੇ ਅੰਦਰ ਅਹੰਕਾਰ ਨਾ ਕਰੀ, ਕਿਸੇ ਗਰੀਬ ਨੂੰ ਦੇਖ ਕੇ ਕਿਸੇ ਦੀ ਗਰੀਬੀ ਤੇ ਹੱਸੀ ਨਾ। ਆਪਣੇ ਅੰਦਰ ਬੰਦਾ ਦੂਜੇ ਤੇ ਉਸ ਵੇਲੇ ਹੱਸਦਾ ਜਦੋਂ ਆਪਣੇ ਆਪ ਨੂੰ ਉੱਚਾ ਸਮਝਦਾ ਤੇ ਦੂਜੇ ਨੂੰ ਨੀਵਾਂ ਸਮਝਦਾ ਹੈ। ਕਬੀਰ ਸਾਹਿਬ ਨੇ ਕਿਹਾ ਭਾਈ ਨਹੀਂ, ਕਬੀਰ ਗਰਭ ਨਾ ਕੀਜੀਐ ਰੰਕ ਨਾ ਹੱਸੀਐ ਕੋਏ, ਕਿਸੇ ਗਰੀਬ ਤੇ ਹੱਸਣਾ ਤੇ ਗਰੀਬੀ ਕਈ ਤਰ੍ਹਾਂ ਦੀ ਹੋ ਸਕਦੀ ਆ। ਕੋਈ ਵਿਦਿਆ ਕਰਕੇ ਗਰੀਬ ਹੋ ਸਕਦਾ, ਕੋਈ ਧਨ ਕਰਕੇ ਗਰੀਬ ਹੋ ਸਕਦਾ, ਕੋਈ ਰੰਗ ਰੂਪ ਕਰਕੇ ਗਰੀਬ ਹੋ ਸਕਦਾ। ਬਾਬਾ ਜੀ ਨੇ ਕਿਹਾ ਰੰਕ ਨਾ ਹੱਸੀਐ ਕੋਏ, ਤੇ ਜਵਾਬ ਦਿੱਤਾ ਅਜੋ ਸੋ ਨਾਉ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ, ਇਹ ਬੰਦੇ ਹਜੇ ਤੇਰੀ ਵੀ ਬੇੜੀ ਸਮੁੰਦਰ ਵਿੱਚ ਹੈ, ਰੱਬ ਦੇ ਭਾਣੇ ਦਾ ਪਤਾ ਕੋਈ ਨਹੀਂ, ਕੱਲ ਤੇਰੇ ਨਾਲ ਕੀ ਭਾਣਾ ਵਾਪਰ ਜਾਣਾ। ਇੱਕ ਸਲੋਕ ਇੱਕ ਬਚਨ ਆਉਂਦਾ ਕਬੀਰ ਸਾਹਿਬ ਦਾ, ਚਲੋ ਵਿਚਾਰ ਇੱਧਰ ਚੱਲੀ ਆ, ਇਹ ਬਚਨ ਵੀ ਕਬੀਰ ਸਾਹਿਬ ਦਾ ਸ਼ਬਦ ਵਰਤਦੇ ਆ, ਕਹਿੰਦੇ ਇਹ ਬੰਦੇ ਰੱਬ ਦਾ ਕੋਈ ਪਤਾ ਨਹੀਂ ਉਹ ਕਦੋਂ ਕੀ ਭਾਣਾ ਵਰਤਾ ਦੇ। ਅੱਗੇ ਸ਼ਬਦ ਵਰਤਿਆ, ਜਿਹੜਾ ਘਰੋਂ ਹੱਸਦਾ ਗਿਆ ਕੋਈ ਪਤਾ ਨਹੀਂ ਖਿੰਨ ਵੱਧ ਘਰੇ ਰੋਂਦਾ ਆਵੇ, ਜਿਹੜਾ ਘਰੋਂ ਰੋਂਦਾ ਗਿਆ ਉਹਦੀ ਕੋਈ ਕਲਾ ਵਰਤ ਜਾਏ, ਉਹਦੀ ਰਜਾ ਵਰਤ ਜਾਏ, ਉਹ ਵਾਪਸ ਹੱਸਦਾ ਆਵੇ। ਉਹ ਬਸਦਿਆਂ ਨੂੰ ਇੱਕ ਖਿੰਨ ਵਿੱਚ ਉਜਾੜ ਸਕਦਾ, ਉਹ ਉੱਜੜ ਚੁੱਕਿਆਂ ਨੂੰ ਇੱਕ ਖਿੰਨ ਵਿੱਚ ਵਸਾ ਦਿੰਦਾ, ਜਿੱਥੇ ਜਲ ਦਾ ਪ੍ਰਵਾਹ ਹੈ ਉਹ ਇੰਨਾ ਸਮਰੱਥਾ ਦਾ ਮਾਲਕ ਹੈ, ਉੱਥੇ ਇੱਕ ਖਿੰਨ ਵਿੱਚ ਥਲ ਕਰ ਸਕਦਾ, ਜਿੱਥੇ ਪਾਣੀ ਦੀ ਬੂੰਦ ਨਹੀਂ ਉੱਥੇ ਜਲ ਦੇ ਪ੍ਰਵਾਹ ਵਗਾ ਸਕਦਾ। ਅੱਗੇ ਸ਼ਬਦ ਵਰਤੇ, ਉਹ ਰਾਜਿਆਂ ਨੂੰ ਭਿਖਾਰੀ ਬਣਾ ਦਿੰਦਾ, ਭਿਖਾਰਿਆਂ ਨੂੰ ਰਾਜਾ ਬਣਾ ਦਿੰਦਾ, ਬਾਦਸ਼ਾਹ ਭਿਖਾਰੀ, ਭਿਖਾਰੀ ਬਾਦਸ਼ਾਹ, ਮੂਰਖ ਨੂੰ ਪੰਡਿਤ ਬਣਾਉਂਦਾ, ਪੰਡਿਤ ਨੂੰ ਮੂਰਖ ਬਣਾ ਦਿੰਦਾ। ਉਹ ਏਟਾ ਬੇਅੰਤ ਹੈ, ਇਸਤਰੀ ਦੀ ਕੁੱਖ ਤੋਂ ਮਰਦ ਦਾ ਪੁੱਤਰ ਦਾ ਜਨਮ ਹੁੰਦਾ ਤੇ ਪਿਤਾ ਦੇ ਬਿੰਦ ਤੋਂ ਕਈ ਵਾਰੀ ਇਸਤਰੀ ਦਾ ਜਨਮ ਹੋ ਜਾਂਦਾ, ਉਹ ਏਡਾ ਬੇਅੰਤ ਹੈ। ਕਬੀਰ ਸਾਹਿਬ ਨੇ ਕਿਹਾ ਭਾਈ ਤੂੰ ਉਸ ਮਾਲਕ ਨੂੰ ਨਮਸਕਾਰ ਕਰ, ਕਿਉਂਕਿ ਉਹਦਾ ਭੇਦ ਨਹੀਂ ਕੋਈ ਪਾ ਸਕਿਆ। ਇਹ ਬਾਣੀ ਦਾ ਵਚਨ ਹੈ, ਸ਼ਬਦ ਵਰਤਦੇ ਨੇ। ਕਹਿਣ ਲੱਗੇ, ਹਸਤੋ ਜਾਏ ਸੋ ਰੋਵਤ ਆਵੈ, ਰੋਵਤ ਜਾਏ ਸੋ ਹੱਸੈ, ਬਸਤੋ ਹੋਏ ਹੋਏ ਸੋ ਊਜਰ, ਊਜਰ ਹੋਏ ਸੋ ਬਸੈ, ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਲ ਕਰਾਵੈ। ਜਿੱਥੇ ਪਾਣੀ ਉੱਥੇ ਥਲ ਬੂੰਦ ਰੇਤਲਾ ਕਰ ਸਕਦਾ, ਜਿੱਥੇ ਪਾਣੀ ਦੀ ਬੂੰਦ ਨਹੀਂ ਕਈ ਵਾਰੀ ਪਹਾੜ ਬਣਾ ਸਕਦਾ, ਜਿੱਥੇ ਪਹਾੜ ਉੱਥੇ ਪਾਣੀ। ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਲ ਕਰਾਵੈ। ਅੱਗੇ ਕਿਹਾ, ਧਰਤੀ ਤੇ ਆਕਾਸ਼ ਚੜਾਵੈ, ਧਰਤੀ ਤੇ ਆਕਾਸ਼। ਭਾਵ ਜਿਹੜਾ ਬੰਦਾ ਬਿਲਕੁਲ ਨੀਵਾਂ ਹੈ, ਡਿੱਗ ਚੁੱਕਿਆ ਹੈ, ਕੋਈ ਬਾਤ ਨਹੀਂ ਪੁੱਛਦਾ, ਉਹਨੂੰ ਸ਼ਿਖਰ ਤੇ ਚਾੜ ਸਕਦਾ। ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਿਰਾਵੈ। ਖਲ ਮੂਰਖ ਤੇ ਪੰਡਿਤ ਕਰਵੋ, ਪੰਡਿਤ ਤੇ ਮੁਗਧਾਰੀ, ਨਾਰੀ ਤੇ ਜੋ ਪੁਰਖ ਕਰਾਵੈ, ਪੁਰਖ ਤੇ ਜੋ ਨਾਰੀ। ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ। ਬਾਬਾ ਜੀ ਨੇ ਸ਼ਬਦ ਵਰਤੇ, ਕਹਿਣ ਲੱਗੇ, ਬੰਦੇ ਉਹ ਪਰਮਾਤਮਾ ਤੋਂ ਕੁਰਬਾਨ ਜਾ, ਉਹਦਾ ਕੋਈ ਭੇਦ ਨਹੀਂ ਪਾ ਸਕਦਾ, ਉਹ ਬੇਅੰਤ ਹੈ। ਫਿਰ ਮੈਂ ਤੁਹਾਨੂੰ ਬੇਨਤੀ ਕਰਾਂ, ਇੱਕ ਪੱਖ ਬਾਣੀ ਵਿੱਚ ਕਹਿਣਗੇ ਕਿ ਆਪਣੇ ਅੰਦਰ ਦਾ ਅਹੰਕਾਰ ਭਾਵ ਤਿਆਗ ਦੇ, ਫਿਰ ਦੂਜਾ ਪੱਖ ਬਾਣੀ ਵਿੱਚ ਕਹਿਣਗੇ, ਜੇ ਤੂੰ ਪਰਮਾਤਮਾ ਦਾ ਸਵਰੂਪ ਹੋਣਾ, ਜੇ ਤੂੰ ਚਾਹੁੰਦਾ ਹੈ ਕਿ ਤੇਰਾ ਪਰਮਾਤਮਾ ਨਾਲ ਮਿਲਾਪ ਹੋ ਸਕੇ, ਤੇ ਫਿਰ ਕਬੀਰ ਸਾਹਿਬ ਨੇ ਇੱਕ ਜਗ੍ਹਾ ਲਗਾਤਾਰ ਚਾਰ ਸਲੋਕ ਕਹੇ, ਕਹਿੰਦੇ ਆਪਣੇ ਅੰਤਰ ਆਤਮੇ ਨਿਮਰਤਾ ਧਾਰਨ ਕਰ। ਸ਼ਬਦ ਵੇਖੋ ਕਿਹੋ ਜਿਹੇ ਵਰਤੇ। ਪਹਿਲਾ ਵਚਨ ਕਿਹਾ, ਕਹਿੰਦੇ ਇਹ ਬੰਦੇ ਆਪਣਾ ਜੀਵਨ ਰਾਹ ਵਿੱਚ ਪਏ ਹੋਏ ਇੱਕ ਰੋੜੇ ਦੀ ਤਰ੍ਹਾਂ ਬਣਾ, ਰਸਤੇ ਵਿੱਚ ਪਿਆ ਰੋੜਾ। ਹੁਣ ਰੋੜਾ ਸ਼ਬਦ ਕਿਉਂ ਕਿਹਾ? ਕਹਿੰਦੇ ਰੋੜੇ ਨੂੰ ਕੋਈ ਤੁਰਿਆ ਜਾਂਦਾ ਬੰਦਾ ਪੈਰ ਨਾਲ ਸੱਜੇ ਕਰ ਦੇਵੇ, ਖੱਬੇ ਕਰ ਦੇ, ਉਹਨੂੰ ਕੋਈ ਗਿਲਾ ਨਹੀਂ। ਕਬੀਰ ਸਾਹਿਬ ਕਹਿੰਦੇ ਆ, ਤੈਨੂੰ ਕੋਈ ਚੰਗਾ ਬੋਲ ਦੇ, ਤੈਨੂੰ ਕੋਈ ਮੰਦਾ ਬੋਲ ਦੇ, ਤੂੰ ਰਾਹ ਵਿੱਚ ਪਏ ਰੋੜੇ ਦੀ ਤਰ੍ਹਾਂ ਬਣ, ਤੇਰੇ ਤੇ ਕਿਸੇ ਚੰਗੇ ਮੰਦੇ ਦਾ ਬੋਲੇ ਦੇ ਬੋਲ ਦਾ ਅਸਰ ਨਾ ਹੋਵੇ। ਤੈਨੂੰ ਕੋਈ ਠੋਕਰ ਮਾਰੇ ਪਿਆਰ ਕਰੇ, ਤੇਰੇ ਅੰਤਰ ਆਤਮੇ ਕੋਈ ਈਰਖਾ ਤੇ ਪ੍ਰੇਮ ਭਾਵ ਜਨਮ ਨਾ ਲਏ, ਤੂੰ ਇਹੋ ਜਿਹੀ ਨਿਰਲੇਪ ਬਿਰਤੀ ਬਣਾ ਲਾ। ਸ਼ਬਦ ਵਰਤਿਆ, ਕਹਿਣ ਲੱਗੇ ਕਬੀਰ, ਰੋੜਾ ਹੋਏ ਰਹੋ ਬਾਟ ਕਾ, ਤਜ ਮਨ ਕਾ ਅਭਿਮਾਨ, ਅੰਦਰ ਦਾ ਅਹੰਕਾਰ ਛੱਡ, ਰਾਹ ਦਾ ਰੋੜਾ ਬਣ। ਕਬੀਰ, ਰੋੜਾ ਹੋਏ ਰਹੋ ਬਾਟ ਕਾ, ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ ਭਗਵਾਨ। ਕਹਿੰਦੇ ਕੋਈ ਇਹੋ ਜਿਹਾ ਸੇਵਕ ਬਣ ਜਾਏ, ਉਹਨੂੰ ਪਰਮਾਤਮਾ ਦੀ ਭਗਵਾਨ ਦੀ ਪ੍ਰਾਪਤੀ ਹੁੰਦੀ ਆ। ਫਿਰ ਆਪ ਹੀ ਅਗਲਾ ਬਚਨ ਵਰਤਿਆ, ਕਹਿੰਦੇ ਨਹੀਂ, ਰੋੜਾ ਨਹੀਂ ਬਣਿਆ, ਗੱਲ ਬਣਨੀ। ਰੋੜਾ ਕਈ ਵਾਰ ਰਾਹਗੀਰਾਂ ਦੇ ਪੈਰਾਂ ਵਿੱਚ ਛੇੜਾ ਬਣ ਕੇ ਵੱਜ ਕੇ ਦੁੱਖ ਦਿੰਦਾ। ਤੂੰ ਆਪਣਾ ਜੀਵਨ ਮਿੱਟੀ ਦੀ ਤਰ੍ਹਾਂ, ਖੇਹ ਦੀ ਤਰ੍ਹਾਂ ਬਣਾ, ਕਿਉਂਕਿ ਜਿਹੜੀ ਖੇਹ ਮਿੱਟੀ ਹੈ, ਇਹ ਕਿਸੇ ਨੂੰ ਠੋਕਰ ਨਹੀਂ ਮਾਰਦੀ। ਦੂਜੀ ਗੱਲ, ਜਿਹੜੀ ਮਿੱਟੀ ਹੈ, ਇਹਨੂੰ ਤੇ ਮਹਾਰਾਜ ਨੇ ਬਾਣੀ ਵਿੱਚ ਮਾਤਾ ਧਰਤ ਮਹੱਤ ਵੀ ਕਿਹਾ, ਵੱਡੀ ਮਾਂ ਕਹਿ ਕੇ ਪੁਕਾਰਿਆ। ਇਹ ਜਨਮ ਤੋਂ ਲੈ ਕੇ ਮਲ ਮੂਤਰ ਸਾਂਭਦੀ ਆ, ਫਿਰ ਬੰਦੇ ਨੂੰ ਰਿਜਕ ਵੀ ਦਿੰਦੀ ਆ। ਇੱਥੋਂ ਤੱਕ ਪ੍ਰਾਣੀ ਚੜ੍ਹਾਈ ਕਰ ਜਾਏ, ਸਾਰੀ ਜ਼ਿੰਦਗੀ ਪੈਰਾਂ ਥੱਲੇ ਰਹੀ, ਤੇ ਜਦੋਂ ਕੋਈ ਚੜ੍ਹਾਈ ਕਰਦਾ ਉਹਦੇ ਉੱਪਰ ਪੈ ਕੇ ਉਹਦੀ ਪੱਤ ਵੀ ਢੱਕਦੀ ਆ। ਕਬੀਰ ਸਾਹਿਬ ਨੇ ਕਿਹਾ, ਕਹਿੰਦੇ ਰੋੜੇ ਵਿੱਚ ਅਵਗੁਣ ਹੈ, ਰਾਹਗੀਰ ਨੂੰ ਠੋਕਰ ਮਾਰਦਾ, ਤੂੰ ਆਪਣਾ ਜੀਵਨ ਮਿੱਟੀ ਦੀ ਤਰ੍ਹਾਂ ਬਣਾ। ਦੂਜਾ ਸਲੋਕ ਕਿਹਾ ਜੀ, ਕਹਿੰਦੇ ਕਬੀਰ, ਰੋੜਾ ਹੁਆ ਤਾਂ ਕਿਆ ਪਿਆ, ਪੰਥੀ ਕਹੋ ਦੁੱਖ ਦੇ, ਐਸਾ ਕੋਈ ਦਾਸ ਹੋਏ ਜਿਉਂ ਧਰਨੀ ਮੈਂ ਖੇ, ਜਿਵੇਂ ਖੇਹ ਹੈ ਮਿੱਟੀ ਹੈ। ਫਿਰ ਬਾਬਾ ਜੀ ਨੇ ਆਪ ਹੀ ਤੀਜਾ ਬਚਨ ਵਰਤਿਆ, ਕਹਿੰਦੇ ਨਹੀਂ ਭਾਈ, ਮਿੱਟੀ ਠੀਕ ਨਹੀਂ। ਤੇ ਪੁੱਛਿਆ ਭਗਤ ਕਬੀਰ ਜੀ ਕਿਉਂ, ਕਹਿਣ ਲੱਗੇ ਇਹਦੇ ਵਿੱਚ ਵੀ ਬੜਾ ਵੱਡਾ ਉਗਨ ਹੈ, ਇਹ ਜਿਹੜੀ ਮਿੱਟੀ ਹੈ ਤੇ ਇਹ ਬਹੁਤੀ ਵਾਰੀ ਉੱਡ ਕੇ ਰਾਹਗੀਰ ਬੰਦੇ ਦੇ ਅੰਗਾਂ ਨੂੰ ਲੱਗਦੀ ਆ, ਉਹਦੇ ਕੱਪੜੇ ਨੂੰ ਮੈਲਿਆ ਕਰਦੀ ਆ। ਤੇ ਪੁੱਛਿਆ ਫਿਰ ਭਗਤ ਜੀ ਕੀ ਕਰੀਏ, ਕਹਿਣ ਲੱਗੇ ਤੂੰ ਆਪਣਾ ਜੀਵਨ ਪਾਣੀ ਦੀ ਤਰ੍ਹਾਂ ਬਣਾ, ਪਾਣੀ ਨਿਰਮਲ ਹੈ, ਉਹ ਕਿਸੇ ਨੂੰ ਮੈਲ ਲਾਉਂਦਾ ਨਹੀਂ, ਉਹ ਕਿਸੇ ਦੀ ਮੈਲ ਉਤਾਰਦਾ ਹੈ। ਪਾਣੀ ਕਦੀ ਕਿਸੇ ਨਾਲ ਵਿਤਕਰਾ ਨਹੀਂ ਕਰਦਾ, ਉਹਦੇ ਕੋਲ ਪਸ਼ੂ ਆਏ, ਪੰਛੀ ਆਏ, ਮਨੁੱਖ ਆਏ, ਗੋਰਾ ਆਏ, ਕਾਲਾ, ਅਨਪੜ੍ਹ, ਪੜ੍ਹਿਆ ਲਿਖਿਆ, ਉਹਨੇ ਕਦੀ ਕਿਸੇ ਨਾਲ ਵਿਤਕਰਾ ਨਹੀਂ ਕੀਤਾ। ਜਿਹਨੇ ਦੋ ਘੁੱਟ ਪਾਣੀ ਪੀਤਾ ਉਹਦੀ ਪਿਆਸ ਬੁੱਝਦੀ ਆ। ਪਾਣੀ ਦਾ ਸੁਭਾਅ ਨਿਵਾਣ ਵਾਲੇ ਪਾਸੇ ਤੁਰਨਾ। ਤੇ ਕਬੀਰ ਸਾਹਿਬ ਕਹਿੰਦੇ ਜੇ ਤੂੰ ਪਰਮਾਤਮਾ ਦੀ ਪ੍ਰਾਪਤੀ ਚਾਹੁੰਦਾ ਹਾਂ ਤੇ ਇਹ ਬੰਦੇ ਇੱਕ ਕੰਮ ਕਰ, ਆਪਣਾ ਸੁਭਾਅ ਪਾਣੀ ਵਰਗਾ ਬਣਾ। ਉਹ ਸ਼ਬਦ ਵਰਤਿਆ ਕਬੀਰ, ਖੇ ਹੋਈ ਤੋ ਕਿਆ ਭਇਆ, ਜੋ ਉੱਡ ਲਾਗੈ ਅੰਗ, ਹਰ ਜਨ ਐਸਾ ਚਾਹੀਏ ਜੋ ਪਾਣੀ ਸਰਵੰਗ। ਹੁਣ ਇਹ ਤੀਜਾ ਸਲੋਕ ਆ। ਫਿਰ ਚੌਥਾ ਸਲੋਕ ਆ, ਕਹਿੰਦੇ ਨਹੀਂ ਪਾਣੀ ਵੀ ਠੀਕ ਨਹੀਂ। ਮਹਾਰਾਜ ਕਿਉਂ? ਕਹਿੰਦੇ ਪਾਣੀ ਵੀ ਕਦੀ ਕਦਾਈ ਗਰਮ ਹੋ ਕੇ ਲੁਕਾਈ ਨੂੰ ਦੁੱਖ ਦਿੰਦਾ ਹੈ, ਕਦੀ ਇਹ ਠੰਡਾ ਹੋ ਕੇ ਦੁੱਖ ਦਿੰਦਾ ਹੈ। ਮੈਂ ਫਿਰ ਤੁਹਾਨੂੰ ਬੇਨਤੀ ਕਰਾਂ, ਇਹਨੂੰ ਕਹਿੰਦੇ ਨੇ ਧਰਮ ਦੀ ਪੌੜੀ ਚੜ੍ਹਨਾ। ਕਬੀਰ ਸਾਹਿਬ, ਜਿਵੇਂ ਕਿਸੇ ਬੰਦੇ ਨੇ ਕੋਠੇ ਦੀ ਸਿਖਰ ਤੇ ਚੜ੍ਹਨਾ ਹੋਵੇ ਛੱਤ ਤੇ, ਤੇ ਇੱਕ ਇੱਕ ਡੰਡਾ ਬੰਦਾ ਚੜ੍ਹਦਾ ਜਾਂਦਾ ਪੌੜੀ ਦਾ ਪਕੜ ਕੇ, ਬਿਲਕੁਲ ਕਬੀਰ ਸਾਹਿਬ ਕਹਿੰਦੇ ਨੇ ਜੇ ਤੂੰ ਪਰਮਾਤਮਾ ਦਾ ਮਿਲਾਪ ਚਾਹੁੰਦਾ, ਪਹਿਲਾਂ ਕਿਹਾ ਰੋੜਾ ਬਣ, ਫਿਰ ਕਿਹਾ ਨਹੀਂ ਖੇ ਬਣ, ਰੋੜਾ ਠੋਕਰ ਦਿੰਦਾ, ਫਿਰ ਕਿਹਾ ਖੇ ਉੱਡ ਕੇ ਅੰਗਾਂ ਨੂੰ ਲੱਗਦੀ ਪਾਣੀ ਬਣ, ਪਾਣੀ ਮੈਲ ਉਤਾਰਦਾ, ਫਿਰ ਆਪ ਹੀ ਕਿਹਾ ਨਹੀਂ ਪਾਣੀ ਵੀ ਨਹੀਂ, ਇਹ ਸੀਰਾ ਹੋ ਕੇ ਠੰਡਾ ਹੋ ਕੇ ਤੇ ਕਦੀ ਤੱਤਾ ਹੋ ਕੇ ਦੁੱਖ ਦਿੰਦਾ ਹੈ। ਤੂੰ ਆਪਣਾ ਜੀਵਨ ਇਹੋ ਜਿਹਾ ਬਣਾ ਜਿਹੋ ਜਿਹਾ ਪਰਮਾਤਮਾ ਖੁਦ ਹੈ। ਸ਼ਬਦ ਵਰਤਿਆ ਚੌਥਾ, ਕਹਿੰਦੇ ਕਬੀਰ ਪਾਣੀ ਹੁਆ ਤਾਂ ਕਿਆ ਭਇਆ, ਸੀਰਾ ਤਾਤਾ ਹੋਏ, ਹਰ ਦਿਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਰੱਬ ਦਾ ਭਗਤ, ਰੱਬ ਦਾ ਸੇਵਕ ਇਹੋ ਜਿਹਾ ਚਾਹੀਦਾ ਜਿਹੋ ਜਿਹਾ ਪਰਮਾਤਮਾ ਵਾਹਿਗੁਰੂ ਆਪ ਨਿਰਮਲ ਹੈ, ਜਿਹੜਾ ਪਰਮਾਤਮਾ ਦਾ ਸੁਭਾਅ ਹੈ। ਹੁਣ ਆਪਾਂ ਕਹਾਂਗੇ ਪਰਮਾਤਮਾ ਦਾ ਸੁਭਾਅ ਕਿਹੋ ਜਿਹਾ, ਉਹਦੇ ਵਰਗਾ ਕਿਹੋ ਜਿਹਾ, ਜਿਹਨੂੰ ਆਪਾਂ ਮੂਲ ਮੰਤਰ ਅੰਦਰ ਰੋਜ਼ਾਨਾ ਹੀ ਪੜ੍ਹਦੇ ਹਾਂ, ਉਹ ਤੁਸੀਂ ਨਿਤ ਪੜ੍ਹਦੇ ਹੋ, ਉਹ ਇੱਕ ਓਅੰਕਾਰ ਹੈ, ਸੱਚਾ ਹੈ, ਕਰਤਾ ਪੁਰਖ ਹੈ, ਨਿਰਭਉ ਬਿਰਤੀ ਦਾ ਮਾਲਕ ਏ, ਉਹ ਨਿਰਵੈਰ ਬਿਰਤੀ ਦਾ ਮਾਲਕ ਏ। ਮਹਾਰਾਜ ਕਹਿੰਦੇ ਤੂੰ ਆਪਣਾ ਜੀਵਨ ਉਸ ਪਰਮਾਤਮਾ ਸਵਰੂਪ ਵਰਗਾ ਬਣਾ ਲੈ ਜੋ ਮਹਾਰਾਜ ਨੇ ਬਾਣੀ ਵਿੱਚ ਬਿਆਨ ਕੀਤਾ। ਗੁਰਮੁਖੋ, ਫਿਰ ਕਬੀਰ ਸਾਹਿਬ ਦੇ ਆਪ ਜੀ ਬਾਣੀ ਵਿੱਚੋਂ, ਆਪਾਂ ਬਾਣੀ ਵਿੱਚੋਂ ਪ੍ਰਮਾਣ ਲੈ ਰਹੇ ਹਾਂ। ਜੇ ਗੱਲ ਚੱਲੀ ਤੀਰਥਾਂ ਦੀ, ਉਸ ਵੇਲੇ ਬੜਾ ਤੀਰਥਾਂ ਦਾ ਪ੍ਰਭਾਵ ਸੀ, ਲੁਕਾਈ ਦੇ ਮਨ ਵਿੱਚ ਹੁੰਦਾ ਸੀ। ਕਈ ਵਾਰੀ ਸਾਲ ਪਰ ਪਾਪ ਕਰਮ ਕਰਨੇ ਜਾਂ ਔਗਣਾਂ ਦੇ ਵੱਸ ਰਹਿ ਕੇ ਕਰਮ ਕਰ ਲੈਣੇ ਤੇ ਸਾਲ ਬਾਅਦ ਸੋਚਣਾ ਵੀ ਕਿਸੇ ਤੀਰਥ ਤੇ ਜਾ ਕੇ ਇਸ਼ਨਾਨ ਕਰੀਏ, ਤੇ ਜਦੋਂ ਇਸ਼ਨਾਨ ਕਰਾਂਗੇ ਤੇ ਇਹਦੇ ਨਾਲ ਪਾਪ ਧੁੱਪ ਜਾਣਗੇ ਤੇ ਪਵਿੱਤਰਤਾ ਆ ਜਾਏਗੀ। ਤੇ ਕਬੀਰ ਸਾਹਿਬ ਨੇ ਬੜੇ ਕਮਾਲ ਦੇ ਬਚਨ ਕਹੇ। ਕਬੀਰ ਸਾਹਿਬ ਕਹਿੰਦੇ ਭਾਈ ਜਲ ਕੈ ਮੱਜਣ ਜੇ ਗਤ ਹੋਵੇ, ਨਿਤ ਨਿਤ ਮਿੰਡ ਕੁ ਨਾਵੇ। ਜੇ ਪਾਣੀ ਨਾਲ ਪਵਿੱਤਰਤਾ ਮਿਲਦੀ ਹੋਵੇ ਤੇ ਮੈਂਢਕ ਡੱਡੂ ਤੇ ਰਹਿੰਦੇ ਪਾਣੀ ਵਿੱਚ। ਜਲ ਕਹਿ ਮੱਜਣ ਜੇ ਗਤ ਹੋਵੇ, ਨਿਤ ਨਿਤ ਮੈਂਢਕ ਨਾਵੇ, ਜੈਸੇ ਮੈਂਢਕ ਤੈਸੇ ਓਏ ਨਰ। ਕਹਿਣ ਲੱਗੇ ਜਿਹੋ ਜਿਹਾ ਮੈਂਢਕ ਇਸ਼ਨਾਨ ਕਰਕੇ ਪਵਿੱਤਰਤਾ ਪ੍ਰਾਪਤ ਨਹੀਂ ਕਰਦਾ, ਫਿਰ ਮਨੁੱਖ ਨੂੰ ਕੇਵਲ ਪਾਣੀ ਵਿੱਚੋਂ ਪਵਿੱਤਰਤਾ ਕਿਵੇਂ ਮਿਲੇਗੀ? ਕਬੀਰ ਸਾਹਿਬ ਨੇ ਤੇ ਇੱਥੋਂ ਤੱਕ ਕਿਹਾ, ਕਹਿੰਦੇ ਕਬੀਰ ਗੰਗਾ ਤੀਰ ਜੋ ਘਰ ਕਰੇ, ਪੀਵੇ ਨਿਰਮਲ ਨੀਰ, ਬਿਨ ਹਰ ਨਾਮ ਨਾ ਮੁਕਤ ਹੋਏ, ਇਉਂ ਕਹਿ ਰਵੇ ਕਬੀਰ। ਕਹਿੰਦੇ ਇੱਥੋਂ ਤੱਕ ਲੋਕੀ ਕਹਿੰਦੇ ਆ ਵੀ ਗੰਗਾ ਦਾ ਇਸ਼ਨਾਨ ਕੀਤਿਆਂ ਪਵਿੱਤਰਤਾ ਮਿਲਦੀ ਆ। ਸਾਲ ਬਾਅਦ ਗੰਗਾ ਤੀਰਥ ਯਾਤਰਾ ਤੇ ਜਾਂਦੇ ਸਨ ਕੰਮ ਕਾਜ ਛੱਡ ਕੇ ਗ੍ਰਿਸਤ ਦਾ। ਤੇ ਕਬੀਰ ਸਾਹਿਬ ਕਹਿੰਦੇ ਭਾਈ ਮੈਂ ਤੈਨੂੰ ਇੱਥੋਂ ਤੱਕ ਕਹਿਣਾ ਵੀ ਗੰਗਾ ਤੀਰਥ ਇਸ਼ਨਾਨ ਕਰਨ ਨਾ ਜਾ, ਮੈਂ ਤੇ ਕਹਿਣਾ ਕਿਨਾਰੇ ਘਰ ਪਾਲਾ। ਜੇ ਤੂੰ ਕਿਨਾਰੇ ਘਰ ਵੀ ਪਾ ਕੇ ਬਹਿ ਜਾਏ, ਗੰਗਾ ਦੇ ਪਾਣੀ ਨਾਲ ਇਸ਼ਨਾਨ ਕਰੇ, ਉਹੀ ਤੂੰ ਆਪਣੀ ਰਸੋਈ ਵਿੱਚ ਵਰਤ ਕੇ ਭੋਜਨ ਪ੍ਰਸ਼ਾਦ ਤਿਆਰ ਕਰੇ, ਕਿਨਾਰੇ ਤੇ ਬੈਠਾ। ਤੇ ਕਬੀਰ ਸਾਹਿਬ ਕਹਿੰਦੇ ਇੱਕ ਗੱਲ ਯਾਦ ਰੱਖੀ, ਬਿਨਾਂ ਪਰਮਾਤਮਾ ਦੇ ਨਾਮ ਤੋਂ ਭਗਤੀ ਤੋਂ ਕੱਲਾ ਤੈਨੂੰ ਗੰਗਾ ਦਾ ਇਸ਼ਨਾਨ, ਤੀਰਥ ਦੇ ਇਸ਼ਨਾਨ ਨੇ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰਵਾਉਣੀ। ਸ਼ਬਦ ਵਰਤਿਆ, ਕਹਿੰਦੇ ਕਬੀਰ ਗੰਗਾ ਤੀਰ ਜੋ ਘਰ ਕਰੇ, ਤੀਰ ਕਿਨਾਰਾ, ਪੀਵੇ ਨਿਰਮਲ ਨੀਰ, ਉਹੀ ਪਾਣੀ ਪੀਵੇ ਵਰਤੇ, ਭੋਜਨ ਪ੍ਰਸ਼ਾਦ ਤਿਆਰ ਕਰੇ, ਬਿਨ ਹਰ ਨਾਮ ਨਾ ਮੁਕਤ ਹੋਏ। ਬਿਨਾਂ ਪਰਮਾਤਮਾ ਦੇ ਨਾਮ ਤੋਂ ਬਿਨਾਂ ਮੁਕਤੀ ਨਹੀਂ, ਇਉਂ ਕਹਿ ਰਮੇ ਕਬੀਰ, ਭਗਤ ਕਬੀਰ ਸਭ ਇਸ ਤਰ੍ਹਾਂ ਕਹਿ ਰਹੇ ਨੇ। ਗੁਰਮੁਖੋ, ਫਿਰ ਉਹਨਾਂ ਇਹ ਜਿਹੜਾ ਭਾਵ ਸੀ ਕਿ ਸਾਲ ਭਰ ਪਾਪ ਕਰਨੇ, ਗੰਗਾ ਇਸ਼ਨਾਨ ਜਾਂ ਤੀਰਥ ਇਸ਼ਨਾਨ ਨਾਲ ਪਵਿੱਤਰਤਾ ਮਿਲ ਜਾਏ, ਇਹ ਜਿਹੜੀ ਮਨਮਤ ਕਹਿ ਲਓ ਜਾਂ ਧਰਮ ਦੇ ਨਾਂ ਤੇ ਕੇਵਲ ਕਰਮ ਕਾਂਡ ਕਹਿ ਲਓ, ਰੋਹ ਰੀਤ ਕਹਿ ਲਓ, ਕਬੀਰ ਸਾਹਿਬ ਨੇ ਇਹਦਾ ਵੀ ਖੰਡਨ ਕਰਕੇ ਕਿਹਾ ਭਾਈ ਨਾਮ ਵਿੱਚੋਂ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਤੇ ਤੇਰੇ ਪਾਪ ਮਿਟਣਗੇ। ਵੈਸੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਵੀ ਆਉਂਦਾ, ਉਹ ਬੜਾ ਕਮਾਲ ਦਾ ਬਚਨ ਹੈ। ਮਹਾਰਾਜ ਨੇ ਕਿਹਾ ਤੀਰਥਾਂ ਪ੍ਰਤੀ, ਮਹਾਰਾਜ ਕਹਿਣਗੇ ਪਾਪ ਕਰੇ ਪੰਚਾਂ ਕੇ ਵਸ ਦੇ, ਤੀਰਥ ਨਹਾਏ ਕਹੇ ਸਭ ਉਤਰੇ। ਪਾਪ ਕੀਤਾ ਪੰਜ ਬਕਾਰਾਂ ਵਸ ਪੈ ਕੇ, ਕਦੀ ਕਾਮ ਕਦੀ ਕ੍ਰੋਧ ਲੋਭ ਅਹੰਕਾਰ, ਤੀਰਥ ਇਸ਼ਨਾਨੀ ਬਣ ਕੇ ਤੇ ਮਨ ਵਿੱਚ ਹੀ ਫੁਰਨਾ ਪੈਦਾ ਕਰ ਲਿਆ, ਪਿਛਲੇ ਲੈ ਗਏ। ਕਹਿੰਦੇ ਪਾਪ ਕਰੇ ਪੰਚਾਂ ਕੇ ਵਸ ਰੇ, ਤੀਰਥ ਨਹਾਏ ਕਹੇ ਸਭ ਉਤਰੇ। ਬਹੁਰ ਕਮਾਵੈ ਬਹੁਰ ਦਰਥੇ ਦੁਆਰਾ, ਫਿਰ ਬੇਫਿਕਰਾ ਹੋ ਕੇ ਬਹੁਰ ਕਮਾਵੈ ਹੋਏ ਨਿਸ਼ੰਕ, ਨਿਸ਼ੰਕ ਦਾ ਅਰਥ ਹੋ ਗਿਆ ਬੇਫਿਕਰਾ। ਫਿਰ ਤੀਰਥ ਇਸ਼ਨਾਨ ਕਰਕੇ ਆਇਆ ਤੇ ਬੇਫਿਕਰਾ ਹੋ ਕੇ ਸ਼ੁਰੂ ਹੋ ਕੇ ਵੀ ਹੁਣ ਪਿਛਲੇ ਪਾਪ ਲਾ ਆਇਆ, ਨਵੇਂ ਸਰੀਰ ਸ਼ੁਰੂ ਕਰ ਦਿੱਤੇ। ਬਹੁਰ ਕਮਾਵੈ ਹੋਏ ਨਿਸ਼ੰਕ, ਸਾਹਿਬ ਕਹਿਣ ਲੱਗੇ ਜਮਪੁਰ ਬਾਂਧ ਖਰੇ ਕਲੰਕ, ਭਾਈ ਤੂੰ ਜਮਾਂ ਦੇ ਵਸ ਪਏਗਾ। ਅਸਲੀ ਤੀਰਥ ਜੋ ਗੁਰਮਤ ਨੇ ਮੰਨਿਆ, ਉਹ ਆਪਾਂ ਜਿਹੜਾ ਸਤ ਸੰਗਤ ਵਿੱਚ ਬਹਿੰਦੇ ਹਾਂ, ਜੋ ਸ਼ਬਦ ਦੀ ਵਿਚਾਰ ਕਰਦੇ ਹਾਂ, ਜਦੋਂ ਕੋਈ ਪਰਮਾਤਮਾ ਦੇ ਨਾਮ ਨਾਲ ਜੁੜਦਾ ਤੇ ਬਾਣੀ ਨੇ ਕਿਹਾ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਮੈਂ ਬੇਨਤੀ ਕਹਿ ਰਿਹਾ ਸਾਂ ਕਿ ਭਗਤ ਕਬੀਰ ਸਾਹਿਬ ਦਾ ਜੀਵਨ ਪੜ੍ਹੋ, ਉਹ ਤੁਹਾਨੂੰ ਅਹੰਕਾਰ ਨੂੰ ਨਿਵਿਰਤ ਕਰਕੇ ਨਿਮਰਤਾ ਦਾ ਧਾਰਨੀ ਬਣ ਕੇ ਪਰਮਾਤਮਾ ਦੇ ਮਿਲਾਪ ਲਈ ਕਰਮ ਕਾਂਡ ਦਾ ਖੰਡਨ ਕਰਕੇ ਤੇ ਬੰਦਗੀ ਦੇ ਰਾਹ ਤੋਰਦੇ ਨੇ। ਫਿਰ ਆਪ ਜੀ ਉਹਨਾਂ ਦੇ ਜੀਵਨ ਵਿੱਚੋਂ ਹੋਰ ਪੱਖ ਪੜੋ ਬਾਣੀ ਅੰਦਰੋਂ, ਉਹਨਾਂ ਸਮਿਆਂ ਦੇ ਅੰਦਰ ਖਾਸ ਕਰਕੇ ਜਿਹੜਾ ਜਾਤ ਅਭਿਮਾਨੀ, ਜਾਤ ਦਾ ਅਹੰਕਾਰ, ਆਪਣੇ ਆਪ ਨੂੰ ਉੱਚੀ ਕੁੱਲ ਦਾ ਦੂਜੇ ਨੂੰ ਨੀਵਾਂ ਕਹਿਣਾ, ਇਹ ਬੜਾ ਪ੍ਰਚਲਿਤ ਰਿਹਾ। ਗੁਰਮੁਖੋ ਕਬੀਰ ਸਾਹਿਬ ਨੇ ਬਾਣੀ ਵਿੱਚ ਇਹਦਾ ਵੀ ਬਨਾਰਸ ਦੀ ਧਰਤੀ ਤੇ ਰਹਿ ਕੇ ਕਰਮ ਕਾਂਡੀ ਬ੍ਰਾਹਮਣਾਂ ਨੂੰ ਇਹਦੇ ਪਾਸੋਂ ਵੀ ਵਰਜਿਆ, ਖੰਡਨ ਕੀਤਾ, ਲੁਕਾਈ ਨੂੰ ਜਾਗਰੂਕ ਕੀਤਾ। ਇਹ ਅੰਮ੍ਰਿਤ ਬਾਣੀ ਵਿੱਚ ਆਪਾਂ ਬੋਲ ਪੜ੍ਹਦੇ ਹਾਂ। ਵੈਸੇ ਤੇ ਕੁਝ ਵਿਦਵਾਨਾਂ ਨੇ ਉਹ ਪੰਡਿਤ ਦਾ ਨਾਮ ਵੀ ਲਿਖ ਕੇ ਕਿਹਾ, ਵੱਖ ਵੱਖ ਨਾਂ ਲਿਖੇ ਵੀ ਫਲਾਣੇ ਪੰਡਿਤ ਨਾਲ ਚਰਚਾ ਹੋਈ, ਪਰ ਬਾਣੀ ਦਾ ਮੁੱਖ ਸ਼ਬਦ ਪੜ੍ਹੋ। ਕਬੀਰ ਸਾਹਿਬ ਇੱਕ ਥਾਂ ਕਹਿੰਦੇ ਆ, ਕਹਿੰਦੇ ਗਰਭ ਵਾਸ ਮੈਂ ਕੁੱਲ ਨਹੀਂ ਜਾਤੀ, ਗਰਭ ਵਾਸ ਮਾਤਾ ਦੇ ਉਧਰ ਅੰਦਰ, ਕਿਸੇ ਦੀ ਕੋਈ ਕੁੱਲ ਜਾਤ ਨਸਲ ਭੇਦ ਨਹੀਂ। ਗਰਭ ਵਾਸ ਮੈਂ ਕੁੱਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ, ਸਾਰੇ ਪਰਮਾਤਮਾ ਦੀ ਬਖਸ਼ਿਸ਼ ਵਿੱਚੋਂ ਹੀ ਜਨਮੇ ਹੋਏ ਨੇ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਫਿਰ ਅੱਗੇ ਕਿਹਾ ਕਹੋ ਰੇ ਪੰਡਿਤ ਬਾਹਮਨ ਕਬ ਕੇ ਹੋਏ, ਬਾਹਮਨ ਕਹਿ ਕੇ ਜਨਮ ਮਤ ਖੋਏ। ਹੁਣ ਪੰਡਿਤ ਨੂੰ ਕਿੱਡਾ ਵੱਡਾ ਚੈਲੰਜ ਕੀਤਾ, ਕਹਿੰਦੇ ਐ ਬਾਹਮਣ ਬ੍ਰਾਹਮਣ ਤੂੰ ਕਦੋਂ ਦਾ ਬ੍ਰਾਹਮਣ ਬਣ ਗਿਆ। ਮੈਂ ਉਂਝ ਤੁਹਾਨੂੰ ਬੇਨਤੀ ਫਿਰ ਕਰਾਂ ਵੀ ਇਹ ਜਿੰਨੇ ਧਾਰਮਿਕ ਸ਼ਬਦ ਨੇ ਨਾ, ਵੈਸੇ ਇਹ ਥਾਂ ਬੜੀ ਰੱਖਦੇ ਨੇ। ਜਿਵੇਂ ਹੁਣ ਆਪਾਂ ਸ਼ਬਦ ਧਾਰਮਿਕ ਦੁਨੀਆਂ ਚ ਕਹਿੰਦੇ ਗਿਆਨੀ, ਤੇ ਬਾਹਰੀ ਤੌਰ ਤੇ ਆਪਾਂ ਕਿਹਾ ਦਸਤਾਰ ਬੰਨੀ ਆ ਜਾਂ ਦੋ ਸ਼ਬਦ ਬੋਲੇ ਗਿਆਨ ਦੇ, ਆਪਾਂ ਕਿਹਾ ਗਿਆਨੀ ਬੰਦਾ। ਪਰ ਗੁਰਮਤ ਦੇ ਨਜ਼ਰੀਏ ਚ ਮਹਾਰਾਜ ਨੇ ਕਿਹਾ ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੇ ਬੁੱਝੈ ਸੋਏ, ਆਪੇ ਦੀ ਪਛਾਣ ਕਰਕੇ ਪਰਮਾਤਮਾ ਨੂੰ ਬੁੱਝਣ ਵਾਲਾ ਗਿਆਨੀ। ਇਸੇ ਤਰ੍ਹਾਂ ਧਰਮ ਦੀ ਦੁਨੀਆਂ ਚ ਆਇਆ ਜੋਗੀ, ਇੱਕ ਸ਼ਬਦ ਜੋਗ ਤੇ ਦੂਜਾ ਜੋਗੀ, ਜੋਗ ਦਾ ਅਰਥ ਮਿਲਾਪ, ਜੋਗੀ ਦਾ ਅਰਥ ਮਿਲਿਆ ਹੋਇਆ। ਇਸੇ ਤਰ੍ਹਾਂ ਸ਼ਬਦ ਆਪਾਂ ਵਰਤਨੇ ਆ ਰਿਸ਼ੀ, ਰਿਸ਼ੀ ਦੇ ਭਾਵ ਹੁੰਦੇ ਨੇ ਜਿਹੜਾ ਪਰਮਾਤਮਾ ਦੀ ਬੰਦਗੀ ਕਰਕੇ ਤੇ ਰੱਬ ਨੂੰ ਆਪਣੇ ਆਪ ਤੇ ਰਜਾ ਲੈਂਦਾ। ਇਸੇ ਤਰ੍ਹਾਂ ਬ੍ਰਾਹਮਣ ਸ਼ਬਦ ਹੈ, ਬ੍ਰਾਹਮਣ ਸ਼ਬਦ ਮਾੜਾ ਨਹੀਂ। ਮੈਂ ਫਿਰ ਤੁਹਾਨੂੰ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਬਾਣੀ ਵਿੱਚ ਕਹਿੰਦੇ ਆ ਕਿ ਸਿੱਖੋ ਬਹੁਤ ਚੰਗਾ ਹੋਵੇ ਜੇ ਤੁਸੀਂ ਪੰਡਿਤ ਬਣ ਜਾਓ, ਜੇ ਤੁਸੀਂ ਬ੍ਰਾਹਮਣ ਬਣ ਜਾਓ। ਹੁਣ ਮੰਨ ਲਓ ਆਪਾਂ ਬੈਠੇ ਹਾਂ, ਕੋਈ ਬੰਦਾ ਕਹੇ ਵੀ ਸਿੱਖਾ ਤੂੰ ਪੰਡਿਤ ਬਣ, ਬੰਦਾ ਗੁੱਸਾ ਕਰੇਗਾ। ਪਰ ਗੁਰੂ ਅਰਜਨ ਸਾਹਿਬ ਤੇ ਨਿੱਤ ਕਹਿੰਦੇ ਆ, ਕਹਿਣਗੇ ਤੂੰ ਪੰਡਿਤ ਬਣ ਬਹੁ ਭਲਾ, ਪਰ ਕਿਹੜਾ ਬੰਨਾ, ਕਰਮ ਕਾਂਡੀ ਨਹੀਂ। ਸੋ ਪੰਡਿਤ ਜੋ ਮਨ ਪ੍ਰਬੋਧ ਹੈ, ਰਾਮ ਨਾਮ ਆਤਮ ਹੈ ਸੋਧੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ। ਮਹਾਰਾਜ ਕਹਿਣ ਲੱਗੇ ਜੇ ਇਹੋ ਜਿਹਾ ਪੰਡਿਤ ਬਣ ਜਾਏ, ਇਹੋ ਜਿਹਾ ਗਿਆਨਵਾਨ ਪੁਰਖ ਬਣੇ ਜਿਹੜਾ ਆਪਣੇ ਅੰਤਰ ਆਤਮੇ ਨੂੰ ਪਰਮਾਤਮਾ ਨਾਲ ਜੋੜ ਕੇ ਨਾਮ ਦਾ ਰਸ ਮਾਣੇ, ਤੇ ਜਿਹਨੇ ਨਾਮ ਦਾ ਰਸ ਮਾਣਿਆ ਉਹਦੇ ਦਿੱਤੇ ਗਿਆਨ ਨਾਲ ਮਨੁੱਖਤਾ ਦਾ ਭਲਾ ਹੋਏਗਾ। ਫਿਰ ਮੈਂ ਬੇਨਤੀ ਕਰਾਂ, ਮਹਾਰਾਜ ਨੇ ਇੱਥੇ ਕਹਿਣਾ ਬ੍ਰਾਹਮਣ ਵੀ ਬਣ, ਤੂੰ ਇੱਥੇ ਸ਼ਬਦ ਵਰਤਿਆ ਉਹਨੂੰ ਕਿਹਾ ਵੀ ਤੂੰ ਬ੍ਰਾਹਮਣ ਕਿਵੇਂ ਬਣ ਗਿਆ? ਉਹਨੇ ਅੱਗੋਂ ਕਿਹਾ ਜੀ ਮੇਰਾ ਦਾਦਾ ਦਾਦੀ ਬ੍ਰਾਹਮਣ, ਪਿਤਾ ਮਾਂ ਬ੍ਰਾਹਮਣ, ਤੇ ਭਗਤ ਜੀ ਨੇ ਕਿਹਾ ਕੋਈ ਫਰਕ ਤੇ ਹੋਣਾ ਚਾਹੀਦਾ। ਮੈਂ ਮੰਨਿਆ ਵੀ ਤੂੰ ਬ੍ਰਾਹਮਣ ਉੱਚੀ ਕੁਲ ਵਿੱਚੋਂ ਤੇ ਮੈਂ ਨੀਵੀਂ ਕੁਲ ਦਾ ਸ਼ੂਦਰ ਵਾਂ, ਮੈਂ ਸਹਿਮਤ ਹਾਂ, ਪਰ ਦੋ ਗੱਲਾਂ ਦਾ ਜਵਾਬ ਦੇ ਕਿ ਜਦੋਂ ਤੇਰਾ ਕੋਈ ਜਨਮ ਹੋਇਆ ਸੀ, ਮੇਰਾ ਜਨਮ ਤੇ ਮਾਂ ਦੀ ਕੁੱਖ ਤੋਂ ਰੱਬ ਦੇ ਬਣਾਈ ਹੋਈ ਮਰਿਆਦਾ ਨਾਲ ਹੋਇਆ, ਮਾਂ ਦੇ ਉਧਰ ਵਿੱਚੋਂ ਰਸਤੇ ਵਿੱਚੋਂ ਹੋਇਆ, ਜਿਵੇਂ ਪਰਮਾਤਮਾ ਨੇ ਰਜਾ ਭਾਣਾ ਬਣਾਇਆ। ਜੇ ਤੂੰ ਬ੍ਰਾਹਮਣ ਉੱਚੀ ਕੁਲ ਦਾ, ਤੂੰ ਜਨਮ ਦਾ ਰਸਤਾ ਹੋਰ ਕਿਉਂ ਨਹੀਂ ਇਖਤਿਆਰ ਕੀਤਾ? ਤੂੰ ਜਨਮ ਦਾ ਰਾਹ ਕਿਉਂ ਨਹੀਂ ਹੋਰ ਚੁਣਿਆ? ਦੂਜਾ ਸ਼ਬਦ ਵਰਤਿਆ, ਕਹਿਣ ਲੱਗੇ ਜੇ ਤੂੰ ਬ੍ਰਾਹਮਣ ਹੈ ਤੇ ਮੈਂ ਮੰਨਦਾ ਵੀ ਮੈਂ ਸ਼ੂਦਰ ਨੀਵਾਂ, ਮੇਰੀਆਂ ਰਗਾਂ ਵਿੱਚ ਖੂਨ ਦੌੜਦਾ ਲਾਲ ਰੰਗ ਦਾ, ਤੇਰੀਆਂ ਵਿੱਚ ਦੁੱਧ ਕਿਉਂ ਨਹੀਂ ਵਗਦਾ? ਕਿੱਡੀ ਵੱਡੀ ਗੱਲ ਕਹੀ! ਕਹਿੰਦੇ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਜਾਇਆ ਜਣਿਆ ਤੈਨੂੰ ਤੋ ਆਣ ਬਾਟ ਕਾਹੇ ਨਹੀਂ ਆਇਆ, ਜਨਮ ਦਾ ਰਸਤਾ ਕਿਉਂ ਨਹੀਂ ਇਖਤਿਆਰ ਕੀਤਾ ਕੋਈ ਹੋਰ ਢੰਗ? ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਣ ਬਾਟ ਕਾਹੇ ਨਹੀਂ ਆਇਆ, ਤੁਮ ਕਤ ਬ੍ਰਾਹਮਣ ਹਮ ਕਤ ਸ਼ੂਦ, ਹਮ ਕਤ ਲੋਹੂ ਤੁਮ ਕਤ ਦੂਧ, ਤੇਰੀਆਂ ਰਗਾਂ ਵਿੱਚ ਦੁੱਧ ਕਿਉਂ ਨਹੀਂ ਵਗਦਾ? ਫਿਰ ਅਖੀਰ ਤੇ ਕਿਹਾ, ਕਹਿੰਦੇ ਮੈਂ ਵੀ ਕਹਿਣਾ ਤੂੰ ਬ੍ਰਾਹਮਣ ਬਣ, ਪਰ ਤੂੰ ਸੱਚਾ ਬ੍ਰਾਹਮਣ ਬਣ। ਮਹਾਰਾਜ ਸੱਚਾ ਬ੍ਰਾਹਮਣ ਕਿਹੜਾ ਹੈ? ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਅਤ ਹੈ ਹਮਾਰਾ। ਕਹਿੰਦੇ ਜਿਹੜਾ ਬ੍ਰਹਮ ਦੀ ਵਿਚਾਰ ਕਰੇ ਸੱਚ ਜਾਣੋ, ਉਹਨੂੰ ਤੇ ਸਾਡੇ ਘਰ ਵਿੱਚ ਵੀ ਬ੍ਰਾਹਮਣ ਕਿਹਾ ਜਾ ਸਕਦਾ। ਤੁਸੀਂ ਬੁਰਾ ਨਾ ਮਨਾਇਓ, ਚਲੋ ਸਿੱਖ ਹੋਰ ਪਾਸੇ ਤੁਰ ਜਾਂਦੇ ਆ। ਤੁਹਾਨੂੰ ਹੈਰਾਨਗੀ ਦੀ ਬੇਨਤੀ ਕਰਾਂ, ਗੁਰੂ ਸਾਹਿਬਾਨਾਂ ਦੇ ਵੇਲੇ ਅੱਜ ਆਪਾਂ ਮੰਨ ਲਓ ਕਿਸੇ ਪੰਡਿਤ ਨੂੰ ਗੁਰੂ ਘਰ ਦੀ ਸਟੇਜ 'ਤੇ ਬਿਠਾ ਦਈਏ, ਸਾਡੇ ਬੰਦੇ ਔਖੇ ਹੋ ਜਾਣਗੇ ਵੀ ਇਹ ਕਿਵੇਂ। ਗੁਰੂ ਕਾਲ ਵੇਲੇ ਕਈ ਵਾਰ ਸਤਿਗੁਰੂ ਦੇ ਜੀਵਨ ਵਿੱਚ ਆਉਂਦਾ, ਮਹਾਰਾਜ ਨੇ ਪੰਡਿਤ ਵਿਦਵਾਨਾਂ ਬ੍ਰਾਹਮਣਾਂ ਨੂੰ ਬੁਲਾਉਣਾ ਤੇ ਉਹਨਾਂ ਨੂੰ ਗੁਰੂ ਘਰ ਬਿਠਾ ਕੇ ਸਾਹਮਣੇ ਸਿੱਖਾਂ ਨੂੰ ਬਿਠਾ ਕੇ ਕਹਿਣਾ ਕਿ ਤੁਸੀਂ ਆਪਣੇ ਗ੍ਰੰਥਾਂ ਦੀ ਕਥਾ ਕਰੋ, ਸਾਡੇ ਸਿੱਖ ਸੁਣਨਗੇ। ਕਿਉਂ? ਤਾਂ ਕਰਕੇ ਸਿੱਖ ਨੂੰ ਦੂਜੇ ਧਾਰਮਿਕ ਗ੍ਰੰਥਾਂ ਵਿੱਚ ਕਿਹੋ ਜਿਹਾ ਗਿਆਨ ਹੈ ਪਤਾ ਲੱਗ ਸਕੇ। ਜਦੋਂ ਦੂਜੇ ਧਾਰਮਿਕ ਗ੍ਰੰਥ ਦੇ ਗਿਆਨ ਦਾ ਪਤਾ ਲੱਗਣਾ ਤੇ ਉੱਥੇ ਸਿੱਖ ਨੂੰ ਪਤਾ ਲੱਗੇ ਵੀ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਦੀ, ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਗ੍ਰੰਥ ਵਿੱਚ ਜਿਹੜਾ ਗਿਆਨ ਉਹ ਕਿੱਡਾ ਪਵਿੱਤਰ ਤੇ ਸਰਵ ਮਨੁੱਖਤਾ ਲਈ ਸਾਂਝਾ ਹੈ। ਮੇਰੇ ਕਹਿਣ ਦਾ ਭਾਵ ਇਹ ਹੈ ਕਿ ਸਾਹਿਬ ਇਸ ਤਰ੍ਹਾਂ ਸਿੱਖ ਨੂੰ ਸਿਆਣਾ ਬਣਾਉਂਦੇ ਸਨ ਕਿ ਇਹ ਸਿੱਖਾ ਤੈਨੂੰ ਪਤਾ ਲੱਗ ਜਾਏ ਕਿ ਤੇਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਅੰਮ੍ਰਿਤ ਬਾਣੀ ਤੈਨੂੰ ਗੁਰੂ ਨੇ ਬਖਸ਼ੀ ਹੈ ਇਹਦੀ ਕਿੱਡੀ ਮਹਾਨਤਾ ਹੈ ਤੇ ਬਾਕੀ ਗ੍ਰੰਥਾਂ ਵਿੱਚ ਕੀ ਕੁਝ ਬਿਆਨ ਕੀਤਾ ਗਿਆ। ਖੈਰ ਮੈਂ ਬੇਨਤੀ ਕਹਿ ਰਿਹਾ, ਕਬੀਰ ਸਾਹਿਬ ਨੇ ਇਹ ਕਿਰਪਾ ਵਰਤਾਈ ਕਿ ਉਹਨਾਂ ਵਕਤੀ ਤੌਰ ਤੇ ਜਿਹੜਾ ਜਾਤ ਦੇ ਅਭਿਮਾਨੀ ਬੰਦੇ ਸਨ ਇਹਦਾ ਵੀ ਉਹਨਾਂ ਨੇ ਖੰਡਨ ਕਰਕੇ ਤੇ ਪਰਮਾਤਮਾ ਦੀ ਭਗਤੀ ਵਾਲੇ ਪਾਸੇ ਪ੍ਰੇਰਿਆ। ਇੱਕ ਬੇਨਤੀ ਕਹਿ ਕੇ ਫਤਿਹ ਬੁਲਾਵਾਂ, ਇੱਕ ਬੜੀ ਵੱਡੀ ਮਨੌਤ ਸੀ ਜੀ ਕਿ ਜਿਹੜਾ ਬੰਦਾ ਸਾਰੀ ਜ਼ਿੰਦਗੀ ਪਾਪ ਕਰੇ ਤੇ ਬਨਾਰਸ ਮਰ ਜਾਏ ਤੇ ਉਹ ਮੁਕਤ ਹੋ ਜਾਂਦਾ, ਸਾਰੀ ਜ਼ਿੰਦਗੀ ਬਨਾਰਸ ਰਹਿ ਕੇ ਵੀ ਚੰਗੇ ਕਰਮ ਕਰੇ ਤੇ ਜੇ ਮਰ ਜਾਏ ਨਾ ਹੜੰਬੇ ਜਿਹਨੂੰ ਮਗਹਲ ਕਹਿੰਦੇ ਸੀ, ਉਹ ਬੰਦਾ ਖੋਤੇ ਦੀ ਜੂਨ 'ਚ ਪੈਂਦਾ। ਕਬੀਰ ਸਾਹਿਬ ਵੇਲੇ ਮਨੌਤ ਸੀ ਤੇ ਕਬੀਰ ਸਾਹਿਬ ਵੇਖੋ ਰੱਬੀ ਪੁਰਖ ਦਾ ਇਹ ਜੀਵਨ ਹੁੰਦਾ ਕਿ ਉਹਨਾਂ ਕਰਮ ਕਾਂਡ ਦਾ ਖੰਡਨ ਕਰਨਾ, ਸਾਰੀ ਜ਼ਿੰਦਗੀ ਬਨਾਰਸ ਰਹੇ ਅੰਤਲੇ ਸਮੇਂ ਮਗਹਰ ਚਲੇ ਗਏ ਹੜੰਬੇ ਤੇ ਬ੍ਰਾਹਮਣ ਆ ਕਿਹਾ ਭਗਤ ਜੀ ਜਾਂਦੀ ਬਾਹਰ ਤੇ ਇੱਥੇ ਮਰਦੋ ਭਲੇ ਦਾ ਕੰਮ ਸਾਰੀ ਜ਼ਿੰਦਗੀ ਸਿਰ ਡਾਉਂਦੇ ਰਹੇ। ਉਹਨੇ ਇੱਕ ਬਚਨ ਵਰਤਿਆ ਬੜਾ ਕਮਾਲ ਦਾ, ਕਹਿੰਦੇ ਮਨੋ ਕਠੋਰ ਮਰੈ ਬਾਨਾਰਸ, ਨਰਕ ਨਾ ਬਣਤਿਆਂ ਜਾਈ। ਮਨ ਦਾ ਪਾਪੀ ਬੰਦਾ ਬਨਾਰਸ ਮਰੇ ਉਹਨੂੰ ਮੁਕਤੀ ਨਹੀਂ, ਉਹਨੂੰ ਨਰਕ ਮਿਲਣਾ। ਮਨੋ ਕਠੋਰ ਮਰੈ ਬਨਾਰਸ, ਨਰਕ ਨਾ ਬਣਤਿਆ ਜਾਈ। ਹਰ ਕਾ ਸੰਤ ਮਰੈ ਹੜੰਬੈ, ਸਗਲੀ ਸੈਣ ਤਰਾਈ। ਰੱਬ ਦੀ ਬੰਦਗੀ ਵਾਲਾ ਹੜੰਬੇ ਚੜਾਈ ਕਰ ਗਿਆ, ਉਹ ਆਪਣਾ ਭਲਾ ਕਰਦਾ ਹੋਰਨਾਂ ਦਾ ਵੀ ਭਲਾ ਕਰਦਾ। ਜਿਹਨੂੰ ਬਾਣੀ ਨੇ ਕਿਹਾ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖੁਜਲੇ ਕੇਤੀ ਛੁੱਟੀ ਨਾਲ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ। ਅੱਜ ਭਗਤ ਕਬੀਰ ਸਾਹਿਬ ਜੀ ਦਾ ਜਨਮ ਦਿਹਾੜਾ ਹੈ, ਸਮੁੱਚੀ ਸੰਗਤ ਨੂੰ ਵਧਾਈ। ਆਪ ਸਮੂਹ ਸੰਗਤ ਦਾ ਬਹੁਤ ਧੰਨਵਾਦ, ਬੜੇ ਪਿਆਰ ਨਾਲ ਬਹਿ ਕੇ ਵਿਚਾਰਾਂ ਸੁਣੀਆਂ। ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ, ਗੁਰੂ ਕੇ ਵਜ਼ੀਰ ਸਾਹਿਬਾਨਾਂ ਦਾ ਧੰਨਵਾਦ। ਸਵਾਬ ਬਹੁਤ ਹੀ ਵਿਦਵਾਨ ਪੁਰਖ ਨੇ, ਬੜੀ ਚੰਗੀ ਕਥਾ ਸੂਝਤਾ ਦੇ ਨਾਲ ਕਰਦੇ ਨੇ। ਭਾਈ ਪ੍ਰਗਟ ਸਿੰਘ ਜੀ, ਭਾਈ ਸਾਹਿਬ ਜੀ ਮੋਗੇ ਵਾਲੇ, ਉਹਨਾਂ ਪਾਸੋਂ ਆਪ ਜੀ ਲੜੀਵਾਰ ਇਤਿਹਾਸ ਦੀ ਵਿਚਾਰ ਸਰਵਣ ਕਰਿਓ। ਭੁੱਲਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਸੰਗਤ ਜੀ, ਇਹ ਸਨ ਭਾਈ ਸਾਹਿਬ ਭਾਈ ਹਰਵਿੰਦਰ ਸਿੰਘ ਜੀ ਗੰਗਾਨਗਰ ਵਾਲੇ, ਜਿਨ੍ਹਾਂ ਨੇ ਭਗਤ ਕਬੀਰ ਜੀ ਦੇ ਜੀਵਨ ਵਿੱਚੋਂ, ਉਹਨਾਂ ਦੀ ਵਿਚਾਰਧਾਰਾ, ਉਹਨਾਂ ਦੀ ਬਾਣੀ ਵਿੱਚੋਂ ਆਪ ਜੀ ਨੂੰ ਕਥਾ ਸਰਵਣ ਕਰਵਾਈ ਹੈ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਕੱਲ੍ਹ ਦੀ ਹਾਜ਼ਰੀ ਇਹਨਾਂ ਦੀ ਹੋਰ ਹੈ, ਫਿਰ ਭਾਈ ਸਾਹਿਬ ਹੋਰਾਂ ਨੇ ਅੱਗੇ ਐਡਮਿੰਟਨ ਚਲੇ ਜਾਣਾ। ਸੋ ਹੁਣ ਸਮਾਂ ਹੋਇਆ ਹੈ ਚੱਲ ਰਹੀ ਲੜੀਵਾਰ ਇਤਿਹਾਸ ਦੀ ਕਥਾ ਦਾ। ਕਥਾ ਸਰਵਣ ਕਰਵਾਉਣਗੇ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਵਿਦਵਾਨ ਗਿਆਨੀ ਪ੍ਰਗਟ ਸਿੰਘ ਜੀ ਮੋਗੇ ਵਾਲੇ। ਆਓ ਗਿਆਨੀ ਜੀ ਹੋਰਾਂ ਪਾਸੋਂ ਚੱਲ ਰਹੀ ਸ਼੍ਰੀ ਗੁਰੂ ਪੰਥ ਪ੍ਰਕਾਸ਼ ਦੀ ਕਥਾ ਸਰਵਣ ਕਰੀਏ ਜੀ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਬੜੇ ਅਦਬ ਸਹਿਤ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਭਗਤ ਕਬੀਰ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ, ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਬਾਦ, ਬਹੁਤ ਬਹੁਤ ਵਧਾਈ। ਉਹ ਮਹਾਨ ਭਗਤ ਜਿਨ੍ਹਾਂ ਨੇ ਬੜਾ ਸੰਘਰਸ਼ ਕੀਤਾ ਆਪਣੇ ਜੀਵਨ ਦੌਰਾਨ, ਔਰ ਮਨੁੱਖਤਾ ਲਈ, ਦੱਬੇ ਕੁਚਲੇ ਲੋਕਾਂ ਲਈ, ਜਿਨ੍ਹਾਂ ਨੂੰ ਨੀਵੀਆਂ ਜਾਤਾਂ ਦੇ ਸ਼ੂਦਰ ਆ ਕੇ ਦੁਰਕਾਰਿਆ ਜਾਂਦਾ ਸੀ, ਉਹਨਾਂ ਦੇ ਹੱਕ ਵਿੱਚ ਹਾਹ ਦਾ ਨਾਰਾ ਮਾਰਿਆ ਅਤੇ ਉਹਨਾਂ ਦੀ ਬਰਾਬਰੀ ਲਈ ਬਹੁਤ ਵੱਡਾ ਸੰਘਰਸ਼ ਕੀਤਾ, ਉਹਨਾਂ ਨੂੰ ਅਸੀਂ ਯਾਦ ਕਰ ਰਹੇ ਹਾਂ। ਆਓ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ।

ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਲੋਕ ਅਤੇ ਪਰਲੋਕ ਸਵਾਰ ਦੇਣ ਵਾਲੇ ਸਤਿਗੁਰੂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜ਼ਿੰਦਗੀ ਦੇ ਕੁਝ ਪਲ ਸਫਲ ਕਰ ਰਹੀ ਗੁਰੂ ਨਿਵਾਜੀ ਸਾਧ ਸੰਗਤ ਜੀਓ

0: ਅਤੇ ਸਮੂਹ ਸੰਗਤਾਂ ਨੇ ਬੜੇ ਹੀ ਪਿਆਰ ਨਾਲ ਸਤਿਕਾਰਯੋਗ ਗਿਆਨੀ ਹਰਵਿੰਦਰ ਸਿੰਘ ਜੀ ਹੁਣਾਂ ਕੋਲੋਂ ਗੁਰਮਤ ਦੇ ਉਹ ਬਚਨ ਸਰਵਣ ਕੀਤੇ, ਕ੍ਰਾਂਤੀਕਾਰੀ ਸੂਰਮੇ ਮਰਦ ਅਗੰਬੜੇ, ਭਗਤ ਕਬੀਰ ਜੀ ਦੇ ਉਹ ਸ਼ਬਦ ਜਿਹੜੇ ਕੱਟੜ ਪੰਥੀਆਂ ਦੇ ਇਕੱਠ ਵਿੱਚ ਬੈਠ ਕੇ ਉਚਾਰਨ ਕੀਤੇ। ਉਹਨਾਂ ਦੇ ਕਈ ਸ਼ਬਦ ਪੜ੍ਹਦਿਆਂ ਕਈ ਸੱਜਣ ਪੁੱਛ ਲੈਂਦੇ ਜੀ, ਇਹ ਦਸਵੇਂ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ? ਗਗਨ ਦਮਾਮਾ ਬਾਜਿਓ ਪਰਿਓ ਨਿਸਾਨੈ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ। ਸੂਰਾ ਸੋ ਪਹਿਚਾਨੀ ਹੈ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੈ ਖੇਤ। ਇਹ ਸਾਰੇ ਬਚਨ ਉਹਨਾਂ ਦੇ ਨੇ। ਭਾਈ ਸਾਹਿਬ ਜੀ ਸਰਵਣ ਕਰਾ ਕੇ ਗਏ। ਬੰਦਾ ਅਕਸਰ ਹੀ ਵਹਿਮ ਪਾਲ ਲੈਂਦਾ ਵੀ ਕਿਸੇ ਵਿਸ਼ੇਸ਼ ਜਗ੍ਹਾ ਤੇ ਵਿਸ਼ੇਸ਼ ਕਿਸੇ ਧਰਤੀ ਤੇ ਮੈਨੂੰ ਮੌਤ ਆ ਜਾਏ ਮੈਂ ਮੁਕਤ ਹੋ ਜਾਵਾਂਗਾ। ਉਹ ਕਹਿੰਦੇ ਨਹੀਂ, ਜਿੰਨੀ ਦੇਰ ਮਾਲਕ ਦਾ ਨਾਮ ਨਹੀਂ ਜਪਦਾ, ਤੇਰੀ ਕਰਨੀ ਪਵਿੱਤਰ ਨਹੀਂ, ਉਨੀ ਦੇਰ ਗੱਲ ਬਣੇਗੀ ਨਹੀਂ। ਤੇ ਉਹ ਅਖੀਰ ਤੇ ਕਹਿ ਰਹੇ ਸੀ, ਮਨੋ ਕਠੋਰ ਮਰੈ ਬਨਾਰਸ ਨਰਕ ਨਾ ਬਾਂਚਿਆ ਜਾਈ। ਜੇ ਬੰਦਾ ਮਨ ਦਾ ਕਠੋਰ ਆ, ਦਇਆ ਜੀਵਨ ਵਿੱਚ ਨਹੀਂ, ਉਹ ਭਾਵੇਂ ਬਨਾਰਸ ਕਾਂਛੀ ਕਿਤੇ ਵੀ ਪਿਆ ਚੜ੍ਹਾਈ ਕਰ ਜਾਵੇ, ਨਹੀਂ ਗੱਲ ਬਣੇਗੀ। ਮਨੋ ਕਠੋਰ ਮਰੈ ਬਨਾਰਸ ਨਰਕ ਨਾ ਬਾਂਚਿਆ ਜਾਈ, ਹਰ ਕਾ ਸੰਤ ਮਰੈ ਹੜੰਬੈ ਤਾਂ ਸਗਲੀ ਸੈਨ ਤਰਾਈ। ਉਹ ਤਾਂ ਸਗੋਂ ਕਈਆਂ ਨੂੰ ਤਾਰਨ ਵਾਲਾ ਬਣ ਜਾਂਦਾ ਜਿਹੜਾ ਆਪ ਜਪਦਾ। ਅੱਜ ਉਹਨਾਂ ਦਾ ਜਨਮ ਦਿਹਾੜਾ ਮਨਾ ਰਹੇ ਹਾਂ। ਇੱਕ ਦਿਨ ਇੱਕ ਮਾਤਾ ਗੁਆਂਢ ਆਟਾ ਪੀਸਣ ਵਾਸਤੇ ਗਈ। ਅੱਜ ਵਾਂਗੂ ਇਲੈਕਟ੍ਰੋਨਿਕ ਚੱਕੀਆਂ ਨਹੀਂ ਸੀ, ਪੀਸਾ ਪਸਾਇਆ ਨਹੀਂ ਸੀ ਮਿਲਦਾ। ਉਹਨੇ ਚੱਕੀ ਝੋਈ ਤੇ ਘੰਟਾ ਡੇਢ ਘੰਟਾ ਦਾਣੇ ਪੀਸਦੀ ਰਹੀ। ਉਸ ਤੋਂ ਬਾਅਦ ਜਦੋਂ ਦਾਣੇ ਪੀਸਦੀਆਂ, ਨਾਲ ਨਾਲ ਬੀਬੀਆਂ ਜਿਨ੍ਹਾਂ ਨੇ ਆਟਾ ਪੀਸਿਆ ਜਾਂ ਵੱਡੀ ਉਮਰ ਵਾਲਿਆਂ ਨੂੰ, ਸਾਰਿਆਂ ਨੂੰ ਪਤਾ ਆਪਣੀ ਆਦਤ ਹੁੰਦੀ ਸੀ, ਨਾਲੇ ਗਲਾ ਪਾਈ ਜਾਣਾ, ਨਾਲੇ ਦੋ ਚਾਰ ਦਾਣੇ ਆਪਦੇ ਮੂੰਹ 'ਚ ਪਾ ਕੇ ਚਿੱਥੀ ਜਾਣੇ, ਸੁਆਣੀਆਂ ਦੀ ਆਦਤ ਹੁੰਦੀ ਸੀ। ਉਹ ਨਾਲ ਚਿੱਥਦੀ ਰਹੀ ਤੇ ਘੰਟਾ ਡੇਢ ਘੰਟਾ ਚੱਕੀ 'ਚ ਹੋਈ। ਉਹਨੇ ਡੇਢ ਕੁ ਘੰਟਾ ਆਟਾ ਪੀਸਣ ਤੋਂ ਬਾਅਦ ਪ੍ਰਾਂਤ ਰੱਖੀ ਹੱਥ ਦੀ ਤਲੀ 'ਤੇ ਅਤੇ ਘਰ ਨੂੰ ਜਾ ਰਹੀ ਸੀ। ਬਰਸਾਤ ਹੋ ਰਹੀ ਸੀ, ਮੌਸਮ ਖਰਾਬ ਸੀ। ਅਚਾਨਕ ਕਹਿੰਦੇ ਕੀ ਹੋਇਆ, ਰਸਤੇ ਵਿੱਚ ਪੈਰ ਫਿਸਲਿਆ ਤੇ ਪ੍ਰਾਂਤ ਬੁੜਕ ਕੇ ਉਹ ਗਈ। ਜੇ ਕਿਤੇ ਦਾਣੇ ਗਾਰੇ ਵਿੱਚ ਰਲ ਜਾਣ, ਉਹ ਇਕੱਠੇ ਕੀਤੇ ਜਾ ਸਕਦੇ, ਦੁਬਾਰਾ ਸੁਕਾ ਕੇ ਕੰਮ ਦੇ ਜਾਂਦੇ ਆ, ਪਰ ਜਦੋਂ ਕਿਤੇ ਆਟਾ ਗਾਰੇ ਦੇ ਵਿੱਚ ਇੱਦਾਂ ਰਲ ਜਾਵੇ ਉਹ ਕੰਮ ਦਾ ਰਹਿੰਦਾ ਨਹੀਂ। ਉਹ ਬੀਬੀ ਵਿਚਾਰੀ ਅੱਖਾਂ ਵਿੱਚ ਅੱਥਰੂ ਨੇ ਵਿਰਾਗ ਕਰ ਰਹੀ ਆ ਬੈਠੀ, ਮੱਥੇ 'ਤੇ ਹੱਥ ਰੱਖਿਆ ਹੋਇਆ। ਭਗਤ ਕਬੀਰ ਜੀ ਆ ਗਏ, ਮਾਤਾ ਕੀ ਹੋਇਆ? ਕਹਿਣ ਲੱਗੀ, ਮਹਾਂਪੁਰਖੋ ਮਿਹਨਤ ਬੜੀ ਕੀਤੀ, ਘੰਟਾ ਡੇਢ ਘੰਟਾ ਮੇਰਾ ਲੱਗ ਗਿਆ। ਆਹ ਦਾਣੇ ਲੈ ਕੇ ਗਈ ਸੀ, ਜਿਹੜਾ ਆਟਾ ਸੀ ਪੈਰ ਫਿਸਲ ਗਿਆ, ਸਾਰੇ ਹੀ ਗਾਰੇ 'ਚ ਰਲ ਗਿਆ। ਮਾਂ ਤੇਰੇ ਵੀ ਕੁਝ ਕੰਮ ਆਏ ਚਾਰ ਦਾਣੇ? ਕਹਿਣ ਲੱਗੀ, ਮਹਾਂਪੁਰਖੋ ਬਸ ਚੱਕੀ ਨੂੰ ਗੇੜੇ ਦਿੰਦਿਆਂ ਜਿਹੜੇ ਚਾਰ ਦਾਣੇ ਚਿੱਥ ਕੇ ਨੰਘਾ ਲਏ, ਮੇਰੇ ਤਾਂ ਕੰਮ ਉਹੀ ਆਏ। ਭਗਤ ਜੀ ਕਹਿੰਦੇ, ਮਾਤਾ ਇਹ ਆਟਾ ਤਾਂ ਕਦੇ ਕਦੇ ਤੇ ਕਿਸੇ ਕਿਸੇ ਦਾ ਡੁੱਲਦਾ ਨਾ, ਪਰ ਜਿਹੜਾ ਆਟਾ ਮੈਂ ਤੈਨੂੰ ਦੱਸਣ ਲੱਗਾ ਉਹ ਬਹੁਤਿਆਂ ਦਾ ਗਾਰੇ 'ਚ ਹੀ ਰਲਦਾ ਜਾ ਰਿਹਾ। ਕਬੀਰ ਕੀਚੜ ਆਟਾ ਗਿਰ ਭਰਿਆ, ਕਿਛੂ ਨਾ ਆਇਓ ਹਾਥ, ਪੀਸਤ ਪੀਸਤ ਚਾਬਿਆ ਸੋਈ ਨਿਭਿਆ ਸਾਥ। ਦਾਣੇ ਨੇ ਸਵਾਸਾਂ ਦੇ, ਜਿਨ੍ਹਾਂ ਸਵਾਸਾਂ ਨਾਲ ਕਹਿ ਲਿਆ ਪਿਆਰ ਨਾਲ ਸਤਨਾਮ ਸ਼੍ਰੀ ਵਾਹਿਗੁਰੂ, ਉਹ ਸਵਾਸ ਤਾਂ ਹੋ ਗਏ ਸਫਲੇ। ਜਿਨ੍ਹਾਂ ਸਵਾਸਾਂ ਨਾਲ ਕਿਸੇ ਡਿੱਗੇ ਨੂੰ ਗਲ ਲਾਇਆ ਉਹ ਸਵਾਸ ਹੋ ਗਏ ਸਫਲੇ। ਜਿਨ੍ਹਾਂ ਸਵਾਸਾਂ ਦੇ ਨਾਲ ਸਿਮਰਨ ਕੀਤਾ, ਕੋਈ ਮਨੁੱਖਤਾ ਦਾ ਭਲਾ ਕੀਤਾ, ਉਹ ਤਾਂ ਠੀਕ ਨੇ, ਤੇ ਜਿਹੜੇ ਵਿਕਾਰਾਂ ਦੇ ਵਿੱਚ ਰਲਾ ਲਏ ਉਹ ਤਾਂ ਕਹਿੰਦੇ ਆਟੇ ਦੇ ਚਿੱਕੜ ਵਿੱਚ ਰਲਣ ਵਾਲੀ ਗੱਲ ਆ, ਤੇ ਬਹੁਤੇ ਲੋਕ ਚਿੱਕੜ ਵਿੱਚ ਰਲਾ ਕੇ ਹੀ ਜਾ ਰਹੇ ਨੇ। ਜਿਨ੍ਹਾਂ ਸਵਾਸਾਂ ਨਾਲ ਵਾਹਿਗੁਰੂ ਵਾਹਿਗੁਰੂ ਕੀਤਾ ਜਾਵੇ ਉਹੀ ਸਫਲ ਨੇ। ਭਗਤ ਕਬੀਰ ਜੀ ਕਹਿੰਦੇ, ਬੰਦਿਆ ਸਮਾਂ ਬੜਾ ਵਧੀਆ ਮਿਲਿਆ, ਹਰ ਬੰਦਾ ਕਿਸੇ ਨਾ ਕਿਸੇ ਗੱਲੋਂ ਦੁਖੀ ਆ। ਤੇ ਭਗਤ ਜੀ ਕਹਿੰਦੇ, ਤੇਰੇ ਦੁੱਖਾਂ ਦਾ ਕਾਰਨ ਮਾਲਕ ਨੂੰ ਭੁਲਾ ਦੇਣਾ, ਅੰਧਕਾਰ ਸੁਖ ਕਬੂ ਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਅਗਿਆਨਤਾ ਵਿੱਚ ਭਟਕਣਾ ਹੈ, ਅਗਿਆਨਤਾ ਵਿੱਚ ਬੰਦਾ ਪੁੱਠੇ ਪੁੱਠੇ ਕੰਮ ਕਰਦਾ। ਇਸੇ ਸ਼ਬਦ ਵਿੱਚ ਅੱਗੇ ਜਾ ਕੇ ਕਹਿੰਦੇ, ਜੋ ਪੈ ਰਸਨਾ ਰਾਮ ਨਾ ਕਹਿਬੋ। ਭਗਤ ਕਬੀਰ ਜੀ ਦੇ ਕੌਲ ਨੇ ਕਹਿੰਦੇ ਜਿੰਨੀ ਦੇਰ ਪਰਮਾਤਮਾ ਨੂੰ ਚੇਤੇ ਨਹੀਂ ਕਰਦੇ ਉਸ ਮਾਲਕ ਵਾਹਿਗੁਰੂ ਦੀ ਇਬਾਦਤ ਨਹੀਂ ਕਰਦੇ। ਜੋ ਪੈ ਰਸਨਾ ਰਾਮ ਨ ਕਹਿਬੋ ਉਪਜਿਤ ਬੈਨਸਤ ਰੋਵਤ ਰਹਿਬੋ। ਜੰਮਦੇ ਮਰਦੇ ਰਵਾਂਗੇ, ਜੰਮਣ ਤੋਂ ਮਰਨ ਤੱਕ ਦੁਖੀ ਰਵਾਂਗੇ ਜੇ ਨਹੀਂ ਪਿਆਰ ਨਾਲ ਕਵਾਂਗੇ ਸਤਨਾਮ ਸ਼੍ਰੀ। ਤੇ ਬਾਦਸ਼ ਪਾਤਸ਼ਾਹ ਦੀ ਬਾਣੀ ਵਿੱਚ ਵੀ ਡਾਂਕੇ ਦੀ ਚੋਟ ਤੇ ਇਹ ਗੱਲ ਕਹਿੰਦੇ ਨਾ ਵੀ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਡਾਂਕੇ ਦੀ ਚੋਟ ਤੇ ਕਹਿ ਦਿੱਤਾ ਕਹੋ ਨਾਨਕ ਇਹੋ ਤੱਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ। ਉਹ ਭਲਿਆ ਅੱਜ ਤੈਨੂੰ ਸਮਾਂ ਮਿਲਿਆ, ਅੱਜ ਤੂੰ ਬੰਦਗੀ ਕਰ ਨਹੀਂ ਰਿਹਾ, ਅੱਜ ਸੇਵਾ ਕਰ ਸਕਦਾ ਤੂੰ ਕਰ ਨਹੀਂ ਰਿਹਾ। ਤੈਨੂੰ ਪਤਾ ਇਹ ਕਿੰਨਾ ਕੀਮਤੀ ਮਿਲਿਆ, ਹਾਂ ਆਇਆ ਦੂਰੋਂ ਚੱਲ ਕੇ। ਇਹ ਨਹੀਂ ਵੀ ਮੇਰਾ ਘਰ ਗੁਰਦੁਆਰੇ ਤੋਂ 50 ਕਿਲੋਮੀਟਰ ਦੂਰ ਆ, ਮੈਂ ਦੂਰੋਂ ਆਇਆ। ਨਹੀਂ ਨਹੀਂ, ਪਤਾ ਨਹੀਂ ਕਿੰਨਾ ਲੰਮਾ ਚੱਕਰ ਕੱਟ ਕੇ ਮਨੁੱਖੀ ਜਾਮਾ ਪ੍ਰਾਪਤ ਹੋਇਆ। ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇ ਸੰਜਰੀਆ। ਇਹ ਆ ਦੂਰੋਂ ਆਇਆ ਚੱਲ ਕੇ, ਹਾਂ ਆਇਆ ਦੂਰੋਂ ਚੱਲ ਕੇ। ਮੈਂ ਤੱਕੀ ਤੋ ਸ਼ਰਨਾਏ ਜੀਓ, ਮੈਂ ਆਸਾ ਰੱਖੀ ਚਿੱਤ, ਮੈਂ ਮੇਰਾ ਸਭੋ ਦੁੱਖ ਗਵਾਏ ਜੀਓ। ਤੇ ਪਾਤਸ਼ਾਹ ਜੀ ਕਹਿੰਦੇ ਮਿਲ ਜਗਦੀਸ਼ ਮਿਲਣ ਕੀ ਬਰੀਆ, ਇਹ ਮਿਲਾਪ ਦੀ ਵਾਰੀ ਮਿਲੀ ਆ। ਜੇ ਅੱਜ ਨਹੀਂ ਕਰ ਰਿਹਾ ਕਿ ਗੱਲ ਚੇਤੇ ਰੱਖੀ, ਕਿਹੜੀ ਭਗਤ ਜੀ, ਚਾਰ ਪਾਮ ਦੋਇ ਸਿੰਘ ਗੁੰਗ ਮੁੱਖ। ਚੱਜ ਦੇ ਕੰਮ ਕਰਦਾ ਨੀ, ਜਦੋਂ ਬਲਦ ਦੀ ਜੋਨ ਮਿਲ ਗਈ ਤੇ ਅਗਲੇ ਨੇ ਗੱਡਾ ਲੱਦ ਕੇ ਤੇ ਮੂਹਰੇ ਜੋੜ ਲਿਆ ਤੇ ਮਗਰੋਂ ਮਾਰੀ ਪ੍ਰਾਣੀ, ਉਦੋਂ ਤਾਂ ਨੀ ਜਪਿਆ ਜਾਣਾ। ਜਦੋਂ ਚਾਰ ਪੈਰਾਂ ਵਾਲਾ ਤੇ ਦੋ ਸਿੰਘਾਂ ਵਾਲਾ ਬਣ ਗਿਆ ਉਦੋਂ ਨੀ ਵਾਹਿਗੁਰੂ ਵਾਹਿਗੁਰੂ ਕਿਹਾ ਜਾਣਾ। ਇਹ ਤਾਂ ਅੱਜ ਹੀ ਮੌਕਾ, ਚਾਰ ਪਾਮ ਦੋਇ ਸਿੰਘ ਗੁੰਗ ਮੁੱਖ, ਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੇਂਗਾ ਪਰ ਹੈ, ਤਬ ਕਤ ਮੂਡ ਲੁਕਈ ਹੈ, ਹਰ ਬਿਨ ਬੈਲ ਬਿਰਾਨੇ ਹੋਈ ਹੈ। ਬਿਰਾਨੇ ਬੈਲ ਕੀ ਹੁੰਦਾ, ਬਹੁਤੇ ਸੱਜਣ ਜ਼ਿਮੀਂਦਾਰਾਂ ਕਰਦੇ ਆਏ, ਉਹਨਾਂ ਨੂੰ ਪਤਾ ਜਦੋਂ ਤਾਂ ਬਲਦ ਆਪਦਾ ਹੋਵੇ ਉਦੋਂ ਬੰਦਾ ਟਾਈਮ ਨਾਲ ਪਾਣੀ ਵੀ ਪਿਆਉਂਦਾ ਤੇ ਪੱਠੇ ਵੀ ਪਾਉਂਦਾ ਵੀ ਨਿੱਤ ਵਰਤਣਾ ਨਾ, ਤੇ ਜਿੱਦਣ ਮੰਗਵਾ ਹੋਵੇ ਉਹ ਕਹਿੰਦਾ ਕਨਾਲ ਹੋਰ ਵਾਹ ਲਵਾਂ, ਕੋਈ ਗੱਲ ਨਹੀਂ ਕਿਹੜਾ ਆਪਣਾ। ਗੱਡੀ ਮੰਗ ਵੀ ਲਿਆਂਦੀ ਹੋਵੇ ਆਪਾਂ ਐਵੇਂ ਕਰਦੇ ਹਾਂ, ਆਪਦੀ ਹੋਵੇ ਤਾਂ ਉਖਲੀ ਵੇਖ ਕੇ ਸਾਰਾ ਕੁਝ ਤੇਲ ਪਾਣੀ ਵੀ ਚੱਕ ਕਰਦੇ ਹਾਂ, ਬਗਾਨੀ ਹੋਵੇ ਫਿਰ ਐਕਸੀਲੇਟਰ ਤੋਂ ਪੈਰ ਕੌਣ ਚੱਕਦਾ ਜੀ। ਉਹ ਭਲਿਆ ਬੈਲ ਬਣੇਗਾ, ਬੈਲ ਵੀ ਉਹ ਜਿਹੜਾ ਬੇਗਾਨਾ ਜਿਹੜਾ ਵੰਗਾਰ ਤੇ ਲਿਆਂਦਾ ਹੋਵੇ, ਉਹਦੀ ਤਾਂ ਅਗਲੇ ਚਮੜੀ ਦੇਟ ਛੱਡਦੇ, ਨਾ ਗਰਮੀ ਦੇਖਣ ਨਾ ਪੱਠੇ ਡੱਕੇ ਦਾ ਫਿਕਰ। ਹਰ ਬਿਨ ਬੈਲ ਬਿਰਾਨੇ ਹੋਈ ਹੈ, ਫੂਟੇ ਨਾਕਨ ਟੂਟੇ ਕਾਂਧਨ, ਕੋਧੋ ਕੋਪ ਸੁਖਈ ਹੈ, ਸਾਰੋ ਦਿਨ ਡੋਲਤ ਬਨ ਮਹੀਆ, ਅਜੋ ਹੁਣ ਪੇਟ ਅਗਈ ਹੈ। ਬਗਾਨੇ ਬੈਲ ਦੀ ਕੋਈ ਬਾਤ ਨਹੀਂ ਪੁੱਛਦਾ, ਉਹ ਭਲਿਆ ਏਦਾਂ ਵਗਣਾ ਪੈਣਾ ਜਿਵੇਂ ਬਗਾਨੇ ਬੈਲ ਵਾਹੀ ਜਾਂਦੇ। ਅੱਜ ਸਮਾਂ ਮਿਲਿਆ, ਇਹ ਵਾਰ ਵਾਰ ਨਹੀਂ ਮਿਲਦਾ। ਕਬੀਰ ਕਾਲ ਕਰਾਂਤਾ ਅਬੈ ਕਰ, ਅਬ ਕਰਤਾ ਸੋਏ ਤਾਲ। ਜਿਹੜਾ ਚੰਗਾ ਕੱਲ ਨੂੰ ਕਰਨ ਦੀ ਸੋਚ ਰਿਹਾ ਉਹਨੂੰ ਅੱਜ ਕਰ ਲਾ, ਤੇ ਜਿਹੜਾ ਅੱਜ ਕਰਨ ਦੀ ਸੋਚ ਰਿਹਾ ਉਹਨੂੰ ਡਿਲੇ ਨਾ ਕਰੀ ਸ਼ਾਮ ਤਾਈਂ। ਇਹਦੇ ਪਾਪੀ ਮਨ ਦਾ ਪਤਾ ਕੋਈ ਨਹੀਂ। ਸਾਡੇ ਮਨ ਨੂੰ ਨਾ ਐਲ ਨਾਲ ਤਸ਼ਬੀਹ ਦਿੱਤੀ, ਉਡਾਰੀ ਬੜੀ ਉੱਚੀ ਐਲ ਦੀ, ਸਾਗਰਾਂ ਦੀ ਸੈਰ ਕਰਦੀ ਆ, ਬਗੀਚਿਆਂ ਦੇ ਉੱਤੋਂ ਦੀ ਲੰਘਦੀ ਆ, ਤੇ ਡਿੱਗਦੀ ਕਿੱਥੇ ਜਾ ਕੇ, ਜਿੱਥੇ ਮੁਰਦਾਰ ਹੋਵੇ। ਇਹ ਨਾ ਕਹੀ ਮੈਂ ਸਿਆਣਾ ਬਹੁਤ ਆ, ਤੇਰਾ ਮਨ ਐਲ ਵਰ ਗਈ ਆ, ਪਤਾ ਨਹੀਂ ਕਿਹੜੇ ਗੰਦਗੀ ਦੇ ਢੇਟ ਤੇ ਡਿੱਗੇਗਾ ਜਾ ਕੇ। ਫਿਰਦੀ ਫਿਰਦੀ ਦਹਿ ਦਿਸ਼ਾ, ਜਲ ਪਰਬਤ ਬਨਰਾਏ, ਜਿੱਥੇ ਡਿੱਠਾ ਮਿਰਤ ਕੋ ਐਲ ਬਹੇਠੀ ਆਏ। ਤੇ ਭਗਤ ਜੀ ਕਹਿੰਦੇ ਉਹ ਭਲਿਆ ਚੰਗਾ ਕੰਮ ਕਰਦਿਆਂ ਦੇਰੀ ਨਾ ਰਾਈ। ਗੁਰੂ ਰਾਮਦਾਸ ਪਾਤਸ਼ਾਹ ਵੀ ਸਾਨੂੰ ਸੁਣਿਆ ਦਿੰਦੇ, ਹਰ ਜਪਦਿਆਂ ਖਿਨ ਢਿੱਲ ਨਾ ਕੀ ਜਾਈ, ਮੇਰੀ ਜਿੰਦੜੀਏ ਮਤ ਕੇ ਜਾਪੈ ਸਾਹ ਆਵੈ ਕਿ ਨਾ ਆਵੈ ਰਾਮ। ਪਤਾ ਨਹੀਂ ਅਗਲਾ ਸਵਾਸ ਆਉਣਾ ਕਿ ਨਹੀਂ ਆਉਣਾ। ਭਗਤ ਕਬੀਰ ਜੀ ਕਹਿੰਦੇ ਜੇ ਤੂੰ ਆਪਦੇ ਆਪ ਨੂੰ ਖੱਬੀ ਖਾਂ ਸਮਝਦਾ ਨਾ, ਇਹ ਸਵਾਸ ਬੜੀ ਕੀਮਤੀ ਆ, ਚਾਰ ਮੁੱਲ ਖਰੀਦ ਕੇ ਦਿਖਾ। ਤੂੰ ਕਹਿੰਦਾ ਨਾ ਮੈਂ ਰਾਜਾ ਦੁਨੀਆਂ ਦਾ, ਮੈਂ ਨੰਬਰਦਾਰ ਹਾਂ, ਮੈਂ ਚੌਧਰੀ ਹਾਂ। ਕਹਿੰਦੇ ਤਾਂ ਖੱਬੀ ਖਾਂ, ਮੈਨੂੰ ਚਾਰ ਸਵਾਸ ਖਰੀਦ ਕੇ ਦਿਖਾ ਦੇ। ਕਹਿੰਦੇ ਕਾਲ ਕਰੰਤਾ ਅਬੈ ਕਰ, ਅਬ ਕਰਤਾ ਸੋਏ ਤਾਲ, ਪਾਛੈ ਕਛੂ ਨਾ ਹੋਏਗਾ ਜੋ ਸਿਰ ਪਰ ਆਵੈ ਕਾਲ। ਉਦੋਂ ਨਹੀਂ ਜਪਿਆ ਜਾਣਾ। ਕਬੀਰ ਇਹੋ ਤਨ ਜਾਏਗਾ, ਇਹਨੇ ਜਾਣਾ ਇੱਕ ਦਿਨ। ਕਬੀਰ ਇਹੋ ਤਨ ਜਾਏਗਾ, ਸਕੋ ਤਨ ਲਿਹੋ ਬਹੋਰ, ਨਾਂਗੇ ਪਾਵੋ ਤੇ ਗਏ ਜਿਨ ਕੇ ਲਾਖ ਕਰੋੜ। ਤੇ ਜਦੋਂ ਦੁਨੀਆਂ ਤੋਂ ਜਾਣਾ ਮਹਿਲ ਮਾੜੀਆਂ ਨਾਲ ਨਹੀਂ ਜਾਂਦੇ, ਕੋਠੇ ਮੰਡਪ ਮਾੜੀਆਂ ਇਹ ਤਾਂ ਨਾ ਲਾਏ ਚਿੱਤ, ਮਿੱਟੀ ਪਈ ਉਹ ਤੋਲਵੀਂ ਕੋਈ ਨਾ ਹੋਸੀ ਮਿੱਤ। ਘਰ ਪਰਿਵਾਰ ਦੀ ਖਾਤਰ ਅਸੂਲ ਛੱਡ ਬਹਿਨਾ, ਪਰਿਵਾਰ ਨੇ ਨਾਲ ਨਹੀਂ ਜਾਣਾ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ। ਹੋਰ ਤਾਂ ਛੱਡੋ, ਦੋ ਨੰਬਰ ਨਾਲ ਨੰਬਰ ਦੀ ਇਕੱਠੀ ਕੀਤੀ ਹੋਈ ਦੌਲਤ ਕਿਹੜਾ ਨਾਲ ਜਾਣੀ, ਠੱਗੀਆਂ ਮਾਰੀ ਜਾਣਾ, ਸੱਚੀ ਕਿਰਤ ਕਰਕੇ ਕਮਾਈ ਕਰਿਆ ਕਰਨਾ। ਕੌਡੀ ਕੌਡੀ ਜੋਰ ਕਹਿ ਜੋਰੇ ਲੱਖ ਕਰੋਰ, ਚਲਤੀ ਬਾਰ ਨਾ ਕਸ਼ ਮਿਲਿਓ ਲਈ ਲੰਗੋਟੀ ਤੋਰ। ਅੱਗੇ ਲੰਗੋਟੀ ਚ ਉਦੋਂ ਸਿੱਕੇ ਹੁੰਦੇ ਸੀ, ਹੁਣ ਤੁਹਾਡੇ ਕੋਲ ਪਰਸ ਹੈਗੇ ਕਈ ਤਰ੍ਹਾਂ ਦੇ। ਇਹ ਗਾਂਧੀ ਵਾਲੇ ਨੋਟ ਭੇਜਣ ਥੋੜਾ ਦੇਣੇ ਘਰਦਿਆਂ ਨੇ, ਕੱਢ ਕੇ ਦੇਖਣੇ ਬਾਪੂ ਦੀ ਜੇਬ ਚ ਕਿੰਨੇ ਕਹੇ ਨਾਲ ਨਹੀਂ ਜਾਣੀ। ਹੋਰ ਤਾਂ ਛੱਡੋ, ਕਹਿੰਦੇ ਵੀ ਆਹ ਜਿਹੜਾ ਤਨ ਲੈ ਕੇ ਆਏ ਆ ਨਾ, ਤਨ ਜਿਹਨੂੰ ਸ਼ਿੰਗਾਰਨ ਤੇ ਟਾਈਮ ਲਾਈ ਜਾਂਦੇ ਰਹਿੰਦੇ ਸਾਰੀ ਦਿਹਾੜੀ, ਇਹ ਵੀ ਨਾਲ ਨਹੀਂ ਜਾਣਾ। ਕਿਸੇ ਨੇ ਘਰੇ ਘੋੜੀ ਰੱਖੀ ਹੋਵੇ, ਦਾਣਾ ਪੱਕਾ ਚਾਰੀ ਜਾਵੇ, ਖਰਖਰਾ ਕਰੀ ਜਾਵੇ ਤੇ ਸਵਾਰੀ ਕਰਕੇ ਨੇ ਦੇਖੀ ਹੋਵੇ, ਤੂੰ ਮਾੜੀ ਕਿਸਮਤ ਹੋ ਸਕਦੀ ਹੈ। ਸਰੀਰ ਘੋੜੀ ਮਿਲੀ ਆ, ਸੰਸਾਰ ਤੋਂ ਨਿਰੰਕਾਰ ਤੱਕ ਪਹੁੰਚਣਾ ਅਸੀਂ ਇਹਨੂੰ ਵਰਤ ਕੇ ਬੰਦਗੀ ਕਰਕੇ, ਤੇ ਵਰਤਿਆ ਇਹਨੂੰ ਹੈ ਹੀ ਨਹੀਂ ਅਸੀਂ। ਕਹਿੰਦੇ ਇਹ ਸੰਸਾਰ ਤੇ ਆਇਆ ਹੋਇਆ ਜਦੋਂ ਜਾਣਾ ਇਸ ਤਨ ਵੀ ਨਾਲ ਨਹੀਂ ਜਾਏਗਾ। ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ, ਇਹ ਤਨ ਨੇ ਵੀ ਨਾਲ ਨਹੀਂ ਜਾਣਾ। ਹਾਂ ਭਾਈ ਵੀਰ ਸਿੰਘ ਕਹਿੰਦੇ ਸਿੱਖਾ ਤੇਰੇ ਨਾਲ ਇੱਕ ਵਾਅਦਾ, ਕਿਹੜਾ ਜੀ? ਜੇ ਤੈਂ ਪਿਆਰ ਨਾਲ ਸੁਖਮਣੀ ਸਾਹਿਬ ਪੜਿਆ ਹੋਵੇ ਉਹ ਨਾਲ ਹੀ ਜਾਂਦਾ, ਜੇ ਤੂੰ ਜਪਜੀ ਸਾਹਿਬ ਪੜਿਆ ਹੋਵੇ ਨਾਲ ਹੀ ਜਾਂਦਾ, ਕਿਤੇ ਲੰਗਰ ਦੀ ਸੇਵਾ ਕੀਤੀ ਹੋਵੇ ਉਹਦੇ ਚੋਂ ਕੋਈ ਹਿੱਸਾ ਨਹੀਂ ਵੰਡਾ ਸਕਦਾ, ਨਲਾਇਕ ਪੁੱਤ ਹੁਣ ਨਾ ਨਲਾਇਕ। ਕਈ ਵਾਰੀ ਬਾਪੂ ਦਾ ਸੰਸਕਾਰ ਨਹੀਂ ਕੀਤਾ ਹੁੰਦਾ ਤੇ ਜ਼ਮੀਨ ਵੰਡਣ ਵਾਸਤੇ ਪਹਿਲਾਂ ਸੋਰਥਾ ਪਾ ਕੇ ਬਹਿ ਜਾਂਦੇ ਨੇ, ਲੜ ਪੈਂਦੇ ਆ, ਆਹ ਟਰੈਕਟਰ ਮੈਨੂੰ ਚਾਹੀਦਾ ਜੀ, ਆਹ ਸਕੂਟਰ ਬਾਪੂ ਦਾ ਮੈਨੂੰ, ਆ ਨਿਆਈ ਵਾਲੀ ਪੈਲੀ ਮੈਨੂੰ ਚਾਹੀਦੀ ਆ। ਜੇ ਬਾਪੂ ਨੇ ਜਿਉਂਦੇ ਨੇ ਅਖੰਡ ਪਾਠ ਕਰਾਇਆ ਹੋਵੇ ਹਿੱਸਾ ਵੰਡਾ ਲਓ ਕੋਈ, ਜੇ ਬਾਪੂ ਨੇ ਨਿਤਨੇਮ ਕੀਤਾ ਹੋਵੇ ਉਹਦੇ 'ਚ ਕੋਈ ਹਿੱਸਾ ਵੰਡਾ ਲਓ। ਬੰਦੇ ਦੀ ਕਰਨੀ ਨਾਲ ਰਹਿੰਦੀ ਆ। ਭਗਤ ਜੀ ਕਹਿੰਦੇ ਮਨੁੱਖੀ ਜਾਮਾ ਬੜਾ ਕੀਮਤੀ ਮਿਲਿਆ, ਇੱਕ ਸਵਾਸ ਮੁੱਲ ਨਹੀਂ ਖਰੀਦਿਆ ਜਾਣਾ। ਕਬੀਰ ਇਹੋ ਤਨ ਜਾਏਗਾ, ਸਕੋ ਤਾਂ ਲਿਹੋ ਬਹੋਰ, ਨਾਂਗੇ ਪਾਵੋ ਤੇ ਗਏ ਜਿਨ ਕੇ ਲਾਖ ਕਰੋੜ, ਲੱਖਾਂ ਕਰੋੜਾਂ ਵਾਲਿਆਂ ਨੂੰ ਵੀ ਜਾਣਾ ਪਿਆ। ਤੇ ਕਹਿੰਦੇ ਮੈਂ ਗੇੜਾ ਦਿੱਤਾ ਸਾਰੇ ਪਾਸੇ, ਕੋਈ ਮਦਦ ਕਰਨ ਵਾਲਾ ਹੈ? ਕਹਿੰਦੇ ਨਹੀਂ। ਕਬੀਰ ਸਭ ਜੱਗ ਹੋ ਫਿਰਿਓ, ਮੰਦਲ ਕੰਧ ਚੜਾਏ, ਕੋਈ ਕਾਹੂ ਕੋ ਨਹੀਂ, ਸਭ ਦੇਖੀ ਠੋਕ ਵਜਾਏ। ਜਦੋਂ ਇਸ ਦੁਨੀਆਂ ਤੋਂ ਜਾਣਾ, ਨਿਜ ਕਰ ਦੇਖਿਓ ਜਗਤ ਮੈਂ, ਕੋ ਕਾਹੂ ਕੋ ਨਾਹੇ, ਨਾਨਕ ਫਿਰ ਹਰ ਭਗਤ ਹੈ ਤੇ ਰਾਖੋ ਮਨ ਮਾਹੇ। ਅੱਜ ਭਗਤ ਜੀ ਦਾ ਜਨਮ ਦਿਹਾੜਾ, ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ। ਇਤਿਹਾਸ ਦੀ ਲੜੀ ਵਿੱਚ ਆਪ ਜੀ ਨੇ ਸਰਵਣ ਕੀਤਾ, ਸਿੱਖਾਂ ਨੇ ਗੁਰਮਤਾ ਕੀਤਾ ਇਕੱਠੇ ਹੋ ਕੇ, ਵੀ ਭਾਈ ਜੰਗਲਾਂ ਬੇਲਿਆਂ ਦੇ ਵਿੱਚ ਇਸ ਤਰੀਕੇ ਨਾਲ ਮੁਕਾਬਲਾ ਕਰਨਾ ਔਖਾ, ਆਪਾਂ ਨੂੰ ਕਿਸੇ ਕਿਲੇ ਦਾ ਨਿਰਮਾਣ ਕਰਨਾ ਚਾਹੀਦਾ। ਤੇ ਸਿੱਖਾਂ ਦੀ ਇਹ ਭਾਵਨਾ ਵੀ ਸਾਡੇ ਵਾਸਤੇ ਇਦੋਂ ਉੱਤਮ ਜਗ੍ਹਾ ਕੀ ਹੋ ਸਕਦੀ, ਆਪਾਂ ਹਰਿਮੰਦਰ ਸਾਹਿਬ ਦੇ ਨੇੜੇ ਤੇੜੇ ਕਿਤੇ ਇੱਥੇ ਬਣਾਈਏ। ਰਾਮਸਰ ਗੁਰੂ ਘਰ ਇੱਥੇ ਇੱਕ ਖੂਹੀ ਵੀ ਆ, ਤੇ ਨਾਲ ਉੱਥੇ ਹੀ ਕਿਲੇ ਦਾ ਨਿਰਮਾਣ ਕੀਤਾ, ਉਹਦੇ ਵਿੱਚ ਚਾਰ ਬੁਰਜ ਬਣਾਏ ਗਏ, ਸਾਈਡਾਂ ਤੇ ਬਾਹਰਲੇ ਪਾਸੇ ਬੜੀ ਡੂੰਘੀ ਖਾਈ ਬਣਾਈ ਗਈ ਜਿਹਨੂੰ ਰੌਣੀ ਕਹਿੰਦੇ ਨੇ, ਜਿਹਦੇ ਵਿੱਚ ਪਾਣੀ ਛੱਡਿਆ ਤੇ ਬੜੀ ਡੂੰਘੀ ਆ, ਤਾਂ ਕਿ ਕੋਈ ਦੁਸ਼ਮਣ ਜੇ ਉੱਪਰ ਚੜ੍ਹਨਾ ਚਾਹੇ ਛੇਤੀ ਦੇਣੇ ਪਹੁੰਚ ਨਾ ਸਕੇ। ਹੁਣ ਪਹਿਲਾਂ ਪਾਪੀ ਨੂੰ ਲਖਪਤ ਰਾਏ ਲੱਖੂ ਨੂੰ ਸੋਧਾ ਲਾਇਆ ਗਿਆ, ਇਹਦੇ ਸਿਰ ਵਿੱਚ ਵਿਸਟਾ ਪਿਆ, ਗੰਦਗੀ ਦੇ ਢੇਰ ਵਿੱਚ ਦੱਬ ਕੇ ਜੁੱਤੀਆਂ ਖਾਂਦਾ ਇਸ ਸੰਸਾਰ ਤੋਂ ਗਿਆ। ਇੱਧਰ ਗੁਰੂ ਦੇ ਸਿੱਖਾਂ ਨੇ ਇਕੱਠੇ ਹੋ ਕੇ ਰਾਮ ਰੌਣੀ ਉਹਦਾ ਕਿਲੇ ਦਾ ਨਾਮ ਰੱਖਿਆ, ਕਿਲਾ ਬਣਾਇਆ ਜਿਹਦੇ ਵਿੱਚ ਬਹੁਤੇ ਸਿੰਘ ਨਹੀਂ ਠਹਿਰ ਸਕਦੇ, 500 ਸਿੱਖਾਂ ਦੇ ਠਹਿਰਨ ਦੀ ਜਗ੍ਹਾ, ਕਿਉਂਕਿ ਵਿੱਚ ਸ਼ਸਤਰ ਵੀ ਰੱਖਣੇ ਆ, ਉਸ ਤੋਂ ਬਿਨਾਂ ਘੋੜੇ ਵੀ ਰੱਖਣੇ, ਦਾਣੇ ਪੱਕੇ ਦਾ ਇੰਤਜ਼ਾਮ ਵੀ ਕਰਨਾ। ਚਲੋ ਕਹਿੰਦੇ ਵੀ ਜਿੰਨਾ ਵੀ ਹੋ ਸਕੇ ਗੁਰੂ ਧਾਮਾਂ ਦੀ ਇੱਥੇ ਸੁਰੱਖਿਆ ਲਈ ਆਪਣੇ ਕੋਲ ਕੋਈ ਨਾ ਕੋਈ ਕਿਲਾ ਹੋਣਾ ਚਾਹੀਦਾ। ਪਰ ਦੂਜੇ ਪਾਸੇ ਜਦੋਂ ਮੀਰ ਮੰਨੂ ਨੂੰ ਇਸ ਗੱਲ ਦਾ ਪਤਾ ਲੱਗਾ ਵੀ ਅਸੀਂ ਲਾਹੌਰ 'ਤੇ ਕਬਜ਼ਾ ਕਰਨ ਵਾਲੇ ਹਾਂ, ਇਹ ਕਿੱਦਾਂ ਦੇ ਸੂਰਮੇ, ਉਹਨੂੰ ਪਤਾ ਹੀ ਸੀ ਚੰਗੀ ਤਰ੍ਹਾਂ ਕਹਿੰਦਾ ਵੀ ਜੇ ਕਿਲਿਆਂ ਦਾ ਨਿਰਮਾਣ ਕਰ ਰਹੇ ਆ ਤਾਂ ਆਉਣ ਵਾਲੇ ਸਮੇਂ ਵਿੱਚ ਸਾਡੇ ਵਾਸਤੇ ਠੀਕ ਨਹੀਂ ਹੋਏਗਾ। ਜਲੰਧਰ ਦੇ ਦੀਨਾ ਬੇਗ ਅਤੇ ਹੋਰ ਹਾਕਮਾਂ ਨੂੰ ਆਪਣੇ ਵੱਲੋਂ ਡਿਊਟੀ ਲਾ ਕੇ ਅੰਮ੍ਰਿਤਸਰ 'ਤੇ ਚੜ੍ਹਾਈ ਕਰਕੇ ਭੇਜ ਦਿੱਤਾ। ਅਗਲੀਆਂ ਵਿਚਾਰਾਂ ਪਿਆਰ ਨਾਲ ਸਰਵਣ ਕਰੋ ਜੀ।
1: ਧੰਨ ਵਾਹਿਗੁਰੂ ਜੀ। ਹੋਵੋ ਸ਼ਹੀਦ ਉਹ ਤੁਰਕਨ ਬਾਰੋ।
0: ਆਣ ਕੇ ਜਦੋਂ ਬਹੁਤ ਸਾਰੀਆਂ ਫੌਜਾਂ ਨੇ ਘੇਰਾ ਪਾ ਲਿਆ, ਗੁਰਸਿੱਖ ਜਿਹੜੇ ਕਿਲੇ ਦੇ ਵਿੱਚ ਨੇ ਉਹ ਗਿਣਤੀ ਦੇ 500 ਨੇ ਤੇ ਬਾਹਰ ਹਜ਼ਾਰਾਂ ਦੀ ਗਿਣਤੀ ਵਿੱਚ ਨੇ ਜਿਨ੍ਹਾਂ ਨੇ ਘੇਰਾ ਪਾਇਆ। ਗੁਰਸਿੱਖਾਂ ਨੇ ਦੇਖਿਆ ਵੀ ਹੁਣ ਕਾਇਰ ਬਣ ਕੇ ਭੱਜ ਕੇ ਜਾਣਾ ਠੀਕ ਨਹੀਂ, ਘੱਟ ਤੋਂ ਘੱਟ ਇੱਕ ਜਾਣਾ 5 ਨੂੰ 10 ਨੂੰ ਨਾਲ ਲੈ ਕੇ ਸ਼ਹੀਦੀਆਂ ਪ੍ਰਾਪਤ ਕਰਾਂਗੇ।
1: ਇਹ ਵੀ ਸੁਣੀਆ ਜੋਤਾ ਖਾਰੋ।
0: ਕਹਿੰਦੇ ਇਸ ਗੱਲ ਨੂੰ ਸੰਸਾਰ ਆਉਣ ਵਾਲੇ ਸਮੇਂ ਵਿੱਚ ਦੇਖੇਗਾ।
1: ਦਿਨ ਮਹਜਬ ਕੋ ਜਹ ਜੁਦ।
0: ਇਹਦੇ ਵਿੱਚ ਕੋਈ ਲੈਣ ਦੇਣ ਦੀ ਕੋਈ ਹੋਰ ਕਹਾਣੀ ਨਹੀਂ, ਇਹ ਧਰਮ ਯੁੱਧ ਹੈ।
1: ਛੂਹੈ ਸਤਰ ਤਨ ਹੋਵਗ ਸੁਧ।
0: ਤੇ ਗੁਰੂ ਪਿਆਰ ਵਾਲੇ ਕਹਿੰਦੇ ਵੀ ਜਿਹਦੇ ਤਨ ਨੂੰ ਸ਼ਸਤਰ ਲੱਗ ਜਾਏ, ਸ਼ਸਤਰਾਂ ਨਾਲ ਸ਼ਹੀਦ ਹੋ ਜਾਏ, ਉਹਦਾ ਤਨ ਸ਼ੁੱਧ ਹੋ ਜਾਏ।

0: ਦੇ ਵਿੱਚੋਂ ਗਿਣਤੀ ਦੇ ਥੋੜੇ ਥੋੜੇ ਸਿੰਘ ਬਾਹਰ ਜਾਂਦੇ ਨੇ। ਯੁੱਧ ਦੀ ਨੀਤੀ ਆ, 10 ਸਿੰਘ ਬਾਹਰ ਮੈਦਾਨ ਵਿੱਚ ਨਿਤਰੇ ਹਨ।
1: ਤੁਰਕਨ ਮਾਰ ਸੋ ਮਰ ਗਏ, ਜੋ ਬਚਿਓ ਰਲਿਓ ਬੁਨਿਆਏ।
0: 10 ਕ ਸਿੰਘ ਗਏ ਸੀ, ਉਹਨਾਂ ਦੇ ਵਿੱਚੋਂ 8 ਮੁਕਾਬਲਾ ਕਰਦੇ ਹੋਏ ਦੀਨਾ ਬੇਗ ਵਰਗਿਆਂ ਦੇ ਘੇਰੇ ਨੂੰ ਤੋੜ ਕੇ ਚਾਟਾ ਛਕਾ

0: ਚ ਇੰਨੀ ਦਲੇਰੀ ਆ, ਕਹਿੰਦੇ ਸ਼ੇਰ ਵਾਂਗੂ ਗੱਜਦੇ ਹੋਏ ਜਾਂਦੇ ਹਨ।
1: ਜਨ ਬੀਜਲ ਵਿੱਚ ਕਣਕੇ ਧਾਵੇ,
0: ਜਿਵੇਂ ਬਿਜਲੀ ਲਸ਼ਕੀ ਨਹੀਂ ਦੇਣਾ, ਇੱਕਦਮ ਖੱਬੇ ਪਾਸੇ ਇੱਕਦਮ ਸੱਜੇ ਪਾਸੇ, ਵੇਖਦਿਆਂ ਵੇਖਦਿਆਂ ਘੋੜਿਆਂ ਨਾਲੋਂ ਕਿਤੇ ਜ਼ਿਆਦੇ ਸਪੀਡ ਆ, ਇੱਕ ਇੱਕ ਸਿੰਘੀ ਪਤਾ ਨਹੀਂ ਕਿਹੜੇ ਕਿਹੜੇ ਪਾਸੇ ਪਹੁੰਚ ਜਾਂਦਾ ਹੈ।
1: ਲਗਾਵੇ
0: ਕਹਿੰਦੇ ਵੇਖਦਿਆਂ ਵੇਖਦਿਆਂ ਉਹ ਸਿੰਘ ਇਸ ਥਾਂ ਤੇ ਹੁੰਦੇ ਨੇ, ਵੇਖਦਿਆਂ ਵੇਖਦਿਆਂ ਦੂਜੇ ਸਿਰੇ ਪਹੁੰਚ ਜਾਂਦੇ ਹਨ।
1: ਪੈਰ ਪਿਆਂਦੇ ਘੋੜੇ ਜਿਮਤਾਵੇ,
0: ਕਹਿੰਦੇ ਇੰਨੀ ਸਪੀਡ ਆ, ਇੰਨੇ ਐਕਟਿਵ ਆ ਗੁਰੂ ਕੇ ਜੋ

0: ਗੁਰੂ ਕੇ ਸਿੱਖਾਂ ਦਾ ਤਾਂ ਨਿੱਤ ਦਾ ਇਹ ਕਸਬ ਸੀ ਜੰਗਲਾਂ ਬੇਲਿਆਂ ਵਿੱਚ ਰਹਿੰਦੇ ਗੁਰੀਲਾ ਢੰਗ ਦੀ ਲੜਾਈ ਕਰਦੇ ਰਾਤ ਬਰਾਤੇ ਜਾਗਣਾ ਉਹਨਾਂ ਦਾ ਸੁਭਾਅ ਸੀ। ਇਹਨਾਂ ਤੁਰਕੜਾਂ ਦਾ ਰਾਤ ਵੇਲੇ ਜਾਗਣ ਦਾ ਤੇ ਇੱਦਾਂ ਜੰਗ ਯੁੱਧ ਕਰਨ ਦਾ ਕੋਈ ਤਜਰਬਾ ਨਹੀਂ। ਗੁਰੂ ਕੇ ਸਿੰਘ ਜਿਹੜੇ ਨੇ ਰਾਤ ਵੇਲੇ ਕਹਿੰਦੇ ਜਾ ਕੇ ਜਦੋਂ ਧਾਵਾ ਬੋਲਦੇ ਆ ਪੰਜ ਚਾਰ ਸਿੰਘ ਜਾਂਦੇ ਆ ਕਈਆਂ ਨੂੰ ਮੌਤ ਦੇ ਘਾਟ ਉਤਾਰ ਕੇ ਆਪ ਪਲਕ ਝਲਕ ਵਿੱਚ ਹੀ ਵਾਪਸ ਆ ਜਾਂਦੇ ਆ। ਜਦੋਂ ਨੂੰ ਫੌਜ ਜਾਗਦੀ ਆ ਹਨੇਰੇ ਵਿੱਚ ਇੱਕ ਦੂਜੇ ਨੂੰ ਕੱਟ ਕੱਟ ਕੇ ਮਾਰ ਦਿੰਦੇ ਹਨ।
1: ਸਿੰਘ ਇੱਕ ਸੌ ਸੰਪੈ ਭਾਰੀ,
0: ਗੁਰੂ ਦਾ ਇੱਕ ਇੱਕ ਸਿੰਘ ਸੌ ਤੇ ਭਾਰੀ ਪੈਂਦਾ ਹੈ।
1: ਇਸਬਤ ਤੋੜੇ ਬਹੁ ਕਰਨ ਖੁਆਰੀ,
0: ਗਿਣਤੀ ਵਿੱਚ ਥੋੜੇ ਜੇ ਜਾਂਦੇ ਨੇ ਪਰ ਕਈਆਂ ਨੂੰ ਖੁਆ

0: ਇਸ ਤਰ੍ਹਾਂ ਕਹਿੰਦਾ ਦੂਜੇ ਪਾਸੇ ਕਿਲੇ ਦੇ ਵਿੱਚ ਤਾਂ ਜਿਹੜੇ ਸਿੰਘ ਹੈਗੇ ਹੀ ਆ, ਦੂਜੇ ਪਾਸੇ ਜਿਹੜੇ ਜੰਗਲਾਂ ਬੇਲਿਆਂ ਵਿੱਚ ਖੱਡਾਂ ਵਿੱਚ ਜਾ ਕੇ ਲੁਕੇ ਸੀ, ਉਹਨਾਂ ਨੂੰ ਵੀ ਜਦੋਂ ਪਤਾ ਲੱਗਾ ਵੀ ਆਣ ਕੇ ਇਹਨਾਂ ਨੇ ਕਿਲੇ ਨੂੰ ਘੇਰਾ ਪਾ ਲਿਆ, ਉਹ ਵੀ ਦਾਟ ਤਕਾ ਕੇ ਬਾਹਰਲੇ ਪਾਸਿਓਂ ਆਣ ਕੇ ਹੱਲਾ ਕਰ ਜਾਂਦੇ ਨੇ, ਸੋਚਦੇ ਰਹਿ ਜਾਂਦੇ ਨੇ ਵੀ ਕੌਣ ਆਇਆ ਤੇ ਕਿਹੜਾ ਸਾਨੂੰ ਕੱਟ ਵੱਢ ਕੇ ਸਿੱਟ ਗਿਆ।
1: ਤੁਰਕਨ ਉੱਪਰ ਆਪਰੈ ਹੁਣ ਸ਼ਹੀਦ ਸੋਏ,
0: ਤੇ ਟੁੱਟ ਕੇ ਤੁਰਕਾਂ ਤੇ ਪੈ ਜਾਂਦੇ ਨੇ। ਇੱਕ ਅੱਧਾ ਸ਼ਹੀਦ ਹੁੰਦਾ, ਸਵੇਰੇ ਪਤਾ ਲੱਗਦਾ ਵੀ ਜਿਹੜੇ

0: ਇਸੇ ਤਰ੍ਹਾਂ ਖਾਈ ਦੇ ਵਿੱਚ ਬਾਹਰਲੇ ਪਾਸੇ ਵੀ ਗੁਰੂ ਕੇ ਸੂਰਮਿਆਂ ਨੇ ਮੋਰਚੇ ਬਣਾਏ ਹੋਏ ਸੀ। ਜਦੋਂ ਉਹ ਸਵਰਗ ਪੱਟਣ ਵਾਸਤੇ ਅੱਗੇ ਹੁੰਦੇ ਨੇ ਤੇ ਅੱਗੋਂ ਸੇਲਿਆਂ ਦੀ ਬਰਛਿਆਂ ਦੀ ਮਾਰ ਕਰਦੇ ਹਨ ਸੂਰਮੇ
1: ਸੁਰੰਗ ਅਗੇ ਨਹੀਂ ਚੱਲਨੇ ਦਹਿ।
0: ਹੁਣ ਇਹ ਆਪਣੇ ਵੱਲੋਂ ਯਤਨ ਕਰਦੇ ਨੇ ਪਰ ਗੁਰੂ ਦੇ ਸੂਰਮੇ ਅੱਗੇ ਸਵਰਗ ਇਹਨਾਂ ਨੂੰ ਪੱਟਣ ਨਹੀਂ ਦਿੰਦੇ।
1: ਲੜਕਾ ਬਰਨੋ ਡਰੇ ਸਿੰਘ ਨਾਹੀ,
0: ਤੇ ਗੁਰੂ ਦੇ ਸਿੰਘ ਲੜਕੇ ਮਰਨ ਤੋਂ ਸ਼ਹੀਦੀਆਂ ਤੋਂ ਡਰਦੇ ਨਹੀਂ।
1: ਖਰਚ ਗਏ ਮੁੱਖ ਗਮ ਭਯੋ ਨਾਹੀ।
0: ਹਾਂ ਉਂਜ ਕਹਿੰਦੇ ਜਦੋਂ ਘੇਰਾ ਪਏ ਨੂੰ ਕਈ ਦਿਨ ਹੋ ਗਏ, ਕਿਲੇ ਦੇ ਵਿੱਚ ਸੀਮਤ ਦੀਆਂ ਰਸਤਾਂ ਵਸਤਾਂ ਸੀ, ਹੁਣ ਕਹਿੰਦੇ ਰਸਤਾ ਦੀ ਟੋਟ ਆਉਣ ਲੱਗੀ ਹੈ।
1: ਬਹੁਤ ਭੀੜ ਤੈ ਤੁਰਕਨ ਪਾਈ।
0: ਦੂਜੇ ਪਾਸੇ ਤੁਰਕਾਂ ਨੇ ਬਾਹਰ ਜਿਹੜਾ ਘੇਰਾ ਸੀ ਉਹ ਬੜਾ ਸਖਤ ਕਰ ਦਿੱਤਾ।
1: ਸਿੰਘਨ ਬਾਤ ਮੌਤ ਲੈ ਆਈ।
0: ਹੁਣ ਕਹਿੰਦੇ ਏਦਾਂ ਲੱਗਦਾ ਸੀ ਵੀ ਘੇਰੇ ਦੇ ਵਿੱਚ ਸਾਰਿਆਂ ਨੂੰ ਮੌਤ ਸ਼ਹੀਦੀ ਆਏਗੀ।
1: ਤੱਬੇ ਖਾਲਸੇ ਬਾਤ ਵਿਚਾਰੀ।
0: ਫੇਰ ਗੁਰੂ ਕੇ ਸਿੱਖਾਂ ਨੇ ਆਪਸ ਵਿੱਚ ਵਿਚਾਰ ਕੀਤੀ।
1: ਨੱਟ ਗਏ ਪਤ ਜਾਏ ਹਮਾਰੀ।
0: ਜੇ ਆਪਾਂ ਭੱਜ ਕੇ ਜਾਂਦੇ ਹਾਂ ਇਹ

0: ਪੱਕਾਂ ਨੂੰ ਮਾਰ ਕੇ ਕੱਲੇ ਕੱਲੇ ਸ਼ਹੀਦੀਆਂ ਪ੍ਰਾਪਤ ਕਰਾਂਗੇ।
1: ਦੋ ਦੋ ਚਾਰ ਚਾਰ ਲੈ ਮਰੋ,
0: ਇੱਦਾਂ ਭੁੱਖ ਦੇ ਦੁੱਖ ਨਾਲ ਮਰਨ ਨਾਲੋਂ ਦੋਵਾਂ ਦੋਵਾਂ ਚਾਰ ਚਾਰਾਂ ਨੂੰ ਸੋਧਾ

0: ਗਏ ਸੋਧਾ ਲਾ ਦਿੱਤਾ ਇਹਨੂੰ ਮੌਤ ਦੇ ਘਾਟ ਉਤਾਰਿਆ
1: ਚਪਈ ਫਿਰ ਸਦੀਕੇ ਮੋਰਚਾ ਮਾਰਿਓ
0: ਇਸੇ ਤਰ੍ਹਾਂ ਆਇਆ ਕਹਿਲਕਾਰ ਸਦੀਕਾ ਜਿਹੜਾ ਸੀ ਉਹਦਾ ਮੋਰਚਾ ਜਾ ਕੇ ਤੋੜ ਦਿੱਤਾ
1: ਵੀ ਸਿੰਘਨ ਤੇ ਤਿੰਨ ਤੇ ਸੰਭਾਰਿਓ
0: ਉਹਦੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਆ ਪਰ ਗੁਰੂ ਕੇ ਸੂਰਮੇ ਵੀ ਗਏ ਤੇ ਉਹਨੂੰ ਸੋਧਾ ਲਾ ਕੇ ਆ ਗਏ ਵੀਹਾਂ ਦਾ ਮੁਕਾਬਲਾ ਨਹੀਂ ਕਰ ਸਕੇ
1: ਸਿੰਘ ਮਜੈਲ ਬੜੋ ਜੋਧੇ ਪਾਰੇ
0: ਮਾਝੇ ਦੇ ਇਲਾਕੇ ਦੇ ਸੂਰਮੇ ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛੋਕਿਆ ਹੋਇਆ ਹੈ
1: ਦੀ ਪੌਲ ਉਨ ਖੰਡੇ ਦੁਧਾਰੇ
0: ਦੋ ਧਾਰੇ ਖੰਡੇ ਦੀ ਜਿਨ੍ਹਾਂ ਨੇ ਪਾਹੋ ਲਈ ਅੰਮ੍ਰਿਤ ਪਾਨ ਕੀਤਾ ਬੜੇ

0: ਹੁਣ ਕਹਿੰਦੇ ਤੁਰਕੜੇ ਜ਼ੋਰ ਲਾ ਕੇ ਹੰਬ ਗਏ, ਇੱਕ ਦੋ ਸਿੰਘ ਜੇ ਕਿਤੇ ਲੜਾਈ ਵਿੱਚ ਮਾਰੇ ਜਾਂਦੇ ਨੇ, ਅਚਾਨਕ ਬਾਹਰੋਂ ਘੇਰਾ ਤੋੜ ਕੇ ਦੋ ਚਾਰ ਨਵੇਂ ਗੜੀ ਦੇ ਵਿੱਚ ਕਿਲੇ ਦੇ ਵਿੱਚ ਹੋਰ ਪ੍ਰਵੇਸ਼ ਕਰ ਜਾਂਦੇ ਹਨ।
1: ਸਿੰਘ ਸੋ ਮਰ ਮੁੱਕੇ ਨਹੀਂ ਜੈਸੇ ਉਂਗਲ ਨੀਰਾ,
0: ਕਹਿੰਦੇ ਮਾਰਿਆਂ ਵੀ ਇਹ ਸਿੰਘ ਮੁੱਕਦੇ ਨੇ, ਦੋਵਾਂ ਨੂੰ ਮਾਰਦਿਆਂ ਚਾਰ ਹੋ ਜਾਰ ਜਾਂਦੇ ਨੇ। ਗੁਰੂ ਨਾਨਕ ਦਾ ਥੜਾ ਇੱਕ ਗਿਆ ਤੇ ਦੂਜਾ ਖੜਾ ਵਾਲੀ ਗੱਲ ਆ ਵੀ ਇੱਕ ਦੋਵਾਂ ਨੂੰ ਮਾਰਦੇ ਨੇ, ਨਵੇਂ ਹੋਰ ਸੁਰਜੀਤ ਹੋ

0: ਮੌਤ ਨੂੰ ਮਖੌਲ ਕਰਨ ਵਾਲੇ ਯੋਧੇ ਨੇ ਘੇੜੇ ਨੂੰ ਤੋੜ ਕੇ ਵੀ ਕਿਲੇ ਦੇ ਵਿੱਚ ਆ ਜਾਂਦੇ ਹਨ।
1: ਸਿਪਾਹੀ ਜਿਮਜਿਮ ਸਿੰਘਾਂ ਨੂੰ ਸੁਣਿਆ ਸਿੰਘ ਮਰੈ।
0: ਜਿਹੜੇ ਬਾਹਰ ਜੰਗਲਾਂ ਬੇਲਿਆਂ ਵਿੱਚ ਸੂਰਮੇ ਸੀ ਉਹਨਾਂ ਨੂੰ ਜਦੋਂ ਪਤਾ ਲੱਗਾ ਵੀ ਸਾਡੇ ਨਾਲ ਦੇ ਜਿਹੜੇ ਨੇ ਉਹ ਕਿਲੇ ਚ ਘਿਰੇ ਨੇ, ਉਹ ਵੀ ਬਾਹਰੋਂ ਆਣ ਕੇ ਮੁਕਾਬਲਾ ਕਰਦੇ ਹਨ।
1: ਔਰ ਸਿੰਘ ਜਿਮ ਤਿਮ ਤੈ ਵਰੈ,
0: ਕਹਿੰਦੇ ਜਿਵੇਂ ਕੋਈ ਸਿੰਘ ਚੜ੍ਹਾਈ ਕਰ ਜਾਂਦਾ

0: ਕਹਿੰਦੇ ਨੇ ਉੱਪਰ ਦੀ ਵੀ ਕਦੋਂ ਇਹ ਵੇਸਲੇ ਹੋਣ ਤੇ ਘੇਰੇ ਨੂੰ ਤੋੜ ਕੇ ਅਸੀਂ ਅੰਦਰ ਜਾ ਵੜੀਏ।
1: ਕਹਿ ਮਰੇਂਗੇ ਉਨਕੇ ਸਾਥ।
0: ਗੁਰੂ ਕੇ ਸਿੰਘਾਂ ਦੇ ਵਿੱਚ ਇਤਫਾਕ ਬਹੁਤ ਸੀ ਉਹਨਾਂ ਦਿਨਾਂ ਵਿੱਚ, ਲੜਾਈ ਝਗੜੇ ਵੇਲੇ ਇੱਕ ਹੋ ਜਾਂਦੇ ਸਾਰੇ, ਕਹਿੰਦੇ ਇਤਫਾਕ ਨੂੰ ਮੈਂ ਬਹੁਤ ਮਹਾਨ ਸਿੰਘ ਸਿੰਘ ਪਰ ਵਾਰਤ ਜਾਨ। ਹੁਣ ਤਾਂ ਅਸੀਂ ਲੱਤਾਂ ਖਿੱਚਣ ਲੱਗੇ ਹੋਏ ਨਾ ਇੱਕ ਦੂਜੇ ਦੀਆਂ, ਬੜਾ ਇਤਫਾਕ ਸੀ ਗੁਰੂ ਕੇ ਸੂਰਮਿਆਂ ਵਿੱਚ। ਤੁਸੀਂ ਦੇਖੋ ਵੀ ਘੇਰੇ ਵਿੱਚ ਆਏ ਹੁਣ ਤੇ ਪੱਕਾ ਹੀ ਪਤਾ ਵੀ ਉੱਥੇ ਜਿਹੜੇ ਘੇਰੇ ਗਏ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕਰਨੀਆਂ। ਕੈਸਾ ਪਿਆਰ ਗੁਰੂ ਦੇ ਚਰਨਾਂ ਤੇ ਪ੍ਰਤੀਤ ਹੋਏਗੀ ਵੀ ਘੇਰੇ ਨੂੰ ਤੋੜ ਕੇ ਫੇਰ ਵੀ ਆ ਜਾਂਦੇ ਹਨ।
1: ਉਹਨੇ ਦਿਖਾ ਮੈਂ ਮਿਲਹਮ ਸਾਥ,
0: ਤੇ ਕਹਿੰਦੇ ਮਨ ਵਿੱਚ ਸੋਚਦੇ ਨੇ ਵੀ ਅਸੀਂ ਆਪਣੇ ਭਰਾਵਾਂ

0: ਭਗਵਾਨ ਨੇ ਕਹਿੰਦੇ ਤੁਰਕੜੇ ਇੱਕ ਜਾਣਾ ਕੋਈ ਚੜਾਈ ਕਰਦਾ, ਦੋ ਨਵੇਂ ਹੋਰ ਆਈ ਜਾਂਦੇ ਹਨ।
1: ਬੁਝੋ ਸਾਰ ਖਾਈ ਪੱਟੀ ਛੱਡਿਓ ਨਰਸ ਤੋ ਕੀਤਾ।
0: ਹੁਣ ਇਹਨਾਂ ਨੇ ਕੀ ਕੀਤਾ ਵੀ ਬਾਹਰੋਂ ਇੱਕ ਖਾਈ ਪੱਟ ਕੇ ਮਿੱਟੀ ਦਾ ਉੱਚਾ ਸਾਰਾ ਧੋੜਾ ਲਾ ਲਿਆ।
1: ਚੋਪਈ ਜੋਲੋ ਸਿੰਘ ਵਰਤ ਤੇ ਤਾਈ।
0: ਹੁਣ ਤੁਰਕੜਿਆਂ ਨੇ ਦੇਖਿਆ ਵੀ ਅੰਦਰੇ ਵੜ ਨਹੀਂ ਦਿੱਤੇ, ਸਿਰਲੱਥ ਸੂਰਮੇ ਜਦੋਂ ਬਾਹਰ ਨਿਕਲਦੇ ਆ ਕਈਆਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਨੇ। ਕਹਿੰਦੇ ਮੂਹਰੇ ਵੱਡਾ ਵੱਡਾ ਸਾਰਾ ਮਿੱਟੀ ਦਾ ਧੋੜਾ ਇੱਕ ਟਿੱਬੇ ਵਾਂਗੂ ਬਣਾ ਲਿਆ, ਉਹ ਤੇ ਬੰਦੂਕਾਂ ਕੱਸ ਕੇ ਬੈਠ ਗਏ ਵੀ ਜਦੋਂ ਵੀ ਕੋਈ ਦਰਵਾਜ਼ਾ ਕਿਲੇ ਦਾ ਖੋਲ ਕੇ ਸਿੰਘ

0: ਗੁਰੂ ਦੇ ਸਿੰਘ ਪੁਕਾਰ ਰਹੇ ਸੀ, ਬਾਹਰਲੇ ਪਾਸੋਂ ਇੱਕ ਸਿੱਖ ਕਹਿੰਦੇ ਫੇਰ ਘੇਰੇ ਦੇ ਵਿੱਚੋਂ ਅੰਦਰ ਇਸ ਬਣਾਏ ਹੋਏ ਕਿਲੇ ਦੇ ਵਿੱਚ ਪ੍ਰਵੇਸ਼ ਕੀਤਾ।
1: ਮੁਨਿਆਣ ਐਸੇ ਕਹਿਓ ਇਹ ਮੋਰਚੇ ਸਿੰਘਨ ਵਾਏ।
0: ਉਹ ਆਣ ਕੇ ਦੱਸਣ ਲੱਗਾ ਕਹਿੰਦਾ ਵੀ ਤੁਹਾਨੂੰ ਪਤਾ ਆ ਜਿਹੜਾ ਤੁਹਾਡਾ ਦਰਵਾਜ਼ਾ ਮੇਨ ਵੱਡਾ, ਇਹਦੇ ਅੱਗੇ ਜਿਹੜਾ ਦਲ ਬੈਠਾ ਹੈ ਇਹਦੇ ਵਿੱਚ ਵੀ ਸਿੰਘ ਹੀ ਹਨ।
1: ਚੁਪਈ ਸਿੰਘ ਤਰਖਾਣ ਜੱਸਾ ਸਿੰਘ ਸੋ ਜੋਏ।
0: ਕਿਸੇ ਸਮੇਂ ਜੱਸਾ ਸਿੰਘ ਤਰਖਾਣ ਜਾਤੀ ਵਿੱਚੋਂ ਸੀ, ਕਹਿੰਦੇ ਕਿਸੇ ਕਾਰਨ ਇਹਨੂੰ ਕੌਮ ਵਿੱਚੋਂ ਛੇਕ ਦਿੱਤਾ ਸੀ ਤੇ ਕੋਈ ਨਾਰਾਜ਼ਗੀ ਹੋਈ। ਇਹ ਉਸ ਸਮੇਂ ਦੀਨਾ ਬੇਗ ਜਿਹੜਾ ਜਲੰਧਰੀਆ ਸੀ ਇਹਦੇ ਕੋਲ ਜਾ ਕੇ ਭਰਤੀ ਹੋ ਗਿਆ ਸੀ। ਉਹਨੇ ਜਾ ਕੇ ਦੱਸਿਆ ਵੀ ਉਹ ਆਪਣੇ ਨਾਲ ਕਈ ਸਿੰਘਾਂ ਨੂੰ ਲੈ ਕੇ ਆਇਆ ਹੋਇਆ ਇੱਧਰ ਮੁਕਾਬਲੇ ਵਾਸਤੇ।
1: ਦਿਨੋ ਸਿੰਘ ਛੇਕ ਤੋਂ ਸੋਏ।
0: ਜਿਹਨੂੰ ਇੱਕ ਬੇਟੀ ਨੂੰ ਕਤਲ ਕਰਨ ਦੇ ਦੋਸ਼ ਵਿੱਚ ਛੇਕ ਦਿੱਤਾ ਸੀ, ਉਹ ਜਾਣੇ ਅਣਜਾਣੇ ਹੋ ਸਕਦਾ ਕਿਸੇ ਪਰਿਵਾਰ ਵਿੱਚੋਂ ਕਿਸੇ ਕੋਲੋਂ ਕੋਈ ਗਲਤੀ ਹੋਈ ਪਰ ਉਹਦੀ ਗੱਲ ਸੁਣੀ ਨਾ ਗਈ। ਖਾਲਸੇ ਨੂੰ ਕਿਸੇ

0: ਕਹਿਣ ਲੱਗੇ ਵੀ ਜਿਹੜੇ ਸਿੰਘ ਉਹਦੇ ਨਾਲ ਆ ਨਾ ਜੱਸਾ ਸਿੰਘ ਦੇ, ਜਿਹਨੂੰ ਬਾਅਦ ਵਿੱਚ ਇਤਿਹਾਸ ਵਿੱਚ ਜੱਸਾ ਸਿੰਘ ਰਾਮਗੜੀਆ ਕਹਿ ਕੇ ਆਪਾਂ ਚੇਤੇ ਕਰਦੇ, ਉਹਦੀ ਗੱਲ ਆ ਇਹ। ਕਹਿੰਦੇ ਵੀ ਜਿਹੜੇ ਨਾਲ ਦੇ ਸਿੰਘ ਹੁਣ ਉਹ ਤਾਂ ਏਦਾਂ ਦੀਆਂ ਗੱਲਾਂ ਕਰਦੇ ਹਨ,
1: ਹੰਪੀ ਮਰੈ ਸੋ ਸਿੰਘ ਨਾਰੇ।
0: ਕਹਿੰਦੇ ਵੀ ਦੀਨਾ ਬੇਗ ਦੇ ਨਾਲ ਆ ਤਾਂ ਭਾਵੇਂ ਗਏ ਪਰ ਆਪਸ ਵਿੱਚ ਗੱਲਾਂ ਕਰਦੇ ਨੇ ਵੀ ਆਪਣੇ ਭਰਾ ਨੇ ਆਪਣੇ ਆ, ਕਦੇ ਨਾ ਕਦੇ ਮਨ ਮੁਟਾਵ ਹੋ ਜਾਂਦਾ। ਹੁਣ ਆਪਾਂ ਨੂੰ ਅੰਦਰ ਜਿਹੜੇ ਕਿਲੇ ਦੇ ਵਿੱਚ ਆਪਣੇ ਗੁਰਸਿੱਖ ਭਰਾ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ।
1: ਜੇ ਤੁਮ ਹਮ ਕੋ ਲੇਵੋ ਮੇਲਾ,
0: ਆਏ ਹੋਏ ਸਿੱਖ ਨੇ ਕਿਹਾ, ਕਹਿੰਦੇ ਜੀ ਵੀ ਸਾਰਿਆਂ ਦੀ ਇੱਛਾ ਜੇ ਕਿਰਪਾ ਕਰਕੇ ਤੁਸੀਂ ਬਖਸ਼ ਕੇ ਸਾਨੂੰ ਨਾਲ ਮਿਲਾ ਲਵੋ।
1: ਆਏ ਰਲੇ ਹਮ ਤੁਮਰੀ ਗੈਲਾ,
0: ਫੇਰ ਅਸੀਂ ਜਿਵੇਂ ਤੁਸੀਂ ਕਹੋਗੇ ਤੁਹਾਡੇ ਮੁਤਾਬਕ ਚੱਲਾਂਗੇ, ਸਾਨੂੰ ਮਿਲਾ ਲਵੋ।
1: ਸਿੰਘਨ ਕਹਿਓ ਅਬ ਆਖਰੀ ਵੇਲਾ,
0: ਹੁਣ ਸਿੰਘਾਂ ਨੇ ਕਿਹਾ ਵੀ ਭਾਈ ਆਖਰੀ ਵੇਲਾ ਹੈ ਮੇਲ ਮਿਲਾਪ ਦਾ।
1: ਜੇ ਤੁਮ ਕਰੋ ਹਮ ਸੰਗ ਮੇਲਾ,
0: ਕਹਿੰਦੇ ਵੀ ਹੁਣ ਬਹੁਤ ਵਧੀਆ ਮੌਕਾ ਹੈ ਜੇ ਤੁਸੀਂ ਮਿਲਣਾ ਚਾਹੁੰਦੇ ਹੋ।
1: ਜੈ ਬਦਲੋ ਤੋਏ ਦੇਵੋ ਗੁਰੂ,
0: ਕਹਿੰਦੇ ਇਹ ਬਦਲਾ ਲੈਣ ਦਾ ਵੇਲਾ ਨਹੀਂ ਹੈ, ਜੇ ਤੁਸੀਂ ਹੁਣ ਭੁੱਲ ਬਖਸ਼ਾ ਲਓ ਆਣ ਕੇ ਖਾਲਸੇ ਦੇ ਨਾਲ ਰਾਜੋ ਗੁਰੂ ਤੁਹਾਨੂੰ ਬਖਸ਼ ਦੇਵੇਗਾ।
1: ਬਚਨ ਖਾਲਸੇ ਤੁਮ ਹੋਏ ਫਰੂ,
0: ਕਹਿੰਦੇ ਗੁਰੂ ਕੇ ਸਿੱਖ ਕਰਨੀ ਵਾਲੇ ਸੀ, ਨਿਤ ਨੇਮੀ ਸੀ, ਗੁਰੂ ਤੇ ਪਿਆਰ ਤੇ ਭਰੋਸਾ ਰੱਖਣ ਵਾਲੇ ਸੀ। ਉਹ ਕਹਿੰਦੇ ਅਸੀਂ ਗੁਰੂ ਦੀ ਜਾਮਨੀ ਨਾਲ ਕਹਿੰਦੇ

0: ਜੱਸਾ ਸਿੰਘ ਨੂੰ ਜਾ ਕੇ ਇਸ ਸਿੰਘ ਨੇ ਆਏ ਹੋਏ ਨੇ ਸੁਨੇਹਾ ਦੇ ਦਿੱਤਾ ਵੀ ਉਹ ਕਹਿੰਦੇ ਬਖਸ਼ਣ ਲਈ ਤਿਆਰ ਹਾਂ।
1: ਅਬ ਹਮ ਅੰਦਰ ਵੜੇਂਗੇ ਮਰੇ ਸੋ ਪੰਥੈ ਨਾਲ।
0: ਜੱਸਾ ਸਿੰਘ ਦੇ ਨਾਲ ਦੇ ਸਾਰੇ ਸਿੰਘ ਕਹਿੰਦੇ ਵੀ ਅਸੀਂ ਤਾਂ ਹੁਣ ਅੰਦਰਲੇ ਸਿੰਘਾਂ ਦੇ ਨਾਲ ਹੀ ਜਾ ਕੇ ਸ਼ਹੀਦੀਆਂ ਪ੍ਰਾਪਤ

0: ਵਿੱਚ ਆ ਕੇ ਕਹਿੰਦੇ ਜੀ ਮੈਂ ਖਾਲਸੇ ਤੋਂ ਤਾਂ ਅੱਡ ਹੋਣਾ ਹੀ ਨਹੀਂ ਸੀ ਚਾਹੁੰਦਾ,
1: ਹਮ ਵੀ ਰਲੇਂਗੇ ਖਾਲਸੇ ਨਾਲ,
0: ਖਾਲਸੇ ਨੇ ਮੈਨੂੰ ਛੇਕ ਦਿੱਤਾ ਸੀ, ਮੈਂ ਤਾਂ ਦੋਨੇ ਹੱਥ ਬੰਨ ਕੇ ਅੱਜ ਵੀ ਰਲਣ ਵਾਸਤੇ ਤਿਆਰ ਹਾਂ।
1: ਖਾਲਸੋ ਟੁੱਟੀ ਗੰਢਣ ਵਾਲਾ,
0: ਜਦੋਂ ਗੁਰੂ ਟੁੱਟੀਆਂ ਨੂੰ ਗੰਢਦਾ ਨਾ ਤੇ ਖਾਲਸੇ ਦਾ ਸੁਭਾਅ ਵੀ ਗੁਰੂ ਵਰਗਾ ਹੀ ਹੈ ਨਾ, ਟੁੱਟੀ ਗੰਢਣ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ। ਜੇ ਗੁਰੂ ਬਖਸ਼ ਦਿੰਦਾ ਨਾ ਬਦਾਵੀਆਂ ਨੂੰ ਤੇ ਟੁੱਟੀਆਂ ਗੰਢ ਲੈਂਦਾ, ਗੁਰੂ ਦਾ ਖਾਲਸਾ ਵੀ ਇੱਦਾਂ ਨਾਲ ਕਿਸੇ ਦੇ ਔਗਣਾਂ ਨੂੰ ਨਹੀਂ ਚਿਤਾਰਦਾ, ਬਖਸ਼ ਦਿੰਦਾ ਹੈ। ਭਾਈ ਜੱਸਾ ਸਿੰਘ ਕਹਿ ਰਹੇ ਹਨ,
1: ਜੱਸਾ ਸਿੰਘ ਨੇ ਲਿਖੀ ਅਰਦਾਸ, ਸੋ
0: ਭਾਵਨਾ ਵਿੱਚ ਵਹਿ ਤੁਰੇ ਭਾਈ ਜੱਸਾ ਸਿੰਘ ਨੇ ਅਰਦਾਸ ਰੂਪ ਵਿੱਚ ਇੱਕ ਬਾਹਰਲੇ ਪਾਸਿਓਂ ਚਿੱਠੀ

0: ਇਸ ਚਿੱਠੀ ਵਿੱਚ ਅਰਦਾਸ ਕੀਤੀ ਆ ਖਾਲਸਾ ਪੰਥ ਨੂੰ ਤਰਲਾ ਲਿਆ ਵੀ ਸਾਨੂੰ ਮਿਲਾ ਲਵੋ।
1: ਤੂੰ ਆਨ ਪਰੈ ਖਾਲਸੇ ਸਰਨਾਏ,
0: ਅਸੀਂ ਖਾਲਸੇ ਦੀ ਸ਼ਰਨ ਗ੍ਰਹਿਣ ਵਾਸਤੇ ਤਿਆਰ ਹਾਂ।
1: ਸਿੰਘਾਂ ਲਿਖਿਓ ਅਬ ਮਿਲਨੇ ਵੇਲਾ,
0: ਤੇ ਸਿੰਘਾਂ ਨੇ ਉਦੋਂ ਜਵਾਬੀ ਵਿੱਚ ਲਿਖ ਦਿੱਤਾ ਵੀ ਭਾਈ

0: ਸਿੰਘ ਨੇ ਜਦੋਂ ਇਹ ਉੱਤਰ ਮਿਲ ਗਿਆ ਨਾ ਵੀ ਖਾਲਸਾ ਮੈਨੂੰ ਮਿਲਾਉਣ ਵਾਸਤੇ ਨਾਲ ਤਿਆਰ ਆ, ਦੀਨਾ ਬੇਗ ਕੋਲੇ ਜਿਹੜੀ ਡਿਊਟੀ ਕਰਦਾ ਸੀ ਉੱਥੇ ਆਪਣਾ ਹਿਸਾਬ ਕਿਤਾਬ ਕਰਨ ਲਈ ਕਿਹਾ ਹੈ,
1: ਹਮਰੋ ਹਿਸਾਬ ਅਬੇ ਕਰ ਦਿਓ,
0: ਕਿਉਂਕਿ ਨੌਕਰੀ ਕਰ ਲਈ ਸੀ ਜਾ ਕੇ, ਤੇ ਜਾ ਕੇ ਕਿਹਾ ਵੀ ਸਾਡਾ ਹਿਸਾਬ ਕਿਤਾਬ

ਸੂਰਮਾ ਗੁਰੂ ਨੂੰ ਚੇਤੇ ਕਰਦਾ ਅਰਦਾਸਾਂ ਕਰਦਾ ਹੋਇਆ ਆਪਣੇ ਭਰਾਵਾਂ ਦੇ ਨਾਲ ਅੰਦਰ ਚਲੇਗਾ ਕਿਲੇ ਵਿੱਚ ਜਾ ਕੇ ਜਾ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦਾ ਜਾ

0: ਦੇਖਿਆ ਵੀ ਇਹ ਮਰਜੀਵੜਾ ਜਿਹੜਾ ਬਹੁਤ ਵੱਡਾ ਸੂਰਮਾ ਨਾਲ ਸਿੰਘਾਂ ਨੂੰ ਵੀ ਲੈ ਕੇ ਅੰਦਰ ਚਲਾ ਗਿਆ, ਉਹਨਾਂ ਦੇ ਸਿਰ ਵਿੱਚ ਪਾਣੀ ਪੈ ਗਿਆ ਘਟਨਾ ਨੂੰ ਦੇਖ ਕੇ।
1: ਦੋਹਰਾ ਸਤਿਗੁਰ ਕੁਦਰਤ ਜੋ ਕਰਨ ਸੋ ਸਿੰਘਨ ਕਾਜ।
0: ਕਹਿੰਦੇ ਇਹ ਗੁਰੂ ਹੀ ਕਲਾ ਵਰਤਾਉਂਦਾ ਹੈ, ਸਿੰਘਾਂ ਦੇ ਅੰਗ ਸੰਗ ਹੋ ਕੇ ਵਰਤਦਾ ਹੈ। ਮਨ ਨੂੰ ਪ੍ਰੇਰ ਦਿੱਤਾ ਜੱਸਾ ਸਿੰਘ ਆਪਣੇ

0: ਦੂਜੇ ਪਾਸੇ ਸ਼ਾਹਨਵਾਜ ਜਦੋਂ ਮੀਰ ਮੈਨੂੰ ਆਇਆ ਸੀ ਨਾ ਲਾਹੌਰ, ਇਹ ਇਥੋਂ ਛੱਡ ਕੇ ਚੱਲਿਆ ਗਿਆ ਤੇ ਇਹ ਜਾ ਕੇ ਨਾ ਮੁਲਤਾਨ ਵਿੱਚ ਵੜ ਗਿਆ।
1: ਚਪਾਈ ਤਬ ਤੁੰਗ ਤੁਰਕਾਂ ਨੇ ਆਪਣੀ ਪੜ ਗਈ।
0: ਇਹ ਜਕਰੀਏ ਦਾ ਬੇਟਾ ਸੀ ਸ਼ਾਹਨਵਾਜ, ਵੱਡੇ ਭਰਾ ਨੂੰ ਇਹ ਪਾਸੇ ਕਰਕੇ ਇੱਥੇ ਲਾਹੌਰ ਦਾ ਆਗੂ ਬਣ ਗਿਆ ਸੀ ਗਵਰਨਰ। ਹੁਣ ਕਹਿੰਦੇ ਜਦੋਂ ਮੀਰ ਮੈਨੂੰ ਆਇਆ, ਲੱਖੂ ਨੂੰ ਤਾਂ ਇੱਥੇ ਕੌੜਾ ਮੱਲ ਨੇ, ਜਿਹਨੂੰ ਆਪਾਂ ਮਿੱਠਾ ਮੱਲ ਕਹਿੰਦੇ ਹਾਂ, ਉਹਨੂੰ ਸੋਧਾ ਲਾਇਆ ਗਿਆ ਸੀ, ਉਹਨੂੰ ਕੀਤੀ ਦਾ ਫਲ ਚਖਾਇਆ, ਪਰ ਸ਼ਾਹਨਵਾਜ ਨਿਕਲ ਗਿਆ ਸੀ। ਹੁਣ ਇਹ ਜਾ ਕੇ ਮੁਲਤਾਨ ਦਾ ਜਿਹੜਾ ਕਿਲਾ ਸੀ ਉਹ ਮੱਲ ਕੇ ਬੈਠ ਗਿਆ।
1: ਮੀਰ ਮਨੂ ਨੇ ਫੌਜ ਸੱਦ ਲਈ।
0: ਮੀਰ ਮਨੂ ਨੂੰ ਹੁਣ ਫਿਕਰ ਪੈ ਗਿਆ, ਕਹਿੰਦੇ ਵੀ ਇੱਧਰ ਕਿਲੇ ਨੂੰ ਘੇਰਾ ਪਾਇਆ ਹੋਇਆ, ਇੱਥੇ ਟਾਈਮ ਪਤਾ ਨਹੀਂ ਕਿੰਨਾ ਲੱਗ ਜਾਵੇ, ਹੁਣ ਮੁਲਤਾਨ ਦੇ ਕਿਲੇ 'ਚ ਵੜਿਆ ਤੇ ਉਹਨੇ ਤਿਆਰੀ ਕਰਕੇ ਆਣ ਕੇ ਲਾਹੌਰ ਤੇ ਕਬਜ਼ਾ ਦੁਆਰਾ ਫੇਰ ਕਰ ਲੈਣਾ ਹੈ।
1: ਤਮ ਕੌੜਾ ਮੱਲ ਬਾਤ ਬਣਾਈ।
0: ਕਹਿੰਦੇ ਇਸ ਤਰ੍ਹਾਂ ਉਹਨੇ ਕੌੜਾ ਮੱਲ ਜਿਹੜਾ, ਇਹ ਵੀ ਹੁਣ ਅਕਸਰ ਮੁਲਾਜ਼ਮ ਸੀ, ਕਿਲੇ ਨੂੰ ਘੇਰਾ ਪਾਉਣ ਵਾਸਤੇ ਆਏ ਹੋਏ ਨੇ, ਉਂਝ ਗੁਰੂ ਕੇ ਖਾਲਸੇ ਨਾਲ ਇਹਨਾਂ ਦਾ ਪ੍ਰੇਮ ਪਿਆਰ ਸੀ, ਇਹਦੇ ਕੋਲੇ ਸਿਨਿਆ ਭੇਜਿਆ ਹੈ ਮੀਰ ਮਨੂ ਨੇ।
1: ਸਿੰਘ ਲਈਏ ਸਾਥ ਲਾਈ।
0: ਇਸ ਤਰ੍ਹਾਂ ਕੌੜਾ ਮੱਲ ਮੀਰ ਮਨੂ ਨਾਲ ਰਹਿ ਕਰਦਾ, ਕਹਿੰਦਾ ਵੀ ਸ਼ਾਹਨਵਾਜ ਤੇ ਜੇ ਫਤਿਹ ਪਾਉਣੀ ਆ, ਗੁਰੂ ਕੇ ਸੂਰਮੇ ਹੈ ਨਾ ਜਿਹੜੇ, ਕੱਲਾ ਕੱਲਾ ਕਈਆਂ ਤੇ ਭਾਰੂ ਪੈ ਜਾਂਦਾ, ਆਪਣੇ ਤੋਂ ਮੁਕਾਬਲਾ ਨਹੀਂ ਕਰ ਹੋਣਾ, ਕਿਉਂਕਿ ਹਮੇਸ਼ਾ ਵਾਸਤੇ ਦੀਵਾਨ ਕੌੜਾ ਮੱਲ ਜਿਹਨੂੰ ਮਿੱਠਾ ਮੱਲ ਕਹਿੰਦੇ ਨਾ, ਗੁਰੂ ਕੇ ਸਿੰਘਾਂ ਦੇ ਨਾਲ ਹਿੱਤ ਰੱਖਦਾ ਸੀ, ਕਹਿੰਦਾ ਵੀ ਆਪਾਂ ਨੂੰ ਇਹਨਾਂ ਨਾਲ ਸੁਲਾਹ ਕਰ ਲੈਣੀ ਚਾਹੀਦੀ ਆ, ਫੇਰ ਮੁਲਤਾਨ ਨੂੰ ਜਾ ਕੇ ਘੇਰਾ ਪਾਈਏ, ਸ਼ਾਹਨਵਾਜ ਦਾ ਮੁਕਾਬਲਾ ਕਰਨਾ ਸੌਖਾ ਹੋ ਜਾਏਗਾ, ਇਹ ਰਾਏ ਦਿੱਤੀ ਆਪਣੇ ਵੱਲੋਂ।
1: ਦਿਨਾ ਬੇਗ ਪੀ ਸਹਾਦੀ ਪੂਰੀ।
0: ਕਹਿੰਦੇ ਇਸ ਤਰ੍ਹਾਂ ਹੀ ਉਹਨੇ ਦੱਸ ਦਿੱਤਾ ਵੀ ਦੀਨਾ ਬੇਗ ਵੀ ਜਿਹੜਾ ਹੈ

0: ਕੁਦਰਤੀ ਤੌਰ ਤੇ ਜਦੋਂ ਵਿਪਤਾ ਪਈ ਸੀ ਇਹਨੇ ਇਹ ਗੱਲ ਮੰਨੀ ਹੈ।
1: ਮੀਰ ਮਨੂ ਤੇ ਲਿਓ ਕਹਾਏ,
0: ਦੀਵਾਨ ਕੌੜਾ ਮੱਲ ਨੇ ਮੀਰ ਮਨੂ ਤੋਂ ਇਹ ਗੱਲ ਕੁਹਾ ਲਈ, ਉਹਨੂੰ ਸਹਿਮਤ ਕਰ ਲਿਆ।
1: ਕੌੜਾ ਮੱਲ ਸਿੰਘ ਲੈ ਚੜਾਏ।
0: ਹੁਣ ਇਹ ਦੀਵਾਨ ਕੌੜਾ ਮੱਲ ਸੀ ਨਾ ਜਿਹੜਾ ਗੁਰੂ ਦੇ ਸਿੱਖ ਦਾ ਬਹੁਤ ਸਤਿਕਾਰ ਕਰਦੇ ਸੀ, ਲਖਪਤ ਰਾਏ ਨੂੰ ਸੋਧਾ ਵੀ ਇਹਦੇ ਰਾਹੀਂ ਲਾਇਆ ਗਿਆ ਸੀ, ਗੁਰੂ ਕੇ ਸੂਰਮੇ ਸਤਿਕਾਰ ਕਰਦੇ ਸੀ। ਜਦੋਂ ਇਹਨੇ ਬੇਨਤੀ ਕੀਤੀ ਵੀ ਸਾਡੀ ਮਦਦ ਕਰੋ, ਇਸ ਤਰੀਕੇ ਨਾਲ ਸ਼ਾਹ ਨਵਾਜ਼ ਜਿਹੜਾ ਘੱਲੂ ਘਾਰੇ ਦੇ ਵਿੱਚ ਆਰਡਰ ਦੇਣ ਵਾਲਾ ਤਾਂ ਮੇਨ ਇਹ ਸੀ ਨਾ, ਕਹਿੰਦੇ ਵੀ ਨਾਲੇ ਬਹਾਨੇ ਨਾਲ ਬਦਲਾ ਲਿਆ ਜਾਊਗਾ, ਨਾਲੇ ਅਹਿਸਾਨ ਆ ਤੇ ਆਪਾਂ ਨੂੰ ਤਿਆਰੀ ਕਰਨ ਦਾ ਮੌਕਾ ਮਿਲ ਜਾਏਗਾ, ਤੇ ਆ ਕਿਲੇ ਨੂੰ ਜਿਹੜਾ

0: ਇੱਦਾਂ ਖਾਲੀ ਹੱਥੀ ਨਹੀਂ ਜਾਣਾ ਮਦਦ ਕਰਨ ਵਾਸਤੇ, ਭਾਵੇਂ ਕੰਮ ਤਾਂ ਸਾਡਾ ਵੀ ਆ। ਕਹਿੰਦੇ ਹੁਣ ਅੜਕੇ ਆਇਆ ਅਮੀਰ ਮੈਨੂੰ, ਕਹਿੰਦੇ ਇਉਂ ਕਰਦੇ ਹਾਂ ਵੀ ਜੇ ਸਾਨੂੰ ਮਦਦ ਵਾਸਤੇ ਲੈ ਕੇ ਜਾਣਾ ਨਾ, ਪੱਟੀ ਇਲਾਕੇ ਦਾ ਜਿਹੜਾ ਅੱਧਾ ਜਿਹੜਾ ਟੈਕਸ ਆ ਉਹ ਸਾਰਾ ਸਾਨੂੰ ਦਿੱਤਾ ਜਾਵੇ।
1: ਬਾਰਾਂ ਪਿੰਡ ਜੋ ਗੁਰਚੱਕ ਵਾਲੇ,
0: ਇਸੇ ਤਰ੍ਹਾਂ ਬਾਰਾਂ ਪਿੰਡ ਜੋ ਗੁਰੂ

ਭਾਈ ਜੱਸਾ ਸਿੰਘ ਜੀ ਇਸ ਕਿਲੇ ਨੂੰ ਉਹਨਾਂ ਦੇ ਸਪੁਰਦ ਕੀਤਾ ਗਿਆ। ਉਹ ਕਿਲਾ ਭਾਈ ਜੱਸਾ ਸਿੰਘ ਜਿਹੜੇ ਤਰਖਾਣ ਸੀ ਉਹਨਾਂ ਦੇ ਜਦੋਂ ਸੇਵਾ ਉਹਨਾਂ ਦੀ ਉੱਥੇ ਲਾਈ ਗਈ ਉਸ ਦਿਨ ਤੋਂ ਬਾਅਦ ਭਾਈ ਜੱਸਾ ਸਿੰਘ ਦਾ ਨਾਂ

ਲਿਖ ਰਹੇ ਆ ਵੀ ਜਿਹੜੀ ਗੱਲ ਅਸੀਂ ਬਜ਼ੁਰਗਾਂ ਤੋਂ ਸੁਣੀ ਸੀ ਉਹ ਸਾਰੀ ਹੂ ਬਹੂ ਮੈਂ ਤੁਹਾਨੂੰ ਦੱਸ ਰਿਹਾ ਵੀ ਉਸ ਦਿਨ ਤੋਂ ਬਾਅਦ ਇਹਨਾਂ ਨੂੰ ਜੱਸਾ ਸਿੰਘ ਰਾਮਗੜੀਆ ਕਹਿਣ ਲੱਗ ਪਏ, ਕਿਉਂਕਿ ਇਸ ਕਿਲ੍ਹੇ ਵਿੱਚ ਰਹਿਣਾ ਅਤੇ ਇਹਦੀ ਜ਼ਿੰਮੇਵਾਰੀ ਉਹਨਾਂ ਦੀ ਲਾਈ ਗਈ ਸੀ।

0: ਵੀ ਜਕਰੀਏ ਦੇ ਦੂਜੇ ਪੁੱਤ ਨੂੰ ਜਿਹੜਾ ਘੱਲੂ ਘਾਰੇ ਦੇ ਵਿੱਚ ਮੋਢੀ ਸੀ ਆਗਿਆ ਦੇਣ ਵਾਲਾ ਸੀ ਜਿਵੇਂ ਸਿੰਘਾਂ ਨੇ ਉਹਨੂੰ ਸੋਧਾ ਲਾਇਆ। ਇਹ ਵਿਚਾਰ ਕੱਲ੍ਹ ਦੇ ਦੀਵਾਨ ਵਿੱਚ ਰਲ ਮਿਲ ਕੇ ਆਪਾਂ ਕਰਾਂਗੇ। ਸਿੱਖ ਪੰਥ ਦਾ ਮਹਾਨ ਢਾਡੀ ਜਥਾ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ ਸਾਥੀਆਂ ਸਮੇਤ ਪਹੁੰਚ ਚੁੱਕੇ ਨੇ, ਆਪ ਜੀ ਨੂੰ ਇਤਿਹਾਸਕ ਵਾਰਾਂ ਸੁਣਾ ਕੇ ਨਿਹਾਲ ਕਰਨਗੇ ਜੀ। ਉਹਨਾਂ ਤੋਂ ਵਾਰਾਂ ਸੁਣ ਕੇ ਸਮਾਂ ਸਫਲ ਲੱਗੇ, ਗੁਰ ਇਤਿਹਾਸ ਸਰਵਣ ਕਰੀਏ। ਆਉਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਬਹੁਤ ਹੀ ਸਤਿਕਾਰਯੋਗ ਗਿਆਨੀ ਜਗਦੇਵ ਸਿੰਘ ਜੀ ਜਾਚਕ ਆਪ ਸੰਗਤਾਂ ਨਾਲ ਸਾਂਝਾ ਕਰਨਗੇ ਜੀ। ਸਰਵਣ ਕਰੀਏ, ਭੁੱਲਾਂ ਦੀ ਖੇਮਾ, ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਹਿਬ ਸੰਗਤ ਜੀ, ਆਪ ਜੀ ਨੂੰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ ਸਰਵਣ ਕਰਵਾ ਰਹੇ ਸਨ ਗਿਆਨੀ ਪ੍ਰਗਟ ਸਿੰਘ ਜੀ ਮੋਗੇ ਵਾਲੇ। ਗਿਆਰੀਨੀ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਰਹਿਮਤ ਕਰੇ ਇਸੇ ਤਰ੍ਹਾਂ ਆਪਣੇ ਦਰ ਦੀ ਸੇਵਾ ਲੈਂਦੇ ਰਹਿਣ। ਆਓ ਹੁਣ ਸਮਾਂ ਹੋਇਆ ਹੈ ਢਾਡੀ ਵਾਰਾਂ ਦਾ। ਪੰਥ ਪ੍ਰਸਿੱਧ ਢਾਡੀ ਜਥਾ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ, ਉਹ ਆਪ ਜੀ ਨੂੰ ਆਪਣੇ ਜਥੇ ਸਮੇਤ ਚੱਲ ਰਹੀ ਇਤਿਹਾਸਕ ਵਾਰਤਾ ਸਰਵਣ ਕਰਵਾਉਣਗੇ। ਆਓ ਇਸੇ ਤਰ੍ਹਾਂ ਸੱਜ ਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਹੋਵੇ

ਬਨ ਹਾਲੀ ਕਰਸਾਣੀ ਕਰਨੀ ਸ਼ਰਮਾ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਸਾਡੇ ਤ੍ਰੈਮਣ ਦੇਹਰੀ ਚੱਲੇ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਬਤ ਅਸੁਣੀ ਬੰਨ ਮਲਕਲ ਮੌਤ ਜਾ ਆਪਸੀ ਸਭ ਦਰਵਾਜੇ ਭੰਨ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ ਵੇਖੋ ਉਹ ਬੰਦਾ ਚੱਲਿਆ ਚਹੁੰ ਜਾਣਿਆਂ ਦੇ ਕੰਨ ਫੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਹਿ ਆਵੈ ਕੰਮ ਭਵਸਾਗਰ ਤੋਂ ਤਰ ਜਾਂਦੇ ਨੇ ਜਿਹੜੇ ਨਾਮ ਤੇ ਆਉਂਦੇ ਉਹਦਾ ਜਿਹੜਾ ਨਾਮ ਤੇ ਆਉਂਦੇ ਉਹ ਤਰਦੇ ਆ ਭਵਸਾਗਰ ਤੋਂ ਭਵਸਾਗਰ ਤੋਂ ਤਰ ਜਾਂਦੇ ਨੇ ਜਿਹੜੇ ਨਾਮ ਤੇ ਆਉਂਦੇ ਹੁਣ ਮੁਰਾਦਾਂ ਪੂਰੀਆਂ ਜਿਹੜੇ ਚੱਲ ਸੰਗਤ ਵਿੱਚ ਆਉਂਦੇ ਹੁਣ ਮੁਰਾਦਾਂ ਪੂਰੀਆਂ ਜਿਹੜੇ ਚੱਲ ਸੰਗਤ ਵਿੱਚ ਆਉਂਦੇ ਦਰ ਤੇਰੇ ਤੇ ਆ ਕੇ ਜਿਹੜੇ ਗੀਤ ਪਿਆਰ ਦੇ ਗਾਉਂਦੇ ਅਜੀਤ ਬਾਲ ਦੇ ਪਾਰਸ ਵਰਗੇ ਲੱਖ ਵਾਰੀ ਸੀਸ ਚੁਕਾਉਂਦੇ ਆਓ ਸਤਿਗੁਰਾਂ ਨੂੰ ਸੀਸ ਚੁਕਾਉਂਦਿਆਂ ਹੋਇਆਂ ਦੋਨੇ ਹੱਥ ਜੋੜ ਕੇ ਅਬਦ ਭਾਵਨਾ ਪਿਆਰ ਸਤਿਕਾਰ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੋ ਕੋਈ ਵੀ ਰਸਨਾ ਬਾਂਝੀ ਨਾ ਰਵੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੀ ਗੋਦ ਵਿੱਚ ਆਉਣੇ ਆ ਤੇ ਫਤਿਹ ਜ਼ਰੂਰ ਬੁਲਾਇਆ ਕਰੋ ਇੱਥੇ ਸਿੱਖਿਆ ਕਰੀਏ ਵੀ ਜਦੋਂ ਅਸੀਂ ਆਪਦੇ ਭੈਣ ਭਰਾ ਕਿਸੇ ਵੀ ਰਿਸ਼ਤੇਦਾਰ ਸਾਕ ਸੰਬੰਧੀ ਨੂੰ ਜਾਂ ਕੰਮ ਕਾਰ ਤੇ ਜਾਂ ਘਰ ਪਰਿਵਾਰ 'ਚ ਜਾਂ ਰਿਸ਼ਤੇਦਾਰੀ 'ਚ ਗੁਰੂ ਘਰੇ ਮਿਲਦੇ ਹਾਂ ਉਦੋਂ ਫਤਿਹ ਜ਼ਰੂਰ ਬੁਲਾਇਆ ਕਰੋ ਕਿਉਂਕਿ ਫਤਿਹ ਆਪਣੀ ਨਹੀਂ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੈ ਤੇ ਫਤਿਹ ਸੁਣਨ ਵਾਲਿਆਂ ਤੇ ਫਤਿਹ ਬੁਲਾਉਣ ਵਾਲਿਆਂ ਤੇ ਗੁਰੂ ਮਹਾਰਾਜ ਪ੍ਰਸੰਨ ਹੁੰਦੇ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਗਿਆ ਆਪਤ ਸਿੰਘ ਜੋ ਪਾਵੈ ਵਾਹਿਗੁਰੂ ਕੀ ਫਤਿਹ ਗਜਾਵੈ ਇਹ ਰਹਿਤਨਾਮਿਆਂ ਦਾ ਜ਼ਿਕਰ ਆ ਵੀ ਜਦੋਂ ਸਿੱਖ ਨੂੰ ਮਿਲੇ ਵੀ ਉਹ ਫਤਿਹ ਜ਼ਰੂਰ ਬੁਲਾਵੇ ਕਿਸੇ ਨੇ ਪੁੱਛਿਆ ਮਹਾਰਾਜ ਵੀ ਫਤਿਹ ਬੁਲਾਉਣ ਤੇ ਤੁਸੀਂ ਪ੍ਰਸੰਨ ਹੁੰਦੇ ਆ ਕਲਗੀਧਰ ਪਾਤਸ਼ਾਹ ਕਹਿੰਦੇ ਹਾਂ ਕਹਿੰਦੇ ਕਿੰਨਾ ਕੁ ਪ੍ਰਸੰਨ ਹੁੰਦੇ ਆ ਮਹਾਰਾਜ ਕਹਿੰਦੇ ਵੀ ਜਿਹੜਾ ਪਹਿਲ ਕਰਦਾ ਨਾ ਫਤਿਹ ਬੁਲਾਉਣ ਦੀ ਪਹਿਲਾਂ ਬੁਲਾਉਂਦਾ ਉਹਦੇ ਵੱਲ ਸਾਡਾ ਸੱਜਾ ਮੋਢਾ ਤੇ ਜਿਹੜਾ ਫਤਿਹ ਦਾ ਜਵਾਬ ਦਿੰਦਾ ਵੀ ਚਲੋ ਸ਼ੁਕਰ ਆ ਕੋਈ ਰੱਬ ਦਾ ਪਿਆਰਾ ਮਿਲਿਆ ਦੋ ਵਾਰੀ ਵਾਹਿਗੁਰੂ ਸੁਣਾਂਗੇ ਦੋ ਵਾਰੀ ਕਵਾਂਗੇ ਜਿਹੜਾ ਫਤਿਹ ਦਾ ਜਵਾਬ ਦਿੰਦਾ ਇਹ ਮਹਾਰਾਜ ਕਹਿੰਦੇ ਉਹਦੇ ਵੱਲ ਖੱਬਾ ਮੋਢਾ ਤੇ ਜਿਹੜਾ ਬੁਲਾਉਂਦਾ ਤਾਂ ਹੈਗਾ ਢਿੱਲੀ ਬੁਲਾਉਂਦਾ ਫਤਿਹ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਕਹਿੰਦੇ ਉਹਦੇ ਵੱਲ ਸਾਡਾ ਜਿਹੜਾ ਖੱਬਾ ਮੋਢਾ ਮੁੱਖ ਮਹਾਰਾਜ ਨੇ ਪਹਿਲਾਂ ਮੁੱਖ ਕਿਹਾ ਵੀ ਮੁੱਖ ਆ ਸਾਡਾ ਉਹਦੇ ਵੱਲ ਜਿਹੜਾ ਪਹਿਲਾਂ ਫਤਿਹ ਬੁਲਾਉਂਦਾ ਦੂਜੀ ਵਾਰ ਬੁਲਾਉਣ ਵਾਲੇ ਵੱਲ ਸੱਜਾ ਮੋਢਾ ਤੇ ਤੀਜੀ ਵਾਰ ਜਿਹੜਾ ਫਤਿਹ ਥੋੜੀ ਢਿੱਲੀ ਬੁਲਾਉਂਦਾ ਬੁਲਾਉਂਦਾ ਤਾਂ ਹੈ ਉਹਦੇ ਵੱਲ ਖੱਬਾ ਮੋਢਾ ਤੇ ਜਿਹੜਾ ਬੁਲਾਉਂਦਾ ਹੀ ਨਹੀਂ ਕਈ ਵਾਰੀ ਫੋਨ ਤੇ ਫਤਿਹ ਬੁਲਾਈਏ ਨਾ ਫੋਨ ਤੇ ਕਈ ਵਾਰੀ ਤੇ ਮੇਰੇ ਅਰਗਾ ਗਾਂ ਹਾਂ ਹਾਂ ਕਰਨ ਲੱਗ ਜਾਂਦਾ ਜਾਂ ਹੋਰ ਹਾਲੇ ਹੋਏ ਹੈਲੋ ਹਾਏ ਕਰ ਦੂਗਾ ਜਾਂ ਟਾਮ ਟੋਲਾ ਜਾਂ ਕਰਕੇ ਸਤਿ ਸ੍ਰੀ ਅਕਾਲ ਨੂੰ ਵੀ ਸਤਿ ਸ੍ਰੀ ਅਕਾਲ ਕਹਿ ਦਿੰਦੇ ਕਈ ਗੁਰੂ ਮਹਾਰਾਜ ਕਹਿੰਦੇ ਵੀ ਜਿਹੜਾ ਫਤਿਹ ਹੀ ਨਹੀਂ ਬੁਲਾਉਂਦਾ ਤੇ ਮੇਰਾ ਉਹ ਸਿੱਖ ਹੀ ਨਹੀਂਗਾ ਇਹ ਹੁਣ ਅਸੀਂ ਦੇਖਣਾ ਵੀ ਮਹਾਰਾਜ ਦੇ ਬਚਨਾਂ ਤੇ ਪੂਰੇ ਉਤਰਨਾ ਕਿ ਨਹੀਂ ਉਤਰਨਾ ਕੋਈ ਨਹੀਂ ਹੌਲੀ ਹੌਲੀ ਇੱਕ ਦੋ ਦਿਨ ਸੰਗ ਲੱਗੂਗੀ ਕਈ ਵਾਰੀ ਸਾਨੂੰ ਸੰਗ ਹੀ ਚੰਗੇ ਕੰਮ ਤੋਂ ਲੱਗਦੀ ਹੈ ਮਾੜੇ ਤੋਂ ਨਹੀਂ ਬੰਦਾ ਸੰਗਦਾ ਚੰਗੇ ਕੰਮ ਤੋਂ ਸੰਗਦਾ ਹਫ਼ਤਾ ਸੰਗ ਲੱਗ ਜੂ 15 ਦਿਨ ਲੱਗ ਜੂ ਤੇ ਫਿਰ ਤੁਹਾਡਾ ਜਿਹੜਾ ਇਹ ਰਸਨਾ ਨਾ ਤੁਹਾਡਾ ਜਿਹੜਾ ਮੁੱਖ ਆ ਪਤਾ ਨਹੀਂ ਕਿੰਨੇ ਵਾਰੀ ਪਵਿੱਤਰ ਹੋਣਾ ਜਿੰਨੇ ਵਾਰੀ ਤੁਸੀਂ ਕਿਸੇ ਨੂੰ ਮਿਲੋਗੇ ਫਤਿਹ ਬੁਲਾਓਗੇ ਤੁਹਾਡਾ ਵੀ ਭਲਾ ਤੇ ਗਾਂਹ ਵਾਲੇ ਦਾ ਵੀ ਭਲਾ ਗੁਰੂ ਮਹਾਰਾਜ ਦੀ ਕਿਰਪਾ ਕਰਨ ਆਓ ਅੱਜ ਆਪਾਂ ਭਗਤ ਕਬੀਰ ਜੀ ਉਹਨਾਂ ਦਾ ਜਨਮ ਦਿਨ ਮਨਾ ਰਹੇ ਹਾਂ ਭਗਤ ਕਬੀਰ ਜੀ ਦਾ ਤੇ ਕੱਲ੍ਹ ਨੂੰ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਤਿਗੁਰਾਂ ਸੱਚੀ ਸਰਕਾਰ ਦਾ ਵੀ ਪ੍ਰਕਾਸ਼ ਦਿਹਾੜਾ ਹੈ ਆਓ ਬੇਨਤੀ ਕਰਾਂ ਮੈਂ ਕਿ ਮੇਰੇ ਸਾਹਿਬ ਮੇਰੇ ਨਿਰੰਕਾਰ ਮੇਰੇ ਪਾਤਸ਼ਾਹ ਦੇ ਭੇਜੇ ਹੋਏ ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ ਜਿਹੜੇ ਸਾਧੂ ਮਹਾਤਮਾ ਹੁੰਦੇ ਆ ਜਿਹੜੇ ਬਲੀ ਪੁਰਖ ਆਉਂਦੇ ਆ ਉਹ ਆਪ ਵੀ ਨਾਮ ਜਪਦੇ ਆ ਤੇ ਹੋਰਨਾਂ ਨੂੰ ਵੀ ਜਪਾ ਜਾਂਦੇ ਆਪ ਵੀ ਜਪਦੇ ਹੋਰਨਾਂ ਨੂੰ ਵੀ ਜਪਾਉਂਦੇ ਤੇ ਇਹਨਾਂ ਭਗਤਾਂ ਦਾ ਭਗਤ ਅਰਦਾਸ ਜੀ ਲਾ ਲਓ ਭਗਤ ਕਬੀਰ ਜੀ ਲਾ ਲਓ ਭਗਤ ਧੰਨਾ ਜੀ ਲਾ ਲਓ ਭਗਤ ਪੀਪਾ ਜੀ ਲਾ ਲਓ ਸੈਣ ਭਗਤ ਸੈਣ ਜੀ ਲਾ ਲਓ ਬਹੁਤ ਸਾਰੇ ਭਗਤ ਸੂਰਦਾਸ ਵਰਗੇ ਅਨੇਕਾਂ ਭਗਤਾਂ ਦਾ ਜਨਮ ਉਦੋਂ ਹੋਇਆ ਵੀ ਜਦੋਂ ਇਕੱਲਾ ਇੱਕ ਦਾ ਹੀ ਕਬਜ਼ਾ ਸੀ ਧਰਮ ਦੇ ਉੱਤੇ ਹਿੰਦੂ ਧਰਮ ਤੇ ਬ੍ਰਾਹਮਣਾਂ ਦਾ ਪੰਡਤਾਂ ਦਾ ਤੇ ਇਸਲਾਮ ਧਰਮ ਤੇ ਕਾਜ਼ੀਆਂ ਤੇ ਮਲਾਣਿਆਂ ਦਾ ਤੇ ਤੀਜਾ ਦੁਨੀਆਂ ਦੇ ਉੱਤੇ ਰਾਜਿਆਂ ਦਾ ਕਬਜ਼ਾ
ਇਹ ਤਿੰਨ ਤਰ੍ਹਾਂ ਦੇ ਲੋਕ ਜਿਹੜੇ ਦੁਨੀਆਂ ਨੂੰ ਭੰਬੜ ਭੂਸੇ ਚ ਹੀ ਪਾ ਕੇ ਰੱਖਦੇ ਸੀ। ਰਾਜਿਆਂ ਨੂੰ ਜਿਹੜੇ ਮੁਗਲ ਰਾਜੇ ਸੀ ਉਹਨਾਂ ਨੂੰ ਕਾਜ਼ੀਆਂ ਨੇ ਡਰਾ ਦੇਣਾ, ਮੌਲਵੀਆਂ ਨੇ ਡਰਾ ਦੇਣਾ ਵੀ ਤੇਰੇ ਤੇ ਸਾੜ ਸਤੀ ਆਉਣ ਵਾਲੀ ਆ। ਜਿਵੇਂ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਗਵਾਲੀਅਰ ਦੇ ਕਿਲੇ ਚ ਇਸ ਕਰਕੇ ਭੇਜਿਆ ਸੀ, ਜਹਾਂਗੀਰ ਨੂੰ ਕਹਿੰਦੇ ਤੇਰੇ ਤੇ ਸਾੜ ਸਤੀ ਆਉਣ ਵਾਲੀ, ਨਮੂਜੀ ਕਹਿੰਦੇ ਜਿਹੜੇ ਜੋਤ ਸੀ ਨਾ ਪੰਡਿਤ ਕਹਿੰਦੇ ਤੇਰੇ ਤੇ ਸਾੜ ਸਤੀ ਆਉਣ ਵਾਲੀ ਆ, ਤਾਂ ਮਹਾਰਾਜ ਨੂੰ ਭੇਜਿਆ ਸੀ ਵੀ ਚਲੋ ਸਾੜ ਸਤੀ ਟਾਲ ਜੇ, ਆਉਣੀ ਤਾਂ ਕੀ ਸੀ, ਮਹਾਰਾਜ ਨੂੰ ਅੰਦਰ ਭੇਜ ਕੇ ਆ ਗਈ ਸਗਰੀ। ਤੇ ਜਿਹੜੇ ਪੰਡਿਤ ਹੁੰਦੇ ਆ ਉਹ ਰਾਜਾ ਨੂੰ ਕਹਿ ਦਿੰਦੇ ਤੇਰੇ ਤੇ ਰਾਹੂ ਕੇਤੂ ਭਾਰੀ ਆ, ਤੇਰੇ ਤੇ ਸ਼ਨੀ ਗ੍ਰਹਿ ਆ, ਤੇਰੇ ਤੇ ਫਲਾਨਾ ਧਮਕਾ। ਸਾਡੇ ਵੀ ਲੋਕ ਕਈ ਇਹਨਾਂ ਚੀਜ਼ਾਂ ਮਗਰ ਲੱਗਦੇ ਆ। ਇਹ ਰਾਜਿਆਂ ਨੂੰ ਵੀ ਆਪਦੇ ਅਧੀਨ ਰੱਖਦੇ ਸੀ ਲੋਕ, ਤੇ ਰਾਜਾ ਪਰਜਾ ਨੂੰ ਆਪਦੇ ਅਧੀਨ ਰੱਖਦਾ। ਆਮ ਲੋਕਾਂ ਦਾ ਨਾ ਤਾਂ ਆਮ ਬੰਦਾ ਆਪਦੇ ਧਰਮ ਨੂੰ ਹੀ ਮੰਨ ਸਕਦਾ ਸੀ, ਨਾ ਰੱਬ ਦਾ ਹੀ ਨਾਂ ਲੈ ਸਕਦਾ ਸੀ, ਹੋਰ ਤਾਂ ਗੱਲ ਛੱਡੋ ਆਮ ਬੰਦਾ ਜਿਹੜਾ। ਤੇ ਭਗਤ ਕਬੀਰ ਜੀ ਦਾ 1455 ਬਿਕਰਮੀ ਨੂੰ, 1398 ਈਸਵੀ ਨੂੰ ਜਿਹੜਾ ਬਨਾਰਸ ਦੀ ਧਰਤੀ ਤੇ ਜਨਮ ਹੋਇਆ ਨਾ, ਕਈ ਤਰ੍ਹਾਂ ਦੀ ਰਹਿ ਆ ਇਤਿਹਾਸਕਾਰਾਂ ਦੀ। ਜਿਹੜੇ ਕਬੀਰ ਪੰਥੀ ਆ ਉਹ ਕਹਿੰਦੇ ਵੀ ਕਮਲ ਦੇ ਫੁੱਲ ਚੋਂ ਪ੍ਰਗਟ ਹੋਏ ਆ ਕਬੀਰ ਜੀ, ਲਿਖਤਾਂ ਇਹ। ਤੇ ਕਈਆਂ ਦਾ ਇਹ ਖਿਆਲ ਆ ਵੀ ਇੱਕ ਵਿਧਵਾ ਔਰਤ ਸੀ ਤੇ ਉਹ ਰਾਮਾਨੰਦ ਜੀ ਨੂੰ ਨਮਸਕਾਰ ਕਰਨ ਗਈ ਤੇ ਉਹਨੇ ਕਹਿਤਾ ਪੁੱਤਰਵਤੀ ਹੋਵੇਂ ਤੂੰ, ਵਚਨ ਕਰਤਾ ਉਹਨੇ। ਪਹਿਲੀ ਗੱਲ ਇਹ ਜਿਹੜੇ ਸ਼ਬਦ ਆ ਨਾ ਕਈ ਵੀ ਆਪਾਂ ਵਰਤਦੇ ਆਮ ਹੀ ਦੁਨੀਆਂ ਚ, ਵਿਧਵਾ ਜਾਂ ਹੋਰ ਕਈ ਸ਼ਬਦ ਇਹ ਨਹੀਂ ਵਰਤਣੇ ਚਾਹੀਦੇ, ਕਿਉਂਕਿ ਉਹਨੂੰ ਤਾਂ ਸੁੱਖ ਦੀ ਸਤਿਕਾਰ ਦੇਣਾ ਚਾਹੀਦਾ ਜਿਹਨੂੰ ਕੋਈ ਰੱਬ ਵੱਲੋਂ ਕੁਦਰਤ ਵੱਲੋਂ ਸੱਟ ਲੱਗ ਗਈ ਨਾ, ਉਹਨੂੰ ਸਤਿਕਾਰ ਦੇਣਾ ਚਾਹੀਦਾ। ਸਿੱਖ ਇਤਿਹਾਸ ਵਿੱਚ ਦੇਖੀਏ ਤੇ ਆਪਾਂ ਕਿਹਨੂੰ ਕਿਹਨੂੰ, ਜਿਹਨਾਂ ਦੇ ਸੂਰਮੇ ਸਿੰਘ ਸ਼ਹੀਦ ਹੋਏ ਆ, ਕੋਮਲਈ ਜਿਹਨਾਂ ਦੇ ਸ਼ਹੀਦ ਹੋਏ ਆ, ਜਿਹੜੇ ਕੌਮ ਤੋਂ ਬਾਰੇ ਗਏ ਕਿੰਨੇ ਪੁਰਾਤਨ ਸਮੇਂ ਤੋਂ ਲੈ ਕੇ ਹੁਣ ਤੱਕ, ਤੇ ਉਹ ਵਿਚਾਰੀਆਂ ਜਿਹੜੀਆਂ ਸਿੰਘਣੀਆਂ, ਤੇ ਉਹਨਾਂ ਨੂੰ ਅਸੀਂ ਇਹੋ ਜਿਹੇ ਕਰਾਰ ਦੇਵਾਂਗੇ, ਇਹੋ ਜਿਹੇ ਸ਼ਬਦ, ਖਾਸ ਕਰਕੇ ਸਾਡੀਆਂ ਭੈਣਾਂ ਹੀ ਇਹਨਾਂ ਭੈਣਾਂ ਨੂੰ ਇਹ ਸ਼ਬਦ ਵਰਤਦੀਆਂ, ਵਿਧਵਾ ਸ਼ਬਦ ਜਾਂ ਰੰਡੀ ਸ਼ਬਦ, ਇਹ ਮੇਰੇ ਧਿਆਨ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਵੀ ਇਹ ਬੜੇ ਮਾੜੇ ਆ, ਕਿਉਂਕਿ ਜਿਹਨਾਂ ਨੂੰ ਸਤਿਕਾਰ ਦੇਣਾ ਬਣਦਾ, ਜੇ ਰੱਬ ਵੱਲੋਂ ਹੀ ਕੋਈ ਨੁਕਸਾਨ ਹੋ ਗਿਆ, ਕੁਦਰਤ ਵੱਲੋਂ ਕੋਈ, ਉਹਨਾਂ ਦੇ ਤਾਂ ਸਿਰ 'ਤੇ ਹੱਥ ਰੱਖਣਾ ਬਣਦਾ, ਅਤੇ ਸਾਡਾ ਸਮਾਜ ਉਹਨਾਂ ਨੂੰ ਭੈੜੇ ਸ਼ਬਦਾਂ ਨਾਲ ਬੁਲਾਉਂਦਾ। ਔਤ ਸ਼ਬਦ ਇੱਕ ਅਸੀਂ ਕਹਿੰਦੇ ਔਤ, ਅਤੇ ਮਾਤਾ ਗੰਗਾ ਜੀ ਨੂੰ ਅਤੇ ਪੰਜਵੇਂ ਪਾਤਸ਼ਾਹ ਨੂੰ ਵੀ ਤਾਂ ਸ਼ਰੀਕਾਂ ਨੇ ਕਹਿਤਾ ਸੀ ਇਹਨਾਂ ਨੇ ਤਾਂ ਔਤ ਹੀ ਜਾਣਾ, ਉੱਤਰ ਹੀ ਜਾਣਾ ਜਹਾਨ 'ਚੋਂ। ਇਹ ਦੁਨੀਆਂਦਾਰੀ ਆ ਨਾ ਜਿਹੜੀ, ਇਹਨੂੰ ਉਹਨਾਂ ਚਿਰ ਮੱਤ ਨਹੀਂ ਆਉਣੀ ਜਿੰਨਾ ਚਿਰ ਇਹ ਗੁਰੂ ਤੋਂ ਮੱਤ ਨਹੀਂ ਲੈਂਦੀ ਦੁਨੀਆਂ। ਜਦੋਂ ਗੁਰੂ ਨੇ ਮਾੜੀ ਮੋਟੀ ਵੀ ਮੱਤ ਦੇ ਦੀ ਤਾਂ ਅਤੇ ਤਾਂ ਵੀ ਦੁਨੀਆਂ 'ਚ ਵਿਚਰਨ ਜੋਗੇ ਬਣ ਜਾਂਗੇ, ਅਸੀਂ ਹੋ ਜਾਂਗੇ ਵਿਚਰਨ ਜੋਗੇ। ਆਹ ਬੇਨਤੀ ਕਰਾਂਵੇ, ਕਹਿੰਦੇ ਵੀ ਲਿਖਤਾ ਇਤਿਹਾਸ ਦੀ ਵੀ ਰਾਮਾਨੰਦ ਜੀ ਨੇ ਉਹਨੂੰ ਵਿਧਵਾ ਸੀ ਔਰਤ, ਉਹਦਾ ਪਤੀ ਹੈਣੀ ਸੀ ਅਤੇ ਉਹਨੂੰ ਵਰ ਦਿੱਤਾ ਵੀ ਪੁੱਤਰਵੰਤੀ ਹੋਵੇ, ਕਹਿੰਦੇ ਵੀ ਇਹ ਵਰ ਦੇ ਨਾਲ। ਪਰ ਨਹੀਂ ਮਹਾਰਾਜ, ਕਹਿੰਦੇ ਮਾਤ ਪਿਤਾ ਬਿਨ ਬਾਲ ਨਾ ਹੋਈ, ਬਿੰਬ ਬਿਨਾਂ ਕੈਸੇ ਕੱਪੜੇ ਧੋਏ, ਘੋਰ ਬਿਨਾਂ ਨਾਹੀ ਇਸ ਬਾਰ, ਸਾਧੂ ਬਿਨ ਨਾਹੀ ਦਰਬਾਰ, ਸਾਧੂ ਤੋਂ ਬਿਨਾਂ ਦਰਬਾਰ ਨਹੀਂ, ਘੋੜ ਤੋਂ ਬਿਨਾਂ ਸਵਾਰ ਨਹੀਂ, ਅਤੇ ਮਾਤ ਪਿਤਾ ਬਿਨਾਂ ਬਾਲ ਨਹੀਂ। ਠੀਕ ਆ, ਹੁਣ ਮੈਡੀਕਲ ਮੀਡੀਆ ਨੇ ਬੜੀਆਂ ਤਰੱਕੀਆਂ ਕਰ ਲਈਆਂ, ਇਹ ਵਿਸ਼ਾ ਅਲੱਗ ਹੈ, ਹੁਣ ਕਈ ਕੁਝ ਹੋਈ ਜਾਂਦਾ, ਪਰ ਜਿਹੜਾ ਅਕਾਲ ਪੁਰਖ ਨਿਰੰਕਾਰ ਦੀ ਕੁਦਰਤ ਨਾਲ ਖਿਲਵਾੜ ਕਰਨਾ ਉਹ ਵੀ ਬਹੁਤ ਜ਼ਿਆਦਾ ਮਾੜਾ। ਆਓ ਬੇਨਤੀ ਕਰਾਂ ਵੀ ਮਾਂ ਗੁਜਰੀ ਜੀ ਨੇ, ਇਤਿਹਾਸਕਾਰ ਕਹਿੰਦੇ 25 ਤੋਂ 30 ਸਾਲ ਤੱਕ ਕੁੱਖ 'ਤੇ ਸਬਰ ਰੱਖਿਆ, 25 ਤੋਂ 30 ਸਾਲ ਤੱਕ ਮਾਤਾ ਗੁਜਰੀ ਜੀ ਨੇ। ਅਤੇ ਰੱਬ ਨੇ ਉਹਨਾਂ ਕਿਤੇ ਥੋੜ੍ਹੀ ਭਗਤੀ ਥੋੜ੍ਹੀ ਕਰਨੀ ਪੈਣੀ ਸੀ, ਅਤੇ ਮਾਤਾ ਨਾਨਕੀ ਦੀਆਂ ਅਰਦਾਸਾਂ ਸੁਣਨੀਆਂ ਸੀ ਪਰਮਾਤਮਾ ਨੇ, ਅਤੇ ਫਿਰ 30 ਸਾਲ ਮਾਤਾ ਗੁਜਰੀ ਜੀ ਨੂੰ ਕੀ ਮਾੜੇ ਸ਼ਬਦਾਂ ਨਾਲ ਹੀ ਲੋਕ ਬੋਲਦੇ ਰਹੇ, ਫਿਰ ਪਤੀ ਸ਼ਹੀਦ ਹੋ ਗਿਆ, ਕੀ ਮਾਂ ਗੁਜਰੀ ਨੂੰ ਫਿਰ ਉਹੀ ਮਾੜੇ ਸ਼ਬਦ ਬੋਲਾਂਗੇ ਅਸੀਂ। ਮਾਂ ਗੁਜਰੀ ਵੀ ਧੰਨ ਸੀ ਜਿਹਨੇ ਪੱਤ ਬਚਾਈ ਸੀ, ਪਤੀ ਵਾਰਿਆ, ਪੋਤੇ ਮੌਤ ਵੀ ਗੱਲ ਨਾਲ ਲਾਈ ਸੀ, ਤਾਹੀਓਂ ਤਾਂ ਅੱਜ ਕੱਲ੍ਹ ਮਾਂ ਗੁਜਰੀ ਗੁਜਰੀ ਗਾਉਂਦੀਆਂ ਨੇ, ਅਤੇ ਜਾਨੋ ਨਾ ਮਾਰੋ ਕਰਮ ਲਗਾ ਕੇ ਲਿਆਉਂਦੀਆਂ ਨੇ। ਆਓ ਇਹ ਇੱਥੇ ਤੀਸਰਾ ਜਿਹੜਾ, ਪਹਿਲਾਂ ਤਾਂ ਕਬੀਰ ਪੰਥੀ ਕਹਿੰਦੇ ਵੀ ਫੁੱਲ 'ਚੋਂ ਪ੍ਰਗਟ ਹੋਏ, ਕਾਹਨ ਸਿੰਘ ਨਾਭੇ ਨੇ ਵੀ ਲਿਖਿਆ ਇਹ ਗੱਲ ਵੀ ਇੱਕ ਵਿਧਵਾ ਔਰਤ ਨੂੰ ਵਰ ਦਿੱਤਾ ਸੀਗਾ, ਅਤੇ ਕਹਿੰਦੇ ਵੀ ਤੀਸਰੀ ਇੱਕ ਇਤਿਹਾਸਕ ਗੱਲ ਆਉਂਦੀ ਹੈ ਵੀ ਜਿਹੜੇ ਕਬੀਰ ਜੀ ਦੇ ਮਾਤਾ ਪਿਤਾ ਨੇ ਮੀਰੂ ਵਾਲੀ ਜੀ ਅਤੇ ਮੀਨਾ ਜੀ, ਇਹਨਾਂ ਦੇ ਮਾਤਾ ਜੀ ਦਾ ਨਾਂ ਹੈ, ਮੀਰੂ ਵੀ ਕਹਿੰਦੇ ਆ ਉਹਨੂੰ ਅਤੇ ਅਲੀ ਵੀ ਕਹਿੰਦੇ, ਦੋ ਨਾਂ ਇਤਿਹਾਸ ਦੇ ਵਿੱਚ ਲਿਖੇ ਆ ਪਿਤਾ ਸਾਹਿਬਾਨ ਦੇ। ਉਹ ਖੱਡੀ ਬੁਣਨ ਦਾ ਕੰਮ ਕਰਦੀ ਹੈ, ਪਿਤਾ ਪੁਰਖੀ ਧੰਦਾ ਜਿਹੜਾ ਖੱਡੀ ਬੁਣਨਾ,
ਪੁਰਾਣੇ ਸਮੇਂ ਚ ਨਿੱਕੇ ਮੋਟੇ ਹੀ ਕੰਮ ਹੁੰਦੇ ਸੀ, ਆਪਣੇ ਕੋਈ ਬਾਹਲੇ ਨਹੀਂ ਸੀ। ਹੁਣ ਜਿੰਨੇ ਕੰਮ ਵੱਧ ਗਏ ਉਨੇ ਖਰਚੇ ਵੀ ਵੱਧ ਗਏ, ਉਨੀ ਚਿੰਤਾ ਵੀ ਵੱਧ ਗਈ। ਤੇ ਉਦੋਂ ਥੋੜੇ ਕੰਮ ਦੇ ਵਿੱਚ ਹੀ ਬੜਾ ਆਨੰਦ ਸੀਗਾ, ਥੋੜੇ ਕੰਮਾਂ ਦੇ ਵਿੱਚ ਹੀ ਨਾ, ਬਜ਼ੁਰਗਾਂ ਦੇ ਸਾਡਿਆਂ ਦੇ ਭਾਵੇਂ ਕੰਮ ਥੋੜੇ ਸੀ ਪਰ ਆਨੰਦ ਬਹੁਤਾ ਸੀ, ਸਕੂਨ ਬੜਾ ਸੀ ਜ਼ਿੰਦਗੀ ਦਾ। ਆਹ ਬੇਨਤੀ ਕਰਾਂ ਵੀ ਇਹ ਸੁਭਾਗਾ ਜੋੜਾ ਰੱਬ ਨੂੰ ਮੰਨਣ ਵਾਲਾ ਤੇ ਜਿਹਦੇ ਘਰੇ ਭਗਤ ਕਬੀਰ ਜੀ ਨੇ ਭਾਗ ਲਾਏ ਆ, ਬਨਾਰਸ ਦੀ ਧਰਤੀ ਨੂੰ ਪਵਿੱਤਰ ਕੀਤਾ, ਕਿਉਂਕਿ ਜਿੱਥੇ ਗੁਰੂ ਸਾਹਿਬ, ਗੁਰੂ ਦੇ ਪਿਆਰੇ, ਗੁਰੂ ਦੇ ਭਗਤ, ਗੁਰੂ ਦੇ ਸੋਰਮੇ, ਗੁਰੂ ਪਾਤਸ਼ਾਹ ਦੇ ਭੇਜੇ ਹੋਏ ਸਾਧੂ ਧੌਰ ਦਰਗਾਹ ਤੋਂ ਆਉਣ, ਭੇਜੇ ਕਰਦੇ ਦੁਨੀਆਂ ਤੇ ਪਰਪਕਾਰ ਸਾਧੂ, ਨਾ ਕੋਈ ਆਪਣਾ ਨਾ ਬਗਾਨਾ ਹੁੰਦਾ, ਕਰਦੇ ਸਭਨਾ ਦੇ ਤਾਂ ਹੀ ਪਿਆਰ ਸਾਧੂ। ਤੁਵੀਂ ਪਾਰਸ ਪ੍ਰਿਤ ਪਲ ਲੱਗ ਚਰਨੀ, ਤੇਰੀ ਦੇਣਗ ਜਿਉਣ ਸਵਾਰ ਸਾਧੂ। ਸਾਧੂ ਵੀ ਕਈ ਪ੍ਰਕਾਰ ਦੇ ਆ, ਮਹਾਰਾਜ ਕਹਿੰਦੇ ਸੰਤ ਸਮੂਹ ਅਨੇਕ ਮਤੀ ਕੇ, ਅਨੇਕਾਂ ਮਤਾਂ ਦੇ ਸੰਤ ਆ। ਕਈ ਤਾਂ ਕੰਮ ਤੋਂ ਡਰਦੇ ਹੀ ਚੋਲਾ ਪਾਉਂਦੇ ਹੁੰਦੇ ਆ, ਕਈ ਅੰਦਰ ਵਿਸ਼ੇ ਵਿਕਾਰ ਹੁੰਦੇ, ਬੜੋ ਬਲੀਆਂ ਮਾਲਾਂ ਪਾਈਆਂ ਹੁੰਦੀਆਂ ਨੇ, ਗਲੀ ਜਿਨ੍ਹਾਂ ਚ ਪਮਾਲੀਆਂ ਲੁੱਟੇ ਹੱਥ ਨਵਾਗ, ਹਰ ਕਹਿ ਸੰਤ ਨਾ ਆਖੀਏ ਬਨਾਰਸ ਕੇ ਠੱਗ। ਪਰ ਅੱਜ ਉਸ ਸਾਧੂ ਦੀ ਗੱਲ ਕਰਦੇ ਆ ਜਿਹੜਾ ਸਰੀਰ ਕਰਕੇ, ਕਿਰਤ ਕਰਕੇ, ਮਨ ਕਰਕੇ, ਜਿਹੜਾ ਪੂਰਨੀ ਸਾਧੂ ਆ, ਜਿਹਨੇ ਜ਼ਿੰਦਗੀ ਦੇ ਵਿੱਚ ਆ ਕੇ ਗ੍ਰਸਥ ਜੀਵਨ ਦੇ ਵਿੱਚ ਰਹਿ ਕੇ ਰੱਬ ਦੀ ਪ੍ਰਾਪਤੀ ਕੀਤੀ, ਆਓ ਉਹ ਭਗਤ ਕਬੀਰ ਜੀ ਨੇ ਬਨਾਰਸ ਦੀ ਧਰਤੀ ਦੇ ਉੱਤੇ ਭਾਗ ਇੰਜ ਲਾਏ ਨੇ।

0: ਤਾਂ ਮੁਸ਼ਕਾਇਆ ਰੋਣੇ ਦੀ ਤਾਂ ਬਾਲਕਾ ਉਹ ਤਾਂ ਮੁਸ਼ਕਾਇਆ
1: ਨੀਰੂ ਬਾਪੂ ਖੁਸ਼ੀ ਵਿੱਚ ਡਾਡਾ ਹਰਖਾਇਆ ਨੀਰੂ ਬਾਪੂ ਖੁਸ਼ੀ ਵਿੱਚ ਡਾਡਾ ਹਰਖਾਇਆ ਨੀਰੂ ਬਾਪੂ ਖੁਸ਼ੀ ਵਿੱਚ ਡਾਡਾ ਹਰਖਾਇਆ ਨੀਰੂ

0: प्रभु ने कोई खेड़ रचाया।
1: जेठ दी पुन्या सोमवार दिन सोना आया, नीमा माई मीरू दे घर लाल सी आया, माने मथा चुमया ते हैक नाल लाया, काली रात च दीप सी रब ने रशनाया, अजीत बाल दे पारसा जग देखण आया। आंढ गुआंढ शरीका कबीला भैन भरा जिहड़ियां प्यार करन वालियां रूहां सी ते बच्चे दे दर्शन करन वास्ते आईयां ते जिहड़ा ददारे करदा, क्योंकि जिहड़ा रब दा प्यारा आउंदा उहदी सूरत बड़ी सोहणी हुंदी है, उहदे चेहरे ते बड़ा प्रभाव हुंदा है। बच्चे तां उहीं आपां आम ही कह दिंदे आ ਵੀ ਬੱਚੇ ਰੱਬ ਦਾ ਰੂਪ ਹੁੰਦੇ ਆ, ਉਹ ਤਾਂ ਕਹਿੰਦੇ ਆ ਵੀ ਬੱਚੇ ਨੂੰ ਕੋਈ ਮੇਰ ਨੀ ਤੇਰ ਨੀ, ਉਹਨੂੰ ਕੋਈ ਪਤਾ ਨੀ ਵੀ ਮੈਂ ਕੌਣ ਆ, ਬੱਚੇ ਨੂੰ ਕੋਈ ਪਤਾ ਨੀ ਵੀ ਮੈਂ ਦੁਨੀਆਂ ਮੈਨੂੰ ਸਮਾਜ ਦੇ ਵਿੱਚ ਕਿਹੜੀ ਜਾਤੀ ਨਾਲ ਜੋੜ ਰਹੀ ਆ, ਉਹਨੂੰ ਕੋਈ ਪਤਾ ਨੀ ਮੈਂ ਕੀ ਲੈਣਾ ਦੇਣਾ, ਉਹਨੂੰ ਕੋਈ ਪਤਾ ਨੀ ਵੀ ਵੈਰ ਵਿਰੋਧ ਆ ਕੀ ਦੇਣਾ। ਇਸ ਕਰਕੇ ਬਚਪਨਾ ਰੱਬ ਦਾ ਰੂਪ ਹੀ ਹੁੰਦਾ, ਤੇ ਜਿਹੜਾ ਆਪ ਹੀ ਰੱਬ ਹੋਵੇ ਨਿਰੰਕਾਰ ਹੋਵੇ ਤੇ ਉਹਦੇ ਦਦਾਰੇ ਕਰਕੇ ਤਾਂ ਹਰੇਕ ਮਨ ਮੋਹਿਆ ਜਾਂਦਾ ਹੁੰਦਾ। ਜਿਹੜਾ ਵੀ ਇਸ ਬੱਚੇ ਦੇ ਦਰਸ਼ਨ ਕਰਦਾ ਹੈ ਮਨ ਮੋਹਿਆ ਜਾਂਦਾ ਹੈ ਤੇ ਹਰੇਕ ਦੇ ਹਿਰਦੇ ਨੂੰ ਸ਼ਾਂਤੀ ਮਿਲਦੀ ਹੈ। ਤੇ ਆਮ ਹੀ ਲੋਕ ਇਹ ਗੱਲ ਕਹਿਣ ਲੱਗ ਗਏ ਵੀ ਇਹ ਮੀਰੂ ਅਲੀ ਦੇ ਜਿਹੜਾ ਘਰੇ ਪੁੱਤ ਜੰਮਿਆ ਤੇ ਇਹ ਕੋਈ ਭਗਤ ਹੋਊਗਾ, ਇਹ ਕੋਈ ਸੂਰਮਾ ਹੋਊ, ਇਹ ਕੋਈ ਦਾਨੀ ਹੋਊਗਾ, ਇਹ ਬੜੀ ਪਿਆਰੀ ਰੂਹ ਹੋਊਗੀ, ਇਹ ਰੱਬ ਰੰਗੀ ਰੂਹ ਹੈ, ਇਹ ਨਾਮ ਜਪਣ ਵਾਲਾ, ਇਹ ਭਗਤੀ ਵਾਲਾ ਹੋਊਗਾ। ਕਿਉਂਕਿ ਜਿਹੜੇ ਲੋਕ ਆਪ ਕੁਝ ਬ੍ਰਹਮ ਗਿਆਨ ਦੀ ਅਵਸਥਾ ਰੱਖਦੇ ਹੁੰਦੇ ਨਾ, ਉਹਨਾਂ ਨੂੰ ਪਤਾ ਲੱਗ ਜਾਂਦਾ। ਕਈਆਂ ਨੇ ਤਾਂ ਰੱਬ ਮੂਹਰੇ ਬੈਠਾ ਹੋਵੇ ਰੱਬ ਹੀ ਨਹੀਂ ਦਿਸਣਾ, ਉਹ ਕਹਿਣਗੇ ਰੱਬ ਹੈ ਹੀ ਨਹੀਂ। ਤੇ ਜਿਹਨਾਂ ਦੇ ਕੋਲੇ ਅਕਾਲ ਪੁਰਖ ਨਿਰੰਕਾਰ ਦੀ ਕੋਈ ਸੁਰਤੀ ਵਿਅਰਤੀ ਹੋਵੇ ਉਹਨਾਂ ਨੂੰ ਕੀੜਿਆਂ ਚੋਂ ਵੀ ਰੱਬ ਜਿੰਦਾ, ਉਹਨਾਂ ਨੂੰ ਪੱਥਰਾਂ ਚੋਂ ਵੀ ਰੱਬ ਜਿੰਦਾ। ਬਾਬੇ ਧੰਨੇ ਜੀ ਵਰਗਿਆਂ ਨੂੰ ਭਾਗਾਂ ਨਾਲ ਪ੍ਰਾਪਤ ਹੋਵਣ ਸਤ ਸੰਗਤ ਦੀਆਂ ਘੜੀਆਂ, ਲੱਖਾਂ ਪਾਪੀ ਤਰ ਜਾਂਦੇ ਨੇ ਤੇ ਤਪਦੀਆਂ ਰੂਹਾਂ ਠਰੀਆਂ। ਗੁਰੂ ਦੇ ਤੇ ਗੁਰੂ ਦੇ ਦਦਾਰਿਆਂ ਦੇ ਦਰਸ਼ਨ ਕਰਕੇ ਨਾ, ਸੰਗਤ ਕਰਕੇ ਇੱਕ ਨਹੀਂ ਲੱਖਾਂ ਪਾਪੀ ਤਰ ਜਾਂਦੇ ਆ। ਭਾਗਾਂ ਨਾਲ ਪ੍ਰਾਪਤ ਹੋਵਣ ਸਤ ਸੰਗਤ ਦੀਆਂ ਘੜੀਆਂ, ਲੱਖਾਂ ਪਾਪੀ ਤਰ ਜਾਂਦੇ ਨੇ ਤੇ ਤਪਦੀਆਂ ਰੂਹਾਂ ਠਰੀਆਂ। ਸੁੱਕੇ ਬਾਗ ਹਰੇ ਹੋ ਜਾਂਦੇ, ਇੱਕ ਤਾਂ ਦੁਨੀਆਂ ਦਾ ਬਾਗ ਹੁੰਦਾ ਨਾ, ਦੁਨੀਆਂ ਦੀ ਫਸਲ ਬਾੜੀ, ਉਹ ਸੁੱਕ ਜੇ ਆਪਾਂ ਕਹਿੰਦੇ ਹਰੀ ਹੋ ਗਈ ਨਹੀਂ, ਇੱਕ ਮਨ ਦਾ ਬਾਗ ਸੁੱਕਾ ਸਾਡੇ ਦਾ। ਇਹ ਇਹ ਮਨ ਨੂੰ ਮਹਾਰਾਜ ਨੇ ਕਿਹਾ ਸੱਚੇ ਪਾਤਸ਼ਾਹ ਕਹਿੰਦੇ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਬੇਸ। ਮਹਾਰਾਜ ਕਹਿੰਦੇ ਮਨ ਹਾਲੀ ਕਰਸ਼ਾਨੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਬੇਸ। ਆਹ ਸਾਡੇ ਸਰੀਰ ਰੂਪੀ ਧਰਤੀ ਨੂੰ, ਸਰੀਰ ਰੂਪੀ ਖੇਤ ਨੂੰ ਮਹਾਰਾਜ ਨੇ ਕਿਹਾ ਵੀ ਇਹਦੇ 'ਚ ਵੀ ਨਾਮ ਬੀਜ ਲਾ, ਇਹ ਵੀ ਸੁੱਕ ਗਿਆ। ਘਰੇ ਆਪਾਂ ਫੁੱਲ ਲਾਉਣੇ ਆ, ਪਾਰਕ ਬਣਾਉਣੇ ਆ ਘਰੇ, ਤੇ ਕਿੰਨੇ ਵੀ ਫਿਕਰ ਪੈ ਜਾਂਦਾ ਦਵਾਈ ਬੂਟੀ ਪਾਈਏ ਸੁੱਕ ਕਾਹਤੋਂ ਗਏ, ਉਹਨਾਂ ਦੀ ਦੇਖ ਰੇਖ ਕਰਦੇ ਹਾਂ। ਮਹਾਰਾਜ ਕਹਿੰਦੇ ਵੀ ਇਹ ਆਹ ਵੀ ਕਿਤੇ ਸਮਝ ਲਾ ਤੇਰੀ ਜਿਹੜੀ ਫੁਲਵਾੜੀ ਸੁੱਕ ਗਈ ਅੰਦਰੋਂ, ਜਿਹੜਾ ਹਰਿਆ ਭਰਿਆ ਖੇਤ ਹੋਣਾ ਚਾਹੀਦਾ ਸੀ ਨਾ ਅੰਦਰੋਂ ਨਾਮ ਦੀਆਂ ਬਰਕਤਾਂ ਨਾਲ, ਇਹਨੂੰ ਸਿਖਾਈ ਕਰਦਾ ਇਹਦੇ ਬਾਰੇ ਵੀ ਸੋਚ, ਨਾਮ ਵੀ ਸੰਤੋਖ ਸਾਗਾ ਰੱਖ ਗਰੀਬੀ ਵੀ। ਸੁੱਕੇ ਬਾਗ ਹਰੇ ਹੋ ਜਾਂਦੇ, ਲੱਗ ਜਾਵਣ ਫੁੱਲ ਝੜੀਆਂ, ਗੁਰੂ ਨਾਨਕ ਦੇ ਦਰ ਤੇ ਆ ਕੇ ਜੋ ਪੌਣ ਪ੍ਰੀਤੀ ਲੜੀਆਂ ਅੰਦਰੋਂ, ਜਿਹਨਾਂ ਨੇ ਪ੍ਰੀਤ ਦੀਆਂ ਲੜੀਆਂ ਪਾਲੀਆਂ ਨਾ, ਗੁਰੂ ਨਾਨਕ ਦੇ ਦਰ ਤੇ ਆ ਕੇ ਜੋ ਪੌਣ ਪ੍ਰੀਤੀ ਲੜੀਆਂ, ਅਜੀਤ ਬਾਲ ਦੇ ਪਾਰਸ ਨੂੰ ਵੀ ਨਾਮ ਖਮਾਰੀਆਂ ਚੜੀਆਂ। ਇੱਥੇ ਆ ਕੇ ਸਾਨੂੰ ਨਾਮ ਦੀ ਖਮਾਰੀ ਚੜ੍ਹ ਜਾਣੀ ਚਾਹੀਦੀ, ਜਿੰਨਾ ਕੁ ਚਿਰ ਬੈਠੇ ਉਨਾ ਕੁ ਚਿਰ ਤਾਂ ਚੜ੍ਹੇ ਨਾ, ਤੇ ਜੇ ਹੌਲੀ ਹੌਲੀ ਇੱਥੇ ਬੈਠਣ ਲੱਗਿਆ ਉਨਾ ਸਮਾਂ ਚੜ੍ਹਨ ਲੱਗ ਗਈ ਤੇ ਫਿਰ 24 ਘੰਟੇ ਵੀ ਚੜ੍ਹੀ ਰਹੂਗੀ ਨਾਮ ਦੀ ਖਮਾਰੀ। ਮੇਰੇ ਮਾਲਕਾਂ ਮੇਰੇ ਵਾਹਿਗੁਰੂ ਦੇ ਅਕਾਲ ਪੁਰਖ ਦੇ ਭੇਜੇ ਹੋਏ ਇਸ ਮਹਾਨ ਰੱਬੀ ਰੂਹ ਦੇ ਦਦਾਰੇ ਕਰਕੇ ਠੰਡ ਪੈ ਜਾਂਦੀ ਹੈ ਸੀਨੇ ਦੇ ਵਿੱਚ ਹਰੇਕ ਬੰਦਾ। ਰੱਬ ਰੱਬ ਕਹਿੰਦਾ, ਅਕਾਲ ਪੁਰਖ ਅਕਾਲ ਪੁਰਖ ਕਹਿੰਦਾ, ਤੇ ਮਾਂ ਨੂੰ ਬੜਾ, ਕਿਉਂਕਿ ਮਾਂ ਬਾਪ ਲਈ ਬੱਚੇ ਜ਼ਰੂਰੀ ਹੁੰਦੇ ਆ। ਮਾਂ ਬਾਪ ਓਨਾ ਚਿਰ ਆਪਦੇ ਆਪ ਨੂੰ ਦੁਨੀਆਂ ਤੇ ਅਧੂਰਾ ਹੀ ਸਮਝਦਾ ਜਿੰਨਾ ਚਿਰ ਚਿਰ ਘਰੇ ਉਹਨਾਂ ਦੇ ਬੱਚਾ ਨਾ ਖੇਡੇ, ਪੁੱਤ ਹੋਵੇ ਚਾਹੇ ਧੀ ਹੋਵੇ। ਮਾਵਾਂ ਭਾਵੇਂ ਹੋਵਣ ਭਰੀਆਂ, ਨਾਲ ਹੁਸਨ ਦੇ ਗੱਜ ਗੱਜ ਭਰੀਆਂ, ਚੰਗੀ ਘਰੀ ਵਿਆਹੀਆਂ ਬਰੀਆਂ, ਪੈਨਣ ਪੱਟ ਹਡਾਵਣ ਜਰੀਆਂ, ਪਰ ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਗੱਲ ਲਾਲਾਂ ਦਾ ਹਾਰ ਨਾ ਹੋਵੇ। ਨੀਮਾ ਮਾਦੀ ਕੁੱਖ ਨੂੰ ਸੀ ਭਾਗ ਲਗਾਏ, ਘਰ ਮੀਰੋ ਅਲੀ ਦੇ ਰੱਬ ਦੀਪ ਜਗਾਏ, ਦਿਨ ਵਧਾਈਆਂ ਵਾਸਤੇ ਨਰ ਨਾਰੀ ਆਏ, ਅੰਬਰਾਂ ਵਿੱਚੋਂ ਦੇਵਤਿਆਂ ਨੇ ਫੁੱਲ ਵਰਸਾਏ, ਕਈ ਅਰਜੀਤਵਾਲ ਦੇ ਪਾਰਸਾ ਰੱਬ ਦੇਖਣ ਆਏ, ਰੱਬ ਨੂੰ ਦੇਖਣ ਆਏ ਕਈ ਬੰਦੇ। ਆਓ ਸਮਾਂ ਬੀਤਦਾ ਗਿਆ, ਮੁਸਲਮਾਨ ਇਸਲਾਮ ਦੇ ਮਤ ਦੇ ਵਿੱਚ ਸੁਣਤ ਕੀਤੀ ਜਾਂਦੀ ਇਹਨਾਂ ਦੇ ਧਰਮ ਦੇ ਮੁਤਾਬਕ, ਤੇ ਹਿੰਦੂ ਜਨੇਊ ਪਾਉਂਦਾ ਆਪਦੇ ਧਰਮ ਦੇ ਮੁਤਾਬਕ। ਉਦੋਂ ਇਹ ਦੋ ਧਰਮ ਹੀ ਸੀਗੇ, ਹਿੰਦੂ ਤੇ ਇਸਲਾਮ ਧਰਮ। ਬਾਬਾ ਨਾਨਕ ਜੀ ਦੇ ਵੀ ਜਦੋਂ ਜਨੇਊ ਪਾਉਣ ਲੱਗੇ ਸੀ ਨਾ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ, ਕਿਉਂਕਿ ਬੇਦੀ ਕੁੱਲ ਵਿੱਚ ਇਹ ਰੀਤੀ ਸੀ, ਜਿਵੇਂ ਹੁਣ ਆਪਾਂ ਇੱਕ ਰਸਮ ਕਰਦੇ ਹਾਂ ਬੱਚਿਆਂ ਦੀ ਪਗੜੀ ਬੰਨਣ ਦੀ ਜਾਂ ਲੋਹੜੀਆਂ ਮਨਾਉਣੀ ਜਾਂ ਹੋਰ ਕਰਦੇ ਹਾਂ, ਇਹ ਵੱਖਰੀ ਗੱਲ। ਇਹ ਸਾਡਾ ਕੋਈ ਜਾਤੀ ਨਾਲ ਵਿਛਾ ਨਹੀਂ ਇਹਨਾਂ ਚੀਜ਼ਾਂ ਦਾ, ਸਾਡਾ ਦਸਤਾਰ ਬੰਨਣੀ ਸਾਡਾ ਸਿੱਖ ਧਰਮ ਆ, ਲੋਹੜੀ ਮਨਾਉਣੀ, ਲੋਹੜੀ ਹੈ ਤਾਂ ਨਹੀਂ ਸਾਡੀ ਪਰ ਅਸੀਂ ਇਸ ਖੁਸ਼ੀ ਨੂੰ ਖੁਸ਼ੀ ਦੇ ਵਿੱਚ ਰਲ ਜਾਂਦੇ ਹਾਂ। ਚਲੋ ਇੱਕ ਕਾਰਨ ਬਣ ਗਿਆ ਵੀ ਲੋਹੜੀਆਂ ਮਨਾਈਆਂ ਜਾਂਦੀਆਂ ਹੈ ਲੜਕਿਆਂ ਦੀਆਂ, ਪਰ ਇਹ ਪਹਿਲੋਂ ਧੀਆਂ ਦੀਆਂ ਮਨਾਈਆਂ ਗਈਆਂ ਸੀ।

ਜੇ ਮੁਸਲਮਾਨ ਕਵੇ ਵੀ ਮੈਂ ਸੁਣਤ ਕਰਕੇ ਸਭ ਤੋਂ ਵੱਡਾ ਤੇ ਹਿੰਦੂ ਕਵੇ ਮੈਂ ਜਨੇਊ ਪਾ ਕੇ ਸਭ ਤੋਂ ਵੱਡਾ। ਮਹਾਰਾਜ ਤਾਂ ਇਨਸਾਨ ਭੇਜਿਆ, ਰੱਬ ਨੇ ਭਗਵਾਨ ਨੇ ਇਨਸਾਨ ਭੇਜਿਆ, ਨਾ ਉਹਨੇ ਹਿੰਦੂ ਭੇਜਿਆ ਨਾ ਉਹਨੇ ਮੁਸਲਮਾਨ ਭੇਜਿਆ, ਨਾ ਹਮ ਹਿੰਦੂ ਨਾ ਮੁਸਲਮਾਨ। ਕੌਣ ਵੱਡਾ ਕਿ ਮੁਸਲਮਾਨ ਹੋਈ ਸ਼ੁਭ ਅਮਲਾ ਬਾਜੋ ਨਾਨਕਾ। ਮਹਾਰਾਜ ਕਹਿੰਦੇ ਜਿਹੜੇ ਸ਼ੁਭ ਅਮਲਾ ਇਹਨਾਂ ਦੇ ਵਾਜੋਂ ਤਾਂ ਦੋਨੇ ਰੋਂਦੇ ਹੀ ਫਿਰਦੇ ਹੈ, ਹਿੰਦੂ ਵੱਡਾ ਕੇ ਮੁਸਲਮਾਨ ਆਈ। ਬਾਬਾ ਆਖੇ ਹਾਜੀ ਆ, ਸ਼ੁਭ ਅਮਲਾ ਵਾਜੋਂ ਦੋਨੋਂ ਰੋਈ, ਚਾਹੇ ਹਿੰਦੂ ਆ ਚਾਹੇ ਮੁਸਲਮਾਨ ਆ, ਚਾਹੇ ਸਿੱਖ ਆ ਚਾਹੇ ਇਸਾਈ ਆ, ਚਾਹੇ ਕ੍ਰਿਸਚਨ ਆ ਚਾਹੇ ਬੋਧੀ, ਕੋਈ ਵੀ ਆ ਦੁਨੀਆਂ ਦਾ, ਜੇ ਅਮਲ ਨਹੀਂ ਚੰਗੇ ਤੇ ਕਹਿੰਦੇ ਰੋਂਦੇ ਹੀ ਆਏ ਆ, ਰੋਂਦਿਆਂ ਨੇ ਚਲੇ ਜਾਣਾ। ਤੇ ਕਬੀਰ ਜੀ ਕੀ ਕਹਿੰਦੇ ਆ, ਕਬੀਰ ਜੀ ਕਹਿੰਦੇ ਜਬ ਹਮ ਆਏ ਜਗਤ ਮੈਂ, ਕਹਿੰਦੇ ਜਬ ਹਮ ਆਏ ਜਗਤ ਮੈਂ ਜਗ ਹੱਸਾ ਹਮ ਰੋਏ, ਐਸੀ ਕਰਨੀ ਕਰ ਚੱਲੇ ਹਮ ਹੱਸੇ ਜਗ ਰੋਏ। ਜਗ ਚੇਤੇ ਕਰੇ ਜਾਣ ਲੱਗਿਆ ਨੂੰ, ਹੰਝੂ ਇਲਾਕੇ ਦੇ ਵਿੱਚ ਬਹਿਣ ਦੀ ਫਲਾਨਾ ਬੰਦਾ ਚਲਾ ਗਿਆ, ਇਹੋ ਜਿਹਾ ਕਰਦਾਰ ਹੋਵੇ, ਇਹੋ ਜਿਹਾ ਮਿਲ ਵਰਤਨ ਹੋਵੇ, ਇਹੋ ਜਿਹਾ ਪ੍ਰੇਮ ਹੋਵੇ, ਇਹੋ ਜਿਹੇ ਪਰਪਕਾਰ ਕੀਤੇ ਹੋਣ, ਸਾਡੇ ਰਿਸ਼ਤੇਦਾਰ ਸਾਖ ਸੰਬੰਧੀ ਭੈਣ ਭਰਾ ਚੇਤੇ ਕਰਨ ਸਾਨੂੰ ਵੀ ਸੀਗਾ ਕੋਈ ਦਿਲਾਂ ਦਾ ਦਰਦੀ ਹਮਦਰਦੀ। ਇਹ ਗੁਣ ਪੈਦਾ ਗੁਰੂ ਨੇ ਕਰਨੇ ਆ ਸਾਡੇ ਵਿੱਚ, ਰੱਬ ਨੇ ਕਰਨੇ ਆ, ਪਰਮੇਸ਼ਰ ਨੇ ਕਰਨੇ ਆ, ਅਕਾਲ ਪੁਰਖ ਨੇ ਮਤ ਦੇਣੀ ਆ। ਤੇ ਜੇ ਕਲਯੁਗ ਦੀ ਮਤ ਨਾਲ ਚੱਲਦੇ ਰਹੇ ਫਿਰ ਤਾਂ ਆਪਣੇ ਵੀ ਪਰਾਏ ਲੱਗਦੇ ਆ, ਤੇ ਜੇ ਗੁਰੂ ਦੀ ਦਿੱਤੀ ਹੋਈ ਮਤ ਨਾਲ ਚੱਲਾਂਗੇ ਫਿਰ ਕੋਈ ਪਰਾਇਆ ਲੱਗਦਾ ਹੀ ਨਹੀਂ। ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਾਣ ਆਈ, ਕੋਈ ਬਿਰਲਾ ਹੀ ਕਿਸੇ ਦੇ ਦਿਲਾਂ ਦੀ ਮਲਮ ਬਣਦਾ ਹੁੰਦਾ, ਹਰੇਕ ਬੰਦਾ ਨਹੀਂ ਬਣਦਾ ਮਲਮ, ਬਿਰਲੀ ਬਣਦੇ ਆ। ਆਓ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜਦੋਂ ਪਾਉਣ ਲੱਗੇ ਨਾ ਜਨੇਊ, ਤੇ ਮਹਾਰਾਜ ਨੇ ਪਾਂਧੇ ਨੂੰ ਪੁੱਛਿਆ, ਪਾਂਧੇ ਵੀ ਇਹ ਕੀ ਧਾਗੇ ਚੁੱਕੀ ਫਿਰਦਾ? ਪੰਡਿਤ ਕਹਿੰਦਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦਾ ਜੀ ਇਹ ਬੇਦੀ ਕੁੱਲ ਦੀ ਰਸਮ ਆ। ਪੰਡਿਤ ਨੂੰ ਪਤਾ ਸੀ ਹਰਦਿਆਲ ਨੂੰ ਵੀ ਮੈਨੂੰ ਇਹ ਬੱਚੇ ਦੇ ਸਵਾਲ ਦਾ ਜਵਾਬ ਨਹੀਂ ਆਉਣਾ, ਕਿਉਂਕਿ ਬੜੀ ਤੀਖਣ ਬੁੱਧੀ ਦਾ ਮਾਲਕ ਹੈ। ਕੋਈ ਕਾਜੀਆਂ ਨੇ ਪੰਡਿਤਾਂ ਨੇ ਜੋ ਵੀ ਕਿਤੇ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਵੀ ਗਏ ਸਭ ਨੂੰ ਮੱਤ ਦੇ ਕੇ ਆਏ, ਆਪਦੇ ਟੀਚਰਾਂ ਨੂੰ ਵੀ ਪੜ੍ਹਾ ਕੇ ਆ ਗਏ। ਕੌਣ ਦੱਸ ਤੈਨੂੰ ਕੌਣ ਸੀ ਪੜ੍ਹਾਉਣ ਵਾਲਾ ਦੁਨੀਆਂ ਤੇ ਵਿੱਦਿਆ ਤੋਂ, ਵਿੱਦਿਆ ਦਾ ਖੁਦ ਤੂੰ ਭੰਡਾਰ ਵੀਰਿਆ। ਬੀਬੇ ਨਾਨਕੀ ਨੇ ਕਹੇ ਸੀ ਸ਼ਬਦ ਵੀ ਵੀਰਿਆ ਤੂੰ ਤਾਂ ਵਿੱਦਿਆ ਦਾ ਖੁਦ ਭੰਡਾਰਾਂ, ਤੈਨੂੰ ਪੜ੍ਹਾਉਣ ਵਾਲਾ ਕੌਣ ਹੈ, ਤੈਨੂੰ ਸਿਖਾਉਣ ਵਾਲਾ ਕੌਣ ਆ, ਤੂੰ ਤਾਂ ਦੁਨੀਆਂ ਨੂੰ ਸਿਖਾਉਣ ਆਇਆ, ਦੁਨੀਆਂ ਦੀ ਬਾਂਹ ਫੜ ਕੇ ਤਾਰਨ ਵਾਸਤੇ ਆਇਆ। ਬੀਬੇ ਨਾਨਕੀ ਨੂੰ ਜਦੋਂ ਸਹੇਲੀਆਂ ਨੇ ਕਿਹਾ ਭੈਣੇ ਤੇਰਾ ਵੀਰ ਡੁੱਬ ਗਿਆ, ਉਹ ਕਹਿੰਦੀ ਸਹੇਲੀਓ ਚੁੱਪ ਕਰੋ, ਮੇਰਾ ਵੀਰ ਡੁੱਬਿਆਂ ਨੂੰ ਤਾਰਨ ਵਾਸਤੇ ਆਇਆ, ਆਪ ਨਹੀਂ ਡੁੱਬਣ ਵਾਸਤੇ ਆਇਆ। ਜਿਹੜਾ ਆਪ ਹੀ ਡੁੱਬ ਗਿਆ ਉਹਨੇ ਕਿਸੇ ਨੂੰ ਕੀ ਤਾਰਨਾ। ਤੇ ਮਹਾਰਾਜ ਪੁੱਛਦੇ ਹਰਦਿਆਲ ਨੂੰ, ਕਹਿੰਦੇ ਵੀ ਆ ਧਾਗੇ, ਉਹ ਕਹਿੰਦਾ ਜੀ ਬੇਦੀ ਕੁੱਲ ਦੀ ਨਿਸ਼ਾਨੀ ਆ ਬਾਲਕ, ਇਹ ਤੇਰੇ ਜਨੇਊ ਪਾਉਣਾ, ਇਹ ਤੁਹਾਡੇ ਮੱਝ ਬੱਚਾ, ਤੁਹਾਡੇ ਦਾਦੇ ਪੜਦਾਦੇ ਵੱਡ ਵਡੇਰੇ ਇਹ ਸਦੀਆਂ ਤੋਂ ਪਾਉਂਦੇ ਆਏ ਆ। ਤੇ ਬਾਬਾ ਨਾਨਕ ਜੀ ਕਹਿੰਦੇ ਵੀ ਸਦੀਆਂ ਚੋਂ ਜੇ ਹਨੇਰੇ 'ਚ ਹੀ ਤੁਰੇ ਫਿਰਦੇ, ਇਹਦਾ ਮਤਲਬ ਇਹ ਥੋੜ੍ਹੀ ਵੀ ਆਪਾਂ ਵੀ ਹੁਣ ਹਨੇਰੇ 'ਚ ਤੁਰੇ ਫਿਰਨਾ। ਜੇ ਸਦੀਆਂ ਤੋਂ ਪਖੰਡ ਮਗਰ ਲੱਗੇ ਆਏ ਆ ਲੋਕ, ਜੇ ਸਦੀਆਂ ਤੋਂ ਵਿਪਰਨਵਾਦੀ ਦੀਆਂ ਰੀਤਾਂ ਚੱਲ ਰਹੀਆਂ ਨੇ, ਤੇ ਇਹਦਾ ਮਤਲਬ ਇਹ ਥੋੜ੍ਹੀ ਵੀ ਮੈਂ ਵੀ ਉਹਨਾਂ ਨਾਲ ਹੀ ਰਲ ਜਾ। ਮਹਾਰਾਜ ਕਹਿੰਦੇ ਅਸੀਂ ਨਹੀਂ ਪਾਉਣਾ ਇਹ ਜਨੇਊ। ਗੁਰਬਾਣੀ 'ਚ ਜੇਕਰ ਆ ਕਹਿੰਦੇ ਦਿਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹ ਜਨੇਊ ਜਈ ਹੀ ਕਾ ਜਈ ਤੇ ਪਾਂਡੇ ਕੱਤ, ਦਿਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਕੱਤ, ਨਾ ਇਹ ਟੁੱਟੇ ਨਾ ਮਲ ਲਾਗੇ, ਨਾ ਇਹ ਜਲੇ ਨਾ ਜਾਏ। ਮਹਾਰਾਜ ਕਹਿੰਦੇ ਨਾ ਟੁੱਟੇ ਨਾ ਗੁਆਚੇ, ਨਾ ਮੈਲ ਲੱਗੇ, ਨਾ ਜਲੇ ਨਾ ਸੜੇ, ਨਾ ਦੁਬਾਰੇ ਪਾਉਣਾ ਪਵੇ। ਉਹ ਧਨ ਲੋਕ ਆ, ਧਨ ਮਾਨਸਾ ਜਿਨ੍ਹਾਂ ਨੇ ਇਹ ਪਾਇਆ ਜਨੇਊ। ਤੇ ਜਿਵੇਂ ਬਾਬੇ ਨੇ ਵਿਰੋਧ ਕੀਤਾ ਸੀ ਅੱਜ ਕਬੀਰ ਜੀ, ਜਾਤ ਜਲਾਹਾ ਮਤ ਕਾ ਧੀਰ ਸਹਿਜ ਸਹਿਜ ਗੁਣ ਰਮੈ ਕਬੀਰ। ਕਬੀਰ ਜੀ ਨੂੰ ਵੀ ਆਪਦੀ ਜਾਤੀ ਲਿਖਣੀ ਪਈ, ਤੇ ਰਵਿਦਾਸ ਜੀ ਵੀ ਕਹਿੰਦੇ ਕਹਿ ਰਵਿਦਾਸ ਚ ਮਾਰਾ, ਪਰ ਉਹਨਾਂ ਨੇ ਇਹ ਨਹੀਂ ਲਿਖਿਆ, ਉਹਨਾਂ ਨੇ ਇਹ ਲਿਖਿਆ ਵੀ ਮੈਨੂੰ ਦੁਨੀਆਂ ਦੇ ਲੋਕਾਂ ਨੇ ਆਹ ਜਾਤ ਨਾਲ ਜੋੜਤਾ, ਕਬੀਰ ਮੇਰੀ ਜਾਤ ਕੋ ਸਭ ਕੋ ਹੱਸਣੇ ਹਾਰ। ਕਬੀਰ ਕਹਿੰਦਾ ਵੀ ਦੁਨੀਆਂ ਮੇਰੀ ਜਾਤ ਤੇ ਹੱਸਦੀ ਵੀ ਛੋਟਾ, ਦੁਨੀਆਂ ਦੀ ਬਣਾਈ ਹੋਈ ਜਾਤ ਦੀ ਗੱਲ ਕੀਤੀ, ਰੱਬ ਦੀ ਨਹੀਂ। ਉਹ ਕਹਿੰਦਾ ਕਬੀਰ ਮੇਰੀ ਜਾਤ ਕੋ ਸਭ ਕੋ ਹੱਸਣੇ ਹਾਰ, ਬਲਹਾਰੀ ਅਸਲ ਜਾਤ ਕੋ। ਕਹਿੰਦਾ ਮੈਂ ਤੋ ਬਲਹਾਰ ਜਾਣਾ, ਜਿਹਨੂੰ ਮੈਂ ਪਾ ਕੇ ਸਿਰਜਣਹਾਰ ਨੂੰ ਜਪਿਆ, ਜਸ ਜਪਿਆ।

ਸਰਜਣਹਾਰ ਮੇਰੇ ਪਾਤਸ਼ਾਹ ਗਰੀਬ ਨਿਵਾਜ ਕਹਿੰਦੇ ਜਿਹਨੂੰ ਪਰਬਤਗਾਰ ਅਕਾਲ ਪੁਰਖ ਨਿਰੰਕਾਰ ਜਿਹਦੇ ਕਰਕੇ ਮੈਂ ਜਪਿਆ ਜਿਹਦੇ ਕਰਕੇ ਮੈਂ ਦੁਨੀਆਂ ਚ ਆਇਆ ਮੈਂ ਬਲਹਾਰ ਜਾਣਾ ਉਸ ਤੋਂ ਬਲਹਾਰੀ ਇਸ ਜਾਤ ਕੋ ਜੇ ਜਪਿਓ ਸਰਜਣ ਹਾਰ ਉਹ ਮਾਲਕ ਨੂੰ ਜਪਿਆ ਉਹਦੀ ਬੰਦਗੀ ਕਰਨ ਆਇਆ ਤੇ ਜਿਵੇਂ ਫਿਰ ਵਿਰੋਧ ਕਰਨ ਲੱਗਾ ਨਾ ਵੀ ਇਹ ਕਹਿੰਦੇ ਜਿਹੜੇ ਮਲਾਣੇ ਸੀ ਕਾਜੀ ਸੀ ਇਹ ਕਹਿੰਦੇ ਵੀ ਤੋਂ ਇਸਲਾਮ ਮਤ ਦੇ ਵਿੱਚ ਪੈਦਾ ਹੋਇਆ ਤੇ ਇਹ ਇੱਕ ਧਰਮ ਕਰਮ ਹੈ ਇਸਲਾਮ ਮਤ ਦਾ ਸੁਨਤ ਕੀਤੀ ਜਾਂਦੀ ਹੈ ਤੇ ਇਹ ਤੇਰਾ ਜਿਹੜਾ ਕਰਮ ਹੈ ਰੀਤੀ ਰਿਵਾਜ ਹੈ ਇਹ ਕਰਨਾ ਪੈਣਾ ਤੇ ਫਿਰ ਭਗਤ ਕਬੀਰ ਜੀ ਜਿਵੇਂ ਬੋਲਦੇ ਆ ਕਹਿੰਦੇ ਕਾਜੀਓ ਮਲਾਣਿਓ ਆ ਤੁਹਾਡੇ ਰੀਤੀ ਰਿਵਾਜਾਂ ਨਾਲ ਦੁਨੀਆਂ ਦੇ ਰਿਵਾਜਾਂ ਨਾਲ ਕੁਛ ਨਹੀਂ ਬਣਨਾ ਰਿਵਾਜ ਜਿਹੜਾ ਨਿਰੰਕਾਰ ਦਾ ਆਵਾਜ਼ ਜਿਹੜੀ ਨਿਰੰਕਾਰ ਦੀ ਹੈ ਹੁਕਮ ਜਿਹੜਾ ਨਿਰੰਕਾਰ ਦਾ ਮੈਂ ਉਹ ਮੰਨਣ ਆਇਆ ਮੈਂ ਤੁਹਾਡੇ ਹੁਕਮਾਂ ਨੂੰ ਨਹੀਂ ਮੰਨਣ ਆਇਆ ਮੈਂ ਹਿੰਦੂਆਂ ਮੁਸਲਮਾਨਾਂ ਚ ਨਹੀਂ ਪੈਣਾ ਮੈਂ ਉਸ ਰੱਬ ਨਿਰੰਕਾਰ ਦੀ ਇਬਾਦਤ ਕਰਨ ਆਇਆ ਤੇ ਉਹਦੀ ਬੰਦਗੀ ਕਰਦੇ ਰਹਿਣਾ ਭਗਤ ਕਬੀਰ ਜੀ ਇਹ ਕਿਉਂ ਬੋਲ

ਤਾਂ ਔਰਤ ਕਾ ਕਿਆ ਕਰੀਏ। ਕਹਿੰਦੇ ਜੇ ਇਹਨਾਂ ਚੀਜ਼ਾਂ ਦੇ ਨਾਲ ਧਰਮਾਂ ਦੀ ਗੱਲ ਹੁੰਦੀ ਹੋਵੇ ਤੇ ਫਿਰ ਕਹਿੰਦੇ ਰੱਬ ਉਸੇ ਤਰ੍ਹਾਂ ਹੀ ਭੇਜਦਾ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ। ਸੰਤ ਕੀ ਇਹ ਤੁਰਕ ਜੇ ਹੋਏਗਾ ਤਾਂ ਔਰਤ ਕਾ ਕਿਆ ਕੀਜੈ, ਅਰਧ ਸਰੀਰੀ ਨਾਰ ਨਾ ਛੋਡੇ ਤਾਤੀ ਹੁੰਦੀ ਹੀ ਰਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਚ ਸਮਝਾਉਂਦੇ ਨੇ, ਬਹੁਤ ਸਭ ਕੁਛ ਸਮਝਾਉਂਦੇ ਪਾਤਸ਼ਾਹ, ਪਰ ਗੁਰਬਾਣੀ ਨੂੰ ਸਮਝਣਾ ਜਾਂ ਨਾ ਸਮਝਣਾ ਇਹ ਸਾਡੇ ਮਨ ਦੀਆਂ ਗੱਲਾਂ ਨੇ। ਜਿਨ੍ਹਾਂ ਨੇ ਗੁਰਬਾਣੀ ਨੂੰ ਮੰਨ ਲਿਆ ਸਮਝ ਲਿਆ ਉਹ ਭਾਵ ਸਾਗਰ ਤੋਂ ਪਾਰ ਹੋ ਜਾਂਦੇ ਹੈ, ਜਿਨ੍ਹਾਂ ਨੇ ਗੁਰਬਾਣੀ ਨੂੰ ਹਿਰਦੇ ਦੇ ਵਿੱਚ ਵਸਾ ਲਿਆ। ਰੂਪ ਰੱਬ ਦਾ ਬਰਲੇ ਆਉਣ ਸਾਧੂ, ਰੂਪ ਰੱਬ ਦਾ ਬਰਲੇ ਸਾਧੂ ਵਿੱਚ ਦੁਨੀਆਂ ਦੇ ਆਉਂਦੇ, ਬੈਰ ਬਰੂਰ ਦਾ ਦਿਲ ਵਿੱਚ ਰੱਖਦੇ ਰਹਿੰਦੇ, ਨਾਮ ਤੇ ਆਉਂਦੇ ਭੁੱਲੇ ਭਟਕਾ ਲੋਕਾਂ ਤਾਈ ਚੁੱਕ ਸੀਨੇ ਨਾਲ ਲਾਉਂਦੇ, ਸਰਦੀ ਵਾਲਦੀ ਦੁਨੀਆਂ ਉੱਤੇ ਮੀਂਹ ਮੇਰਾਂ ਦਾ ਪਾਉਂਦੇ, ਜੀਤਵਾਲ ਦੇ ਪਾਰਸ ਵਰਗੇ ਲੱਖ ਲੱਖ ਸ਼ੁਕਰ ਮਨਾਉਂਦੇ। ਆਓ ਅੱਜ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਹੈ, ਸਾਰੀਆਂ ਸੰਗਤਾਂ ਨੂੰ ਭਗਤ ਕਬੀਰ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ। ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਗੁਰ ਇਤਿਹਾਸ ਗੁਰੂ ਦੇ ਭਗਤਾਂ ਦੀ ਵਡਿਆਈ ਕਰਦਿਆਂ ਭੁੱਲਾਂ ਹੋ ਜਾਂਦੀਆਂ ਗੁਰਬਾਣੀ ਪੜ੍ਹਦਿਆਂ। ਗੁਰੂ ਸਾਹਿਬ ਜੀ ਬਖਸ਼ਣ ਹਾਰੇ ਆ, ਗੁਨਾਹਾਂ ਦੀ ਮਾਫ਼ੀ ਬਖਸ਼ਿਸ਼ ਕਰਨ, ਅੱਗੇ ਤੋਂ ਸਮਤ ਦੇਣ ਮੇਰੇ ਮਾਲਕ ਜੀ, ਕਿਰਪਾ ਕਰਨ, ਸ਼ੁੱਧ ਗੁਰਬਾਣੀ ਪੜ੍ਹਨ ਦੀ ਦਾਤ, ਸੇਵਾ ਸਿਮਰਨ ਨਿਤਨੇਮ, ਗੁਰ ਇਤਿਹਾਸ ਦੀਆਂ ਵਡਿਆਈਆਂ ਇਸੇ ਤਰ੍ਹਾਂ ਹੀ ਕਰਾਉਂਦੇ ਰਹਿਣ। ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਹੋਣ, ਜਿੰਨੀਆਂ ਵੀ ਸੰਗਤਾਂ ਅੰਮ੍ਰਿਤ ਵੇਲੇ ਤੋਂ ਲੈ ਕੇ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਵਿਖੇ ਪਹੁੰਚੀਆਂ, ਸਾਰੀਆਂ ਸੰਗਤਾਂ ਦਾ ਧੰਨਵਾਦ ਜੀ ਆਇਆ। ਸਤਿਗੁਰੂ ਜੀ ਮੇਰਾ ਭਰਿਆ ਹੱਥ ਰੱਖਣ। ਆਓ ਸਾਰੀ ਸੰਗਤ ਰਲ ਕੇ 6 ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਕਰੀਏ, ਉਪਰੰਤ ਅਰਦਾਸ ਬੇਨਤੀ। ਆਓ ਸਾਰੀ ਸੰਗਤ ਰਲ ਕੇ ਗੁਰਬਾਣੀ ਪੜ੍ਹੀਏ।

ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ, ਬੋਲੋ ਜੀ। ਪ੍ਰਿਥਮੇ

ਬਾਣੀ ਪੜ੍ਹਦਿਆਂ ਕਥਾ ਕੀਰਤਨ ਵਿਚਾਰਾਂ ਵਾਰਾਂ ਗਾਇਨ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ। ਪੜ੍ਹੀ ਬਾਣੀ ਦਾ ਕਥਾ ਕੀਰਤਨ ਵਿਚਾਰਾਂ ਦਾ ਭਾਵ ਦਰ ਆਈ ਸਮੂਹ ਸੰਗਤ ਦੇ ਹਿਰਦਿਆਂ ਤੇ ਵਸਾਉਣਾ। ਸਮੂਹ ਵਕਤਾ ਜਨਾਂ ਨੂੰ ਇਸੇ ਤਰ੍ਹਾਂ ਆਪਣੀ ਸਿਫਤ ਸਲਾਹ ਦਾ ਬਾਲ ਬੁੱਧੀ ਉਦਮ ਚਾਓ ਬਖਸ਼ਿਸ਼ ਕਰਨਾ। ਆਪ ਜੀ ਕੇ ਹਜ਼ੂਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਸਮੂਹ ਸਿੱਧੂ ਪਰਿਵਾਰ ਵੱਲੋਂ ਨਵੀਂ ਗੱਡੀ ਲੈਣ ਤੇ ਆਪ ਜੀ ਦਾ ਸ਼ੁਕਰਾਨਾ ਹੈ। ਪਾਤਸ਼ਾਹ ਪਰਿਵਾਰ ਦੀਆਂ ਸ਼ੁਭ ਮਨੋਕਾਮਨਾਵਾਂ ਪੂਰੀਆਂ ਕਰਨੀਆਂ, ਕਾਲ ਕੰਟਕ ਦੂਰ ਕਰਨੇ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਗਰੀਬਨਵਾਜ ਦਰ ਆਈ ਸਮੂਹ ਸੰਗਤ ਦੀਆਂ ਸ਼ੁਭ ਮਨੋਕਾਮਨਾਵਾਂ

ਸਤਨਾਮ ਸ੍ਰੀ ਵਾਹਿਗੁਰੂ ਜੀ ਸੋ ਕੋਟਲ ਗੁਰੂ ਸੇਵੀਐ ਐਨਸ ਸਹਿਜ ਸੁਭਾਅ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਸੱਜਣ ਸੱਚਾ ਪਾਤਸ਼ਾਹ ਸਿਰ ਸਾਂਦੇ ਸਾਹੋ ਜਿਸ ਪਾਸ ਬੈਠੀਆਂ ਸੋਹੀਐ

0: ਵਾਹਿਗੁਰੂ ਜੀ ਧਨਾਸਰੀ ਮਹੱਲਾ ਪੰਜਵਾ ਜਾ ਕਉ ਹਰ ਰੰਗ ਲਾਗੋ ਇਸ ਜਗ ਮਹਿ ਸੋ ਕਈਅਤ ਹੈ ਸੂਰਾ ਆਤਮ ਜਿਨੇ ਸਗਲ ਵਸਤਾ ਕੈ ਜਾ ਕਾ ਸਤਿਗੁਰ ਪੂਰਾ ਜਾ ਕਉ ਹਰ ਰੰਗ ਲਾਗੋ ਇਸ ਜਗ ਮਹਿ ਸੋ ਕਈਅਤ ਹੈ ਸੂਰਾ ਆਤਮ ਜਿਨੇ ਸਗਲ ਵਸਤਾ ਕੈ ਜਾ ਕਾ ਸਤਿਗੁਰੁ ਪੂਰਾ ਠਾਕੁਰ ਗਾਈਐ ਆਤਮ ਰੰਗਾ ਸਰਨੀ ਪਾਵਨ ਨਾਮ ਧਿਆਵਨਾ ਸਹਿਜ ਸਮਾਵਨ ਸੰਗਾ ਰਹਾ ਜਨਕੇ ਚਰਨ ਵਸੈ ਹੈ ਮੇਰੇ ਹੀਰੈ ਸੰਗ ਪੁਨੀਤਾ ਦੇਹੀ ਜਨਕੀ ਧੂਰ ਦਿਓ ਕਿਰਪਾ ਨਿਦਾ ਨਾਨਕ ਕੈ ਸੁਖ ਇਹੀ ਜਨਕੇ ਚਰਨ ਵਸੈ ਹੈ ਮੇਰੇ ਹੀਰੈ ਸੰਗ ਪੁਨੀਤਾ ਦੇਹੀ ਜਨਕੀ ਧੂਰ ਦਿਓ ਕਿਰਪਾ ਨਿਦਾ ਨਾਨਕ ਕੈ ਸੁਖ ਇਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਟ ਮਹੱਲਾ ਪੰਜਵਾ ਗੁਰ ਕਾ ਸਬਰ ਕੁਵਾਰੀ ਚੌਕੀ ਚੋ ਗਿਰਦ ਹਮਾਰੀ ਰਾਮ ਨਾਮ ਮਨ ਲਾਗਾ ਜਮ ਲਜਾਇ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਬਨਾਸੀ ਤਾਂ ਕੀ ਸੇਵਨ ਬਿਰਤੀ ਜਾਸੀ ਅਨੰਦ ਕਰੇ ਤੇਰੇ ਦਾਸਾ ਜਾ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜੇਵਾ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸ਼ਰਨ ਆਈ ਜੋ ਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਣ ਬਣਤ ਬਣਾਈ ਰਾਮ

ਸਾਰ ਜੈ ਕਰ ਕੀਤਾ ਕੀਏ ਕਰਤੇ ਕਾ ਹੋਈ ਵਿਚਾਰ ਤਿਤ ਕਰ ਗਾਵਹੁ ਸੋਹਿਲਾ ਸੇਵਰ ਹੋ ਸਿਜਣ ਹਾਰ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਓ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸੰਭਾਲੀਅਨ ਦੇਖੇ ਗਾ ਦੇ ਵਣਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗਾ ਸਮਹਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਕਰ ਰੱਖ ਵਡਾਈ ਤੋਏ ਰਹਾਉ ਵਿਸਵੇ ਚਸਿਆ ਘੜੀਆ ਪਹਿਰਾ ਤਿੱਤੀ ਵਾਰੀ ਮਾਹ ਹੋਵਾ ਸੂਰਜੇ ਕੋਰੋ ਤਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗਤ ਨਾਸਰੀ ਮਹਲਾ ਪਹਿਲਾ ਗਗਨ ਮੈਂ ਤਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੁੱਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬੁਰਨਾਏ ਹੂੰ ਲਾਂਤ ਜੋਤੀ।

ਨੈਣ ਹੈ ਤੋਹੇ ਕੋ ਸਹਿਸ ਮੁਦਨ ਨਾਇਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਾਪ ਗੰਧ ਵਿਚਾਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੇ ਸਵਾਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੋ ਅਨਦਨ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰ ਕੋ ਹੋਏ ਜਾ ਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਕੰਡਲ ਖੰਡਾਹੇ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਾ ਡੰਡੋਤ ਪੁਨ ਵੱਡਾ ਹੈ ਰਹਾਉ ਸਾਕਤ ਹਾਰਾ ਸਾਧ ਨਾ ਜਾਣਿਆ ਤਿਨੇ ਅੰਤਰ ਹੋਮੇ ਕੰਡਾ ਹੈ ਜਿਉਂ ਜਿਉਂ ਚਲਹਿ ਚੁਬੈ ਦੁਖ ਪਾਵ ਹੈ ਜਮਕਾਲ ਸਹ ਹੈ ਸੇ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਾਮ

ਕਰ ਲਾਹਾ ਆਗੇ ਬਸਨ ਸੁਹੇਲਾ ਔਦ ਕਟੇ ਦਿਨ ਸਰੈਣਾਰੇ ਮਨ ਗੁਰਮਿਲ ਘਾ ਸਵਾਰੇ ਰਹਾਉ ਇਹੋ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਈ ਪੀ ਆਵੈ ਇਹੋ ਰਸ ਅਕਥ ਕਥਾ ਦਿਨ ਜਾਨੀ ਜਾ ਕੋ ਆਏ ਸੋਈ ਬਿਹਾਜ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਦ ਅਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਕਹੁ ਨਾਨਕ, ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਵਾਹਿਗੁਰੂ ਇੱਕ ਓਅੰਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸੈ ਹੋਈ ਸਹਾਏ, ਅਰਜਨ ਹਰਗੋਬਿੰਦ ਨੋ ਸਿਮਰੋ। ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ, ਘਰ ਨੌ ਨਿਧਿਆ ਵੈ ਧਾਏ, ਸਭ ਥਾਈ ਹੋਏ ਸਹਾਏ। ਦਸਮ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਗਰੀਬ ਨਿਵਾਜ ਸਤਿਗੁਰੂ ਆਪ ਨੇ ਅਪਾਰ ਬਖਸ਼ਿਸ਼ ਕੀਤੀ ਹੈ ਪਾਤਸ਼ਾਹ ਦੀਵਾਨ ਦੀ ਸੰਪੂਰਨਤਾ ਉਪਰੰਤ। ਆਪ ਜੀ ਨੇ ਪਾਵਨ ਸ਼੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ ਹੈ। ਆਪ ਜੀ ਦੇ ਪਾਵਨ ਸਰੂਪ ਦੀ ਟਹਿਲ ਸੇਵਾ ਹੋਈ। ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਕੀਤਾ ਗਿਆ। ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ। ਪਾਤਸ਼ਾਹ ਜੀ ਇਸ ਵਕਤ ਆਪ ਜੀ ਕੇ ਹਜ਼ੂਰ ਸੇਵਾਦਾਰ ਹਾਜ਼ਰ ਨੇ। ਆਪ ਜੀ ਆਪਣੇ ਸੁੰਦਰ ਆਸਣਾਂ ਉੱਪਰ ਬਿਰਾਜਮਾਨ ਹੋ ਕੇ ਆਰਾਮ ਫਰਮਾਓ। ਸੇਵਕਾਂ ਨੂੰ ਖੁਸ਼ੀਆਂ ਬਖਸ਼ੋ। ਅੰਮ੍ਰਿਤ ਵੇਲੇ ਦੇ ਜਾਗਣੇ ਨਾਮਦਾਨ, ਇਸ਼ਨਾਨ ਦ੍ਰਿੜ ਕਰਵਾਉਣਾ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: वाहेगुरु वाहेगुरु
1: ਜੀ ਨੂੰ ਘੁੰਮ ਸਿਰ ਮੈਨੂੰ ਪਾਵੇ।

देग तेग पंथ की राज करेगा

बोले सोनिहाल। वाहिगुरु जी का खालसा, वाहिगुरु जी की फतेह।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ। ਨਵ ਨਿਧੀ ਅਠਾਰਹਿ ਸਿੱਧੀ, ਪਿੱਛੇ ਲਗੀਆ ਫਿਰ ਹੈ। ਜੋ ਹਰ ਹਿਰਦੇ

ਹੁਕਮ ਲਿਖ ਦੁੱਖ ਸੁਖ ਪਾਈਐ ਹੈ। ਇੱਕ ਨਾ ਹੁਕਮੀ ਬਖਸੀਸ, ਇੱਕ ਹੁਕਮੀ ਸਦਾ ਭਵਾਈਐ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਇ। ਨਾਨਕ

ਗਾਵੇ ਕੋ ਸਾਜ ਕਰੇ ਤਨ ਖੀਹ, ਗਾਵੇ ਕੋ ਜੀਅ ਲੈ ਫਿਰ ਦੀਹ, ਗਾਵੇ ਕੋ ਜਾਪੇ ਦਿਸੈ ਦੂਰ, ਗਾਵੇ ਕੋ ਵੇਖੇ ਹਾਦਰਾ ਹਦੂਰ। ਕਥਨਾ ਕਥੀ ਨ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਦਾ ਦਿਲੈ ਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਹੁਕਮੀ ਹੁਕਮ ਚਲਾਏ ਰਾਹੂ, ਨਾਨਕ ਵਿਗਸੈ ਵੇ ਪ੍ਰਵਾਹੂ, ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ। ਆਖਹਿ ਮੰਗਹਿ ਦੇਹ ਦੇਹ, ਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀਐ।

ਦੇਹ ਜਾਣ ਆਖਾ ਨਾਹੀ, ਕਹਿਣਾ ਕਥਨ ਨ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਤੀਰਥ ਨਾਵਾ ਜਿਤ ਸੁਭਾਵਾ, ਵਿਣ ਭਾਣੇ ਕੇ ਨਾਹੀ ਕਰੀ, ਜੇਤੀ ਸਿਰਠ ਉਪਾਈ ਵੇਖਾ, ਵਿਣ ਕਰਮਾ ਕੇ ਮਿਲੈ ਲਈ, ਮਤ ਵਿਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ,

ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣਹਾਰ, ਮੰਨੇ ਕਾ ਬਹਿ ਕਰਨ ਵਿਚਾਰ।

ਅਸੰਖ ਮੂਰਖ ਅੰਧ ਘੋਰ, ਸੰਖ ਚੋਰ ਹਰਾਮ ਖੋਰ, ਸੰਖ ਅਮਰ ਕਰ ਜਾਹੀ ਜੋਰ, ਸੰਖ ਗਲ ਵੱਡ ਹੱਤਿਆ ਕਮਾਹੀ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੀ, ਅਸੰਖ ਮਲੇਸ਼ ਮਲ ਪੱਖ ਖਾਹੀ, ਅਸੰਖ ਨਿੰਦਕ

ਕੀਤੇ ਭਗਤ ਨ ਹੋਈ ਸਵਸਥ ਆਥ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਵਖਤ ਕਵਣ ਕਵਣ ਸਿਤ ਕਵਣ ਵਾਰ ਕਵਣ ਸਿਰੁਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣ ਰੁਤਮਾ ਹੋ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੀ ਆਪੇ ਜਾਣੇ ਸੂਈ ਕਿਵ ਕਰ ਆਖਾ।

ਜਾਹਿ ਕਿਤੇ ਮੂਰਖ ਖਾਹੀ ਖਾਹਿ ਕਿਤੇ ਆ ਦੁਖ ਭੁਖ ਸਦ ਮਾਰ ਇਹ ਪੇਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਇਕ ਆਖਣ ਪਾਏ।

ਅਮੁੱਲ ਪਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖਿਆ ਵੇਦ ਪਾਠ ਪੁਰਾਣ ਆਖਿਆ ਪੜੇ ਕਰਹਿ ਵਖਿਆਣ ਆਖਿਆ

ਹਰੇ ਗਾਵੇ ਇੰਦ ਇਦਾਸਨ ਬੈਠੇ ਦੇਵਤਿਆ ਦਰ ਨਾਲੀ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੀ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੀ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੀ ਗਾਵੇ ਮੋਹਣੀਆ ਮਨਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵੇ

ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੇ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਆਦੇਸ਼ ਤਿਸੈ ਆਦੇਸ਼, ਆਦਿ ਅਨੀਲ, ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਬਹੁ ਲਖ ਹੋ ਹੇ ਲਖ।

ਚੱਕਰ ਚਿਹਨ ਅਰ ਬਰਨ ਜਾ ਤਰਪਾਤ ਨਹਿਨ ਜੀਹ ਰੂਪ ਰੰਗ ਅਰ ਰੇਖ ਭੀਖ ਕਉ ਕਹਿ ਨਾ ਸਕਤ ਕੀਹ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਾਹਾਣ ਗੁਨਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਯਾਤ ਛੰਦ ਨਮਸਤੰਗਾ ਕਾਲੇ ਨਮਸਤੰਗ ਕਿਰਪਾਲੇ ਨਮਸਤੰਗਾ ਰੂਪੇ ਨਮਸਤੰਗਾ ਨੂਪੇ ਨਮਸਤੰਗਾ ਭੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਏ ਨਮਸਤੰਗਾ ਜਾਏ ਨਮਸਤੰਗਾ ਗੰਜੇ ਨਮਸਤੰਗਾ ਭੰਜੇ ਨਮਸਤੰਗਾ ਨਾਮੇ ਨਮਸਤੰਗਾ ਠਾਮੇ ਨਮਸਤੰਗਾ ਕਰਮੰਗ ਨਮਸਤੰਗਾ ਧਰਮੰਗ ਨਮਸਤੰਗਾ ਨਾਮੰਗ ਨਮਸਤੰਗਾ ਧਾਮੰਗ ਨਮਸਤੰਗਾ ਜੀਤੇ ਨਮਸਤੰਗਾ ਪੀਤੇ ਨਮਸਤੰਗਾ ਬਾਹੇ ਨਮਸਤੰਗਾ ਢਾਹੇ

ਨਮੋ ਸਰਵਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਬੇਭੂਤੇ ਕਲੰਕੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰ ਪਰਮ ਰੂਪੇ ਨਮੋ ਜੋਗ ਜੋਗੇ ਸਵਰੰ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰ ਪਰਮ ਬ੍ਰਿਧੇ ਨਮੋ ਸਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਅਭਰਮੀ ਅਭੁਗੀ ਅਭੁਗਤੇ ਨਮੋ ਜੋਗ ਜੋਗੇ ਸਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਪ੍ਰੇਤ ਦੇਵੇ ਸੁ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰਗ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਇਸਨਾਨੰਗ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਚਦਾਨੰਦ ਸਰਵੰਗ ਪ੍ਰਣਾਸੀ ਅਨੂਪੇ ਅਰੂਪੇ ਸਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਤਾ ਅਧੋ ਉਰਦ ਅਰਧੰਗ ਅਗੰਗ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪੁਰਸ਼ਪਾਲੰਗ ਸਦਾ ਸਰਬਦਾ ਸਿਧਦਾਤਾ ਦਿਆਲੰਗ ਅਸ਼ੇਦੀ ਅਭੇਦੀ ਅਨਾਮੰਗ ਕਾਮੰਗ ਸਮਸਤੋ ਪਰਾਜੀ ਸਮਸਤਸਤ ਧਾਮੰਗ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਭੀਤ ਹੈ ਅਭੇ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਭੇਸ ਹੈ ਪੁਜੰਗ ਪ੍ਰਿਆਤ ਛੰਦ ਅਗਾਧੇ ਅਵਾਧੇ ਅਨੰਦੀ ਸਰੂਪੇ ਨਮੋ ਸਰਵਮਾਨੇ ਸਮਸਤੀ ਨਿਧਾਨੇ ਨਮਸਤੁੰਗ ਨਰਨਾਥੇ ਨਮਸਤੁੰਗ ਪਰਮਾਥੇ ਨਮਸਤੁੰਗ ਗੰਜੇ ਨਮਸਤੁੰਗ ਭੰਜੇ ਨਮਸਤੁੰਗ ਕਾਲੇ ਨਮਸਤੁੰਗ ਪਾਲੇ ਨਮੋ ਸਰਵ ਦੇਸੇ ਨਮੋ ਸਰਵ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰਗ ਨਮੋ ਸਰਵ ਭੀਤੰਗ ਨਮੋ ਸਰਵ ਗਿਆਨੰਗ ਨਮੋ ਪਰਮ ਤਾਨੰਗ ਨਮੋ ਸਰਵ ਮੰਤਰੰਗ ਨਮੋ ਸਰਵ ਜੰਤਰੰਗ ਨਮੋ ਸਰਵ ਦ੍ਰਿਸੰਗ ਨਮੋ ਸਰਵ ਕ੍ਰਿਸੰਗ ਨਮੋ ਸਰਵ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰਗ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰਗ ਪ੍ਰਸਿਜੇ ਕਿਰਪਾਲੰਗ ਸਰੂਪੇ ਕੁਕਰਮੰਗ ਪ੍ਰਣਾਸੀ ਸਦਾ ਸਰਵਦਾ ਰਿਧ ਸਿਧੰਗ ਨਿਵਾਸੀ ਚਰਪਟ ਛੰਦ ਤੁਐ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੀ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰਗ ਅਲਖ ਕਰਮੰਗ ਸਰਵੰਗ ਦਾਤਾ ਸਰਵੰਗ ਗਿਆਤਾ ਸਰਵੰਗ ਭਾਨੇ ਸਰਵੰਗ ਮਾਨੇ ਸਰਵੰਗ ਪ੍ਰਾਣੰਗ ਸਰਵੰਗ ਤ੍ਰਾਣੰਗ ਸਰਵੰਗ ਭੁਗਤਾ ਸਰਵੰਗ ਜੁਗਤਾ ਸਰਵੰਗ ਦੇਵੰਗ ਸਰਵੰਗ ਭੇਵੰਗ ਸਰਵੰਗ ਕਾਲੇ

ਤਾਤ ਮਾਤਰਾਂ ਜਾਤ ਜਾਕਰ ਜਨਮ ਮਰਨ ਵਿਹੀਨ ਚੱਕਰ ਬਕਰ ਫਿਰੈ ਚਤਰ ਜਕ ਮਨ ਹੀ ਪੁਰਤੀਨ ਲੋਕ ਚੌਦਹਿ ਕੇ ਵਿਖਿਆ ਜਗ ਜਾ ਪਈ ਜਿਹ ਜਾਪ ਆਦਿ ਦੇਵ ਅਨਾਦ ਮੂਰਤ ਸਾਪਿਓ ਸਵੈ ਜਿਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸਵ ਰਚਿਓ ਸਿਯਮ ਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਅਦੇਸ ਧਰਮ ਧਾਮ ਸੁ ਭਰਮ ਰਹਿਤ ਭੂਤ ਅਲਖ ਅਭੇਸ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀਕ ਅਨੁਸਤਿਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਵ ਭੰਜਨ ਆਦਿ ਰੂਪ ਅਸੂਤ ਅੰਗਹੀਨ ਭੰਗ ਅਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਿਪਾਰ ਸਰਵ ਗੰਤਾ ਸਰਵ ਹੰਤਾ ਸਰਵ ਤੇ ਅਨਭੇਖ ਸਰਵ ਸ਼ਾਸਤਰ ਨਾ ਜਾਨਹੀ ਜਿਹ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਨ ਜਾ ਕਹਿ ਨੇਤ ਭਾਖਤ ਨਿਤ ਕੋਟ ਸਿਮਰਤ ਪ੍ਰਾਨ ਸ਼ਾਸਤਰ ਨਾ ਆਵਹੀ ਬਹੁ ਚਿਤ ਮਦ ਭਾਰ ਛੰਦ ਤਵੈ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨੁਭਵ ਪ੍ਰਕਾਸ਼ ਨਿਸਦਿਨ ਅਨਾਸ ਆਜਾਨ ਬਾਹੁ ਸਾਹਾਨ ਸਾਹੁ ਰਾਜਾਨ ਰਾਜਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਭੂਤ ਅੰਗ ਆਭਾ ਅਭੰਗ ਗਤ ਮਿਤ ਅਪਾਰ ਗੁਣ ਗਨ ਉਦਾਰ ਮੁਨ ਗਨ ਪ੍ਰਣਾਮ ਨਿਰਭੈ ਨਿਕਾਮ ਆਤ ਦੁੱਤ ਪ੍ਰਚੰਡ ਮਿਤ ਗਤ ਅਖੰਡ ਅਲਸੈ ਕਰਮ ਅਦ੍ਰਸੈ ਧਰਮ ਸਰਬਾ ਪ੍ਰਣਾਢਿਆ ਅਨੰਡ ਵਾਢਿਆ।

ਚਤੁਰ ਚੱਕਰ ਕਰਤਾ, ਚਤੁਰ ਚੱਕਰ ਹਰਤਾ, ਚਤੁਰ ਚੱਕਰ ਦਾਨੇ, ਚਤੁਰ ਚੱਕਰ ਜਾਨੇ, ਚਤੁਰ ਚੱਕਰ ਵਰਤੀ, ਚਤੁਰ ਚੱਕਰ ਭਰਤੀ, ਚਤੁਰ ਚੱਕਰ ਪਾਲੇ, ਚਤੁਰ ਚੱਕਰ ਕਾਲੇ, ਚਤੁਰ ਚੱਕਰ ਪਾਸੇ, ਚਤੁਰ ਚੱਕਰ ਵਾਸੀ, ਚਤੁਰ ਚੱਕਰ ਮਾਨੇ, ਚਤੁਰ ਚੱਕਰ ਦਾਨੇ, ਚਾਚਰੀ ਛੰਦ, ਨਾ ਸਤਰੈ ਨਾ ਮਿੱਤਰੈ, ਨਾ ਪਰਮੰਗ ਨਾ ਪਿੱਤਰੈ, ਨਾ ਕਰਮੰਗ ਨਾ ਕਾਏ, ਅਜਨ ਮੰਗਾ ਜਾਏ, ਨਾ ਚਿੱਤਰੈ ਨਾ ਮਿੱਤਰੈ, ਪਰੇ ਹੈ ਪਵਿੱਤਰੈ, ਪ੍ਰਥੀ ਸੈ ਦਿਸੈ ਦ੍ਰਿਸੈ ਕ੍ਰਿਸੈ ਭਗਵਤੀ ਛੰਦ ਤੁਐ ਪ੍ਰਸਾਦ, ਕਥਤੀ ਕਿਆ ਸਿਜ ਦਿਸੈ, ਕਿਆ ਭਿਜ ਪਿਸੈ, ਕਿਆ ਗੰਜ ਕਰਮੈ, ਕਿਆ ਪੰਜ ਭਰਮੈ, ਕਿਆ ਭਿਜ ਲੋਕੈ, ਕਿਆ ਦਿੱਤ ਸੋਕੈ, ਕੇ ਵਧੂਤ ਵਰਨੈ, ਕਿਵੇ ਭੂਤ ਕਰਨੈ, ਕਿ ਰਾਜੰਗ ਪ੍ਰਵਾਹ ਹੈ, ਕਿ ਧਰਮੰਗ ਤੁਜਾ ਹੈ, ਕਿਆ ਸੂਖ ਵਰਨੈ, ਕਿ ਸਰਬਾ ਅਪਰਣੈ, ਕਿ ਜਗਤੰ ਕ੍ਰਿਤੀ ਹੈ, ਕਿ ਸ਼ਤਰੰਗ ਛਤਰੀ ਹੈ, ਕਿ ਬ੍ਰਹਮੰਗ ਸਰੂਪ ਹੈ, ਕਿ ਅਨੁਭਵ ਅਨੁਪੈ, ਕਿ ਆਦਿ ਦੇਵ ਹੈ, ਕਿ ਆਪ ਅਭੇਵ ਹੈ, ਕਿ ਚਿਤਰੰਗ ਬਹੀਨ ਹੈ, ਕਿ ਕੈ ਅਧੀਨ ਹੈ, ਕਿ ਰੋਜੀ ਰਜਾ ਕਹਿ ਰਹੀ ਮੈਂ ਰਿਹਾ ਕਹਿ, ਕਿ ਪਾਕ ਬੈਬ ਹੈ, ਕਿ ਗੈਬਲ ਗੈਬ ਹੈ, ਕਿ ਅਫੁਲ ਗੁਨਾਹ ਹੈ, ਕਿ ਸਾਹਾਨ ਸਾਹ ਹੈ, ਕਿ ਕਾਰਨ ਕੁਨਿੰਦ ਹੈ, ਕਿ ਰੋਜੀ ਦੇਹੰਦ ਹੈ, ਕਿ ਰਾਜ ਕਰਹੀਮ ਹੈ, ਕਿ ਕਰਮੰਗ ਕਰੀਮ ਹੈ, ਕਿ ਸਰਵੰਗ ਕਲੀ ਹੈ, ਕਿ ਸਰਵੰਗ ਦਲੀ ਹੈ, ਕਿ ਸਰਵਤਰ ਮਾਨੈ, ਕਿ ਸਰਵਤਰ ਦਾਨੈ, ਕਿ ਸਰਵਤਰ ਗਾਉਣੈ, ਕਿ ਸਰਵਤਰ ਭਾਉਣੈ, ਕਿ ਸਰਵਤਰ ਦੇਸੈ, ਕਿ ਸਰਵਤਰ ਭੇਸੈ, ਕਿ ਸਰਵਤਰ ਰਾਜੈ, ਕਿ ਸਰਵਤਰ ਸਾਜੈ, ਕਿ ਸਰਵਤਰ ਦੀਨੈ, ਕਿ ਸਰਵਤਰ ਲੀਨੈ, ਕਿ ਸਰਵਤਰ ਜਾਹੋ, ਕਿ ਸਰਵਤਰ ਭਾਹੋ, ਕਿ ਸਰਵਤਰ ਦੇਸੈ, ਕਿ ਸਰਵਤਰ ਭੇਸੈ, ਕਿ ਸਰਵਤਰ ਕਾਲੈ, ਕਿ ਸਰਵਤਰ ਪਾਲੈ, ਕਿ ਸਰਵਤਰ ਹੰਤਾ, ਕਿ ਸਰਵਤਰ ਗੰਤਾ, ਕਿ ਸਰਵਤਰ ਭੇਖੀ, ਕਿ ਸਰਵਤਰ ਭੇਖੀ, ਕਿ ਸਰਵਤਰ ਕਾਜੈ, ਕਿ ਸਰਵਤਰ ਰਾਜੈ, ਕਿ ਸਰਵਤਰ ਸੁਖ ਹੈ, ਕਿ ਸਰਵਤਰ ਭੁੱਖ ਹੈ, ਕਿ ਸਰਵਤਰ ਤ੍ਰਾਣ ਹੈ, ਕਿ ਸਰਵਤਰ ਪ੍ਰਾਣ ਹੈ, ਕਿ ਸਰਵਤਰ ਦਿਸ ਹੈ, ਕਿ ਸਰਵਤਰ ਭਿਸ ਹੈ, ਕਿ ਸਰਵਤਰ ਮਨ ਹੈ, ਸਦੈਵ ਅੰਗ ਪ੍ਰਧਾਨ ਹੈ, ਕਿ ਸਰਵਤਰ ਜਾਪ ਹੈ, ਕਿ ਸਰਵਤਰ ਥਾਪ ਹੈ, ਕਿ ਸਰਵਤਰ ਭਾਨ ਹੈ, ਕਿ ਸਰਵਤਰ ਮਨ ਹੈ, ਕਿ ਸਰਵਤਰ ਇੰਦਰ ਹੈ, ਕਿ ਸਰਵਤਰ ਚੰਦਰ ਹੈ, ਕਿ ਸਰਵੰਗ ਕਲੀਮ ਹੈ, ਕਿ ਪਰਮੰਗ ਫਹੀਮ ਹੈ, ਕਿ ਆਕਲ ਅਲਾਮੈ, ਕਿ ਸਾਹਿਬ ਕਲਾਮੈ, ਕਿ ਹੁਸਨਲ ਵਜੂ ਹੈ, ਤਮਾਮਲ ਰਜੂ ਹੈ, ਹਮੇ ਸੁਲ ਸਲਾਮੈ, ਸਲੀ ਖਤਮ ਦਾਮੈ, ਗਨੀਮਲ ਸਿਕਸਤੈ, ਗਰੀਬਲ ਪਰਸਤੈ, ਬਿਲੁੰਦੁਲ ਮਕਾਨੈ, ਜਮੀਨੁਲ ਜਮਾਨੈ, ਤਮੀਜੁਲ ਤਮਾਮੈ, ਰਜੂਅਲ ਨਿਧਾਨੈ, ਹਰੀਫਲ ਅਜੀਮੈ, ਰਜਾਇਕ ਯਕੀਨੈ, ਅਨੇਕੁਲ ਤਰੰਗ ਹੈ, ਅਭੇਦ ਹੈ, ਅਭੰਗ ਹੈ, ਅਜੀਜੁਲ ਨਿਵਾਜ ਹੈ, ਗਨੀਮਲ ਖਿਰਾਜ ਹੈ, ਨਿਰੁਕਤ ਸਰੂਪ ਹੈ, ਤ੍ਰਿਮੁਕਤ ਵਿਭੂਤ ਹੈ, ਪ੍ਰਭੁਕਤ ਪ੍ਰਵਾਹ ਹੈ, ਸੁਜੁਗਤ ਸੁਦਾ ਹੈ, ਸਦੈਵੰਗ ਸਰੂਪ ਹੈ, ਅਭੇਦੀ ਅਨੂਪ ਹੈ, ਸਮਸਤੋ ਅਪਰਾਜ ਹੈ, ਸਦਾ ਸਰਵ ਸਾਜ ਹੈ, ਸਮਸਤੁਲ ਸਲਾਮ ਹੈ, ਸਦੈਵਲ ਅਕਾਮ ਹੈ, ਨਿਰਬਾਧ ਸਰੂਪ ਹੈ, ਅਗਾਧ ਹੈ, ਅਨੂਪ ਹੈ, ਓਅੰਗਾਦ ਰੂਪੇ, ਅਨਾਦ ਸਰੂਪ ਹੈ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਮੇ, ਤ੍ਰਿਵਰਗੰਗ ਤ੍ਰਿਵਾਧੇ, ਅਗੰਜੇ ਅਗਾਧੇ, ਸੁਭੰਗ ਸਰਬ ਭਾਗੇ, ਸੁਸਰਬਾ ਅਨੁਰਾਗੇ, ਤ੍ਰਿਭੁਗਤ ਸਰੂਪ ਹੈ, ਛਿਜ ਹੈ, ਅਸ਼ੂਤ ਹੈ, ਕਿਨਰਕੰਗ ਪ੍ਰਣਾਸ ਹੈ, ਪ੍ਰਥਿਉਲ ਪ੍ਰਵਾਸ ਹੈ, ਨਿਰੁਕਤ ਪ੍ਰਵਾਹ ਹੈ, ਸਦੈਵੰਗ ਸਦਾ ਹੈ, ਵਿਭੁਗਤ ਸਰੂਪ ਹੈ, ਪ੍ਰਜੁਗਤ ਅਨੂਪ ਹੈ, ਨਿਰੁਕਤ ਸਦਾ ਹੈ, ਵਿਭੁਗਤ ਪ੍ਰਵਾਹ ਹੈ, ਅਨੁਗਤ ਸਰੂਪ ਹੈ, ਪ੍ਰਜੁਗਤ ਅਨੂਪ ਹੈ, ਚਾਚਰੀ ਛੰਦ, ਅਭੰਗ ਹੈ, ਅਨੰਗ ਹੈ, ਅਭੀਖ ਹੈ, ਅਲੀਖ ਹੈ, ਭਰਮ ਹੈ, ਅਕਰਮ ਹੈ, ਅਨਾਦ ਹੈ, ਜੁਗਾਦ ਹੈ, ਅਜੈ ਹੈ, ਅਭੈ ਹੈ, ਅਭੂਤ ਹੈ, ਅਤੂਤ ਹੈ, ਅਨਾਸ ਹੈ, ਉਦਾਸ ਹੈ, ਅਤੰਦ ਹੈ, ਅਬੰਦ ਹੈ, ਅਭਗਤ ਹੈ, ਬਿਰਕਤ ਹੈ, ਅਨਾਸ ਹੈ, ਪ੍ਰਕਾਸ਼ ਹੈ, ਨਿਚਿੰਤ ਹੈ, ਸੁਨਿੰਤ ਹੈ, ਅਲਿਖ ਹੈ, ਅਦਿਖ ਹੈ, ਅਲੇਖ ਹੈ, ਅਭੀਖ ਹੈ, ਅਟਾਹ ਹੈ, ਅਗਾਹ ਹੈ, ਅਸੰਭ ਹੈ, ਅਗੰਭ ਹੈ, ਅਨੀਲ ਹੈ, ਅਨਾਦ ਹੈ, ਅਨਿਤ ਹੈ, ਸੁਨਿਤ ਹੈ, ਅਜਾਤ ਹੈ, ਅਜਾਦ ਹੈ, ਚਰਪਟ ਛੰਦ, ਤੁਐ ਪ੍ਰਸਾਦ, ਸਰਵੰਗ ਹੰਤਾ, ਸਰਵੰਗ ਅੰਤਾ, ਸਰਵੰਗ ਖਿਆਤਾ, ਸਰਵੰਗ ਗਿਆਤਾ, ਸਰਵੰਗ ਹਰਤਾ, ਸਰਵੰਗ ਕਰਤਾ, ਸਰਵੰਗ ਪ੍ਰਾਣੰਗ, ਸਰਵੰਗ ਤ੍ਰਾਣੰਗ, ਸਰਵੰਗ ਕਰਮੰਗ, ਸਰਵੰਗ ਧਰਮੰਗ, ਸਰਵੰਗ ਜੁਗਤਾ, ਸਰਵੰਗ ਮੁਕਤਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀ ਤੈ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖਿਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂ ਤੇ ਏਕ ਰਤੀ ਬਨ ਏਕ ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾ

ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕਹੁ ਅੰਤ ਕੇ ਧਾਮ ਸਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨਿਯਮ ਅਨੇਕ ਵਸੇਖੈ ਵੇਦ ਪੁਰਾਣਕ ਦੇਵ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ ਪਾਉਣ ਆਹਾਰ ਜਤੀ ਜਿਤ ਤਹਾਰ ਸਵੈ ਸੁ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁਧ ਸਿਪਾਹ ਤੁਰੰਤ ਦੁਬਾਹ ਸੁਸਾਜ ਸਨਾਹ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਵਤ ਪੰਖ ਹਲੇ ਨਾ ਹਲੈਂਗੇ ਤੁਰ ਰੀਨ ਮਰੋਰਮ ਵਾਸਨ ਮਾਤਿਮ ਤੰਗਨ ਮਾਨ ਮਲੈਂਗੇ ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਪਾਰ ਵੱਡੇ ਬਰਿਆਰ ਅਵਚਾਰ ਹੈ ਸਾਰ ਕੀ ਧਾਰ ਪਛਈਆ ਤੂਰਤ ਦੇ ਸਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗਡਾਣ ਕੇ ਤੋੜਨ ਹਾਰ ਸੋ ਬਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਿਕ ਅਨੇਕ ਸੋ ਏਕ ਦਿਵਈਆ ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੀ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਧਪ ਜੌਂਤਰ ਲੋਕ ਕੋ ਰਾਜ ਕਰੈਂਗੇ ਕੋਟ ਸਨਾਨ ਗਜਾਦਕ ਦਾਨ ਅਨੇਕ ਸੁ ਅੰਬਰ ਸਾਜ ਬਰੈਂਗੇ ਬ੍ਰਹਮ ਮਹੇਸਰ ਬਿਸਨ ਸਚੀ ਪਤ ਅੰਤ ਫਸੇ ਜਮ ਫਾਸ ਪਰੈਂਗੇ ਜੇ ਨਰ ਸ੍ਰੀਪਤ ਕੇ ਪ੍ਰਸ ਹੈ ਭਗਤੇ ਨਰ ਫੇਰ ਨਾ ਦੇਹ ਤਰੈਂਗੇ ਕਹਾ ਭਯੋ ਜੋ ਦੋ ਲੋਚਨ ਮੂੰਦ ਕੈ ਬੈਠ ਰਹੇ ਬਖ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾਤ ਸਮੁੰਦਰ ਅਨਲੋਕ ਗਯੋ ਪਰਲੋਕ ਗਵਾਇਓ ਬਾਸ ਕੀਓ ਬਿਖਿਆਨ ਸੁ ਬੈਠ ਕੈ ਐਸੇ ਹੀ ਐਸੇ ਸੁ ਬੈਸ ਬਿਤਾਇਓ ਸਾਚ ਕਹੋ ਸੁਨ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ

ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਬ ਉਦਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਆਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ, ਜੇਤੇ ਬਦਨ ਸ੍ਰਿਸ਼ਟ ਸਭ ਧਾਰੈ।

ਸੰਭਤ ਤਾਕਾ ਮੂੜ ਉਚਾਰਤ ਭੀਦਾ ਜਾ ਕੋ ਭੀਵ ਨਾ ਪਾਵਤ ਬੀਦਾ ਤਾਕੋ ਕਿਰਪਾ ਹਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹਿ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰ

ਜਹ ਵੈ ਬੈਠਾ ਕਹੂੰ ਸਿਮਟ ਪਯੋ ਸੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਵੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਬਾਰ ਸਿੱਖ ਸੰਘਰੂ ਦੁਸ਼ਟ ਜਿਤੇ ਉਠਵਤ ਉਤਪਾਤ ਸਕਲ ਮਲੇਸ਼ ਕਰੋ ਰਣਘਾਤਾ ਜੇ ਅਸ ਤੁਝ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ

ਸੁਣੇ ਮੂੜ ਚਿਤ ਲਾਏ ਚਤੁਰਤਾ ਆਵਈ। ਦੁਖ ਦਰਦ ਭਉ ਨਿਕਟ ਨਾ ਤਿਨ ਨਰ ਕੀ ਰਹੈ, ਹੋ ਜੋ ਯਾ ਕੀ ਏਕ ਬਾਰ ਚੌਪਈ ਕੋ ਕਹੈ ਚੌਪਈ। ਸੰਬਤ ਸਤਰਹਿ ਸਹਿਸ ਪੰਡਜੈ ਅਰਧ ਸਹਿਸ ਵਰਤੀਨ ਕਿਹਜੈ, ਭਾਦਰ ਸੁਦੀ ਅਸ਼ਟਮੀ ਰਵਿਵਾਰ ਤੀਰ ਸਤੁਦ

ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੈ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰਹਿ ਵਿਚਾਰਿਆ ਇਕ ਭਰਮ ਭੁੱਲੇ ਫਿਰਹਿ ਦਹਿ ਦਿਸ ਇਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਨਾ ਪਾਣਾ ਪਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਐ ਤਨ ਮਨ ਧਨ ਸਭ ਸੋਪ ਗੁਰ ਕਉ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਓ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤ ਹੋ ਕਥਿਓ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨਠ ਗੌਲੀ ਪਾਈਆ ਕੁਰਬਾਨ ਕੀਤਾ ਤਸੈ ਵਿਟ ਹੋ ਜਨ ਮੋਹ ਮਿਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਸ ਤੇਰਾ ਚੱਲੈ ਨਾਹੀ ਤਿਸ ਨਾਲ ਕਿਉ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਗੁਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਇਹ ਜੰਤ ਸਭ ਖੇਲ ਤੇਰਾ ਕਿਹਾ ਕੋ ਆਖ ਵਖਾਣ ਆਏ ਆਖੇ ਤਾਂ ਵੇਖੇ ਸਭ ਤੂੰ ਹੈ ਜਨ ਜਗ ਤੋਂ ਪਾਇਆ ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਇਹ ਜੰਤ ਸਭ ਤੁਧ ਉਪਾਏ ਇਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁੱਠਾ ਤਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਬੇਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤਰਸਨਾ ਬਹੁਤ ਨਾਹੀ ਬੋਲਣਾ ਖੰਨਿਆ ਤਿੱਖੀ ਵਾਲਹੁਨ ਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜੋ ਤੂੰ ਚਲਾਏ ਹੇਤਵ ਚਲਹਿ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜੋ ਤੂੰ ਚਲਾਏ ਹੇ ਤਵੈ ਚਲਹਿ ਜਨਾ ਮਾਰਗ ਪਾਵਹੀ ਕਰ ਕਿਰਪਾ ਜਨ ਨਾਮ ਲਾਏ ਹੇ ਸੇ ਹਰ ਹਰ ਸਦਾ ਧਿਆਵਹੀ ਜਿਸਨੋ ਕਥਾ ਸੁਣਾ ਇਹ ਆਪਣੀ ਸੇ ਗੁਰਦੁਆਰੇ ਸੁਖ ਪਾਵਹੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਵੈ ਚਲਾਵਹੀ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕਹਿ ਮਨ ਵਸਿਆ ਜਿਨ ਤੁਰਹੋ ਲਿਖਿਆ ਆਇਆ ਇਕ ਫਿਰਹਿ ਘਨੇਰੇ ਕਰਹਿ ਗੱਲਾ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਭਾਈਆ

ਵਿਸਾਰਿਆ ਵੇਦਾਂ ਮਹਿ ਨਾਮ ਉੱਤਮ ਸੋ ਸੁਣੈ ਨਾਹੀ ਫਿਰ ਹੈ ਜਾਵੇ ਤਾਲਿਆ ਕਹੇ ਨਾਨਕ ਜਿਨ ਸਚ ਤਜਿਆ ਕੂੜੇ ਲਾਗੇ ਤਿਨ ਜਨਮ ਜੂਐ ਹਾਰਿਆ ਜੀਉ ਨਿਰਮਲ ਬਾਹਰ ਹੋ ਨਿਰਮਲ ਬਾਹਰ ਹੋ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਬਾਣੀ ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇ ਵਣਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰਨਾਲੀ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਉਹ ਰਹਿ ਗੁਰਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਣੈ ਗੁਰਬਿਨ ਅਵਰ ਨਾ ਜਾਣੈ ਕੋਈ ਕਹੈ ਨਾਨਕ ਸੁਨੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇ ਕੀਆ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹੈ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੋ ਸੱਚੀ ਬਾਣੀ ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਨਾ ਸਮਾਣੀ ਪੀਵਹ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਹੋ ਸਾਰਿਕ ਪਾਣੀ ਕਹੈ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਜ ਹੋਰ ਕੱਚੀ ਬਾਣੀ ਕਹਿ ਦੇ ਕੱਚੇ ਸੁਣ ਦੇ ਕੱਚੇ ਕੱਚੀ ਆਖ ਵਖਾਣੀ ਹਾਰ ਹਾਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਨ ਕਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹੈ ਨਾਨਕ ਸਤਿਗੁਰੂ ਬਜ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਈ ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪੋ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਈ ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੈ ਬੁਝਾਈ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੋ ਆਪ ਕਰੇ ਸੋ ਹੋਵੇ ਏਕ ਸਿਓਲਿ ਬੁਲਾਈ ਕਹੈ ਨਾਨਕ ਆਪ ਕਰਤਾ ਪੇ ਹੁਕਮ ਬੁਝਾਏ ਸਿਮਰਤ ਸਾਸਤਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਗੁਰੂ ਬਾਜ ਹੋ ਤੱਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੈ ਨਾਨਕ ਸੋ ਤਤ ਪਾਏ ਜਿਸਨੂੰ ਅਨੰਦਨ ਹਰ ਲਿਵ ਲਾਗਿਆ ਜਾਗਤ ਰਹਿਣ ਵਿਹਾਣੀ ਮਾਤਾ ਕਿਦਨ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਐ ਏ ਵਰਦਾਤਾ ਜੇ ਅਗਨ ਮਹਿ ਆਹਾਰ ਪਹੁੰਚਾ ਵਏ ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾ ਵਏ ਆਪਣੀ ਲਿਵਾਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੈ ਨਾਨਕੇ ਵਰਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ ਅਗਨ ਸਵੇ ਕੋ ਜਿਹੀ ਕਰਤੈ ਖੇਲ ਰਚਾਇਆ ਜਾਤ ਸਪਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁਟਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੂੰਹ ਪਜੈ ਪਾਉ ਦੂਜਾ ਲਾਇਆ ਕਹੈ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ

ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਈ ਹਰ ਰਾਸ ਮੇਰੀ ਮਨ ਵਣਜਾਰਾ।

ਪਿਆਸ ਨਾ ਜਾਏ ਹੋਰਤ ਕਿਤੇ ਜਿ ਚਰ ਹਰਸ ਪੱਲੇ ਨਾ ਪਾਈ ਹਰਸ ਪਾਏ ਪੱਲੇ ਪੀਏ ਹਰ ਰਸ ਬੋੜ ਨਾ ਤਰਸਨਾ ਲਾਗੇ ਆਈ ਇਹੋ ਹਰਸ ਕਰਮੀ ਪਾਈਏ ਸਤਿਗੁਰ ਮਿਲੇ ਜਿਸ ਆਏ ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਵਸੈ ਮਨ ਆਈ ਇਸ

ਪਏ। ਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੁਗੋ। ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੈ, ਕਿਆ ਤੁਦ ਕਰਮ ਕਮਾਇਆ, ਕਿ ਕਰਮ ਕਮਾਇਆ ਤੁਦ ਸਰੀਰਾ, ਜਾ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰ ਪ੍ਰਸਾਦੀ ਹਰ

ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖ ਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੇ।

ਸਮਾਣੀ ਸਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ। ਕਹਿ ਨਾਨਕ ਅੰਮ੍ਰਿਤ ਨਾਮ ਸੁਣ ਹੋ ਪਵਿੱਤਰ ਹੋ ਵਹੋ ਸਚ ਸੁਣ ਨੋ ਪਠਾਈ। ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਵਨੀਕ ਨਾ ਦਸਵਾ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵ ਨਿਧ ਤਿਸਦਾ।

ਮਤੇ ਹੋਏ ਤੁਮਰੀ ਗਤ ਮਿਤ ਤੁਮਹੀ ਨਾਨਕ ਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਉ ਨਿਦ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਕੇ ਬੋਲੋ ਜੀ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਸਮੂਹ ਸੰਗਤਾਂ ਹਠੀਆਂ ਜਪੀਆਂ ਤਪੀਆਂ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖ

ਗੁਰਬਾਣ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ

ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਧੰਨ ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ ਧੰਨ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਧੰਨ ਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਕੀਤੀ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਦੀਵਾਨਾਂ ਅੰਦਰ ਆਪ ਜੀਆਂ ਦੇ ਪ੍ਰਕਾਸ਼ ਹੁਕਮਨਾਮਿਆਂ ਤੋਂ ਉਪਰੰਤ ਅੰਮ੍ਰਿਤ ਵੇਲੇ ਦੀਆਂ ਅੰਮ੍ਰਿਤਮਈ ਪੰਜ ਬਾਣੀਆਂ ਸ੍ਰੀ ਜਪਜੀ ਸਾਹਿਬ ਸ੍ਰੀ ਜਾਪ ਸਾਹਿਬ ਸ੍ਰੀ ਤਵੈ ਪ੍ਰਸਾਦ ਸਵਈਏ ਸ੍ਰੀ ਚੌਪਈ ਸਾਹਿਬ ਅਤੇ ਸ੍ਰੀ ਅਨੰਦ ਸਾਹਿਬ ਜੀ ਕੇ ਆਪ ਜੀਆਂ ਨੇ ਮਿਹਰਾਮਤ ਤਰਸ ਕਰਕੇ ਜਾਪ ਕਰਵਾਏ ਹਨ ਜੀ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ ਅਗਾਹ ਵਾਸਤੇ ਸਮੱਤ ਬਖਸ਼ਣੀ ਧੰਨ ਧੰਨ ਧੰਨ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਓ ਸੱਚੇ ਪਾਤਸ਼ਾਹ ਮਹਾਰਾਜ ਦਲ ਭੰਜਨ ਗੁਰਸੂਰਮਾ ਵੜ ਯੋਧਾ ਬਹੁ ਪਰਉਪਕਾਰੀ ਜੀ ਆਪ ਜੀਆਂ ਦੇ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆ ਸਮੂਹ ਸੰਗਤ ਆਪ ਜੀ ਕੇ ਚਰਨਾਂ ਕਮਲਾਂ ਪਾਸ ਹਾਜ਼ਰ ਹੋ ਰਹੀਆਂ ਹਨ ਕਿਰਪਾ ਕਰਨੀ ਸੱਚੇ ਪਾਤਸ਼ਾਹ ਸਭਨਾਂ ਦੀਆਂ ਹਾਜ਼ਰੀਆਂ ਪੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ ਪਰਿਵਾਰਾਂ ਅੰਦਰ ਪਰਸਪਰ ਪਿਆਰ ਬਖਸ਼ਿਸ਼ ਕਰਨਾ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰਨੀ ਬੱਚਿਆਂ ਨੂੰ ਨਿਤਨੇਮ ਗੁਰਬਾਣੀ ਸਿਮਰਨ ਸੇਵਾ ਅੰਮ੍ਰਿਤ ਕੀ ਦਾਤ ਦੇ ਧਾਰਨੀ ਬਣਾਉਣਾ ਪੰਜਾਂ ਕਕਾਰਾਂ ਦੀ ਰਹਿਤ ਵਿੱਚ ਪਰਪੱਕਤਾ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ

Hello. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਵੋ ਚਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੈਂਗੇ, ਵਾਹਿਗੁਰੂ ਨਾਮ ਜਹਾਜ ਹੈ, ਜੋ ਸਰਦਾ ਕਰ ਸੇਵ ਦੇ। ਖੰਡਾ ਜਾ ਕੇ ਹਾਥ ਮੈਂ, ਸੋ ਹਮਰੀ ਰੱਛਿਆ ਕਰੇ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਬੈਠ ਕੇ ਪੰਜਾਂ ਬਾਣੀਆਂ ਦਾ ਨਿਤਨੇਮ ਆਪ ਜੀਆਂ ਨੇ ਇਹਨਾਂ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਸਰਵਣ ਕੀਤਾ ਹੈ। ਸੱਚੇ ਪਾਤਸ਼ਾਹ ਜੀ ਦੀ ਅਪਾਰ ਮਿਹਰਾਮਤ ਕਿਰਪਾ ਹੋਈ ਹੈ ਸਾਨੂੰ ਸਾਰਿਆਂ ਨੂੰ। ਅੱਜ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਮੇਰੀ ਪੀਰੀ ਦੇ ਮਾਲਕ ਬੰਦੀ ਛੋੜ ਸਤਿਗੁਰੂ, ਦਲ ਭੰਜਨ ਵੱਡ ਪਰਉਪਕਾਰੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਵਾਲੇ ਦਿਨ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦਿਹਾੜੇ ਦੀਆਂ ਆਪ ਸਮੂਹ ਸੰਗਤਾਂ ਨੂੰ ਹਾਰਦਿਕ ਮੁਬਾਰਕਾਂ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਾਡੇ ਸਭਨਾਂ ਦੇ ਪਰਿਵਾਰਾਂ ਵਿੱਚ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਹੋਵੇ। ਅੰਮ੍ਰਿਤ ਵੇਲਾ ਅੰਮ੍ਰਿਤਮਈ ਬਾਣੀਆਂ ਦੇ ਜਾਪ, ਗੁਰਮੰਤਰ ਸਿਮਰਨ, ਮੂਲ ਮੰਤਰ ਜਾਪ ਹੋਣ, ਸੱਚੇ ਪਾਤਸ਼ਾਹ ਜੀ ਦੀ ਮਿਹਰ ਦੇ ਪਾਤਰ ਬਣ ਕੇ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦੇ ਨਾਲ ਜੁੜ ਕੇ ਰਹਿੰਦਾ ਹੋਇਆ ਜੀਵਨ ਬਸਰ ਹੋਵੇ। ਸੋ ਅੱਜ ਸਾਰੇ ਦਿਨ ਦੇ ਦੀਵਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦਿਹਾੜੇ ਦੀਆਂ ਖੁਸ਼ੀਆਂ ਵਿੱਚ ਹੋਣਗੇ। ਸੋ ਬੱਚਿਆਂ ਦਾ ਗੁਰਮਤਿ ਕੈਂਪ ਪਰਸੋਂ ਤੋਂ ਆਰੰਭ ਹੋਇਆ ਹੈ। ਆਪ ਜੀਆਂ ਨੇ ਪਰਿਵਾਰਾਂ ਬੱਚਿਆਂ ਸਮੇਤ ਇਸ ਸਮਰ ਗੁਰਮਤਿ ਕੈਂਪ ਵਿੱਚ ਵੀ ਹਾਜ਼ਰੀਆਂ ਭਰਨੀਆਂ ਹੋਈਆਂ। ਸਰਬੱਤ ਫੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ve müri ve müri ve

0: ਪਾਤ ਸਹਿਤ ਸਮੀਸ਼ ਪੈਸ਼ਨ ਤਪ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨੇਹਨ ਜਿਹੇ
1: ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨ ਸਕਤ ਕੇ
0: ਅਚਲ ਮੂਰਤਿ ਅਨੁਭਉ ਪ੍ਰਕਾਸ਼ ਸਮ ਤੋਜ ਕਿਹਜੈ।

0: ਰੰਗ ਰਾਗਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ
1: ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ
0: ਆਪ ਰੂਪ ਅਮੀਕਾਨ ਉਸਤਤ ਏਕ ਪੁਰਖ ਅਵਧੂਤ
1: ਗਰਭ ਗੰਜਨ ਸਰਬ ਭੰਜਨ ਆਦ ਰੂਪ ਸੂਤ
0: ਅੰਗਹੀਨ ਅਪੰਗ ਅਨਾਤਮ

0: ਪਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ ਜੀਤ ਫਿਰੈ ਸਭ ਦੇ ਸਦਸਾਨ ਕੋ ਬਾਜਤ ਢੋਲ ਮਰਦੰਗਨ ਗਾਰੇ ਭੂਤ ਭਵਿਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ
1: ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ
0: ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਬਸੇਖੈ
1: ਜਮੀਨ ਜਮਾਨ ਸੁਬਾਨ ਕੇ ਦੇਖੈ
0: ਕੌਣ ਆਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ

0: ਤੁਮ ਕਰੋ ਸਿੱਖ ਅਵਾਰ ਸਿੱਖ ਸੰਗਰੋ
1: ਜਿਤੇ ਉਠਵਾਤੇ ਉਤਪਾਤਾ ਸਕਲ ਮਲੇਛ ਕਰੋ ਰਣਕਾਤਾ
0: ਜੇ ਅਸ ਤੁਹੀ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਤ।

0: ਕਹਿ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ।
1: ਸਾਚੀ ਲਵੈ ਬਿਨ ਦੇਨ ਮਾਰੀ, ਦੇਨ ਮਾਰੀ ਲਵੈ ਬਾਜੋ, ਕਿਆ ਕਰੇ ਵਿਚਾਰੀਆ।
0: ਖੁਦ ਬਾਜ ਸਮਰਥ ਕੋਏ ਨਾਹੀ, ਕਿਰਪਾ ਕਰ ਬਣਵਾਰੀਆ।
1: ਇਸ ਮਾ ਹੋਏ ਥਾਉ ਨਾਹੀ, ਸਬਦ ਲਾਖ ਸਵਾਰੀਆ।
0: ਕਹਿ ਨਾਨਕ ਲਵੈ ਬਾਜੋ, ਕਿਆ ਕਰੇ।

0: ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ। ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ, ਪਾਵੇ ਤਾਂ ਸੋ ਜਨ ਦੇਹ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ।
1: ਗੁਰ
0: ਪ੍ਰਸਾਦੀ ਮਨ ਭਇਆ ਨਿਰਮਲ।

0: ਸਤਿਗੁਰ ਸੁਣਾਇਆ,
1: ਕਿਹੋ ਤਿਨ ਕੈ ਮਨ ਵਸਿਆ, ਜਿਨ ਤੁਰਹੋਂ ਲਿਖਿਆ ਆਇਆ,
0: ਫਿਰੈ ਘਨੇਰੇ ਕਰੈ ਗੱਲਾਂ, ਗੱਲੀ ਕਿਨੈ ਨਾ ਪਾਇਆ,
1: ਕਹੈ ਨਾਨਕ ਸਬਦ ਸੋਹਿਲਾ, ਸਤਿਗੁਰੂ ਸੁਣਾਇਆ,
0: ਹਰਿ ਹੋਇ ਸੇ ਜਨਾ ਜਿਨੀ ਹਰਿ ਧਿਆਇਆ,
1: ਹਰਿ ਧਿਆਇਆ ਪਵਿੱਤ।

0: ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ
1: ਹੋਵੇ ਗੁਰ ਨਾਲੇ
0: ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆ

0: ਜਪਿਓ ਸਾਰੰਗ ਬਾਣੀ,
1: ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ।
0: ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਬਾਜੋ ਹੋਰ ਕੱਚੀ ਬਾਣੀ।
1: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਚਿਤ ਜਿਨ ਕਾਹਿਰ ਲਾਇਆ ਮਾਇਆ ਬੋਲਣ ਪਏ ਰਵਾਣੀ।
0: ਕਹੇ ਨਾਨਕ ਸਤਿਗੁਰ ਬਾਜੋ ਹੋਰ ਕੱਚੀ ਬਾਣੀ।
1: ਗੁਰ ਕਾ ਸ਼ਬਦ ਤਨ ਹੈ ਹੀਰੇ ਜਿਤ ਜੜਾਓ,
0: ਸ਼ਬਦ ਤਨ ਜਿਤ ਮਨ ਲਾਗਾ ਆਸਮਾਓ।
1: ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ,
0: ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ।
1: ਨਾਨਕ ਸ਼ਬਦ ਰਤਨ ਹੈ ਹੀਰਾ।

0: ਸੁਤਿਆ ਰਹਿਣ ਵਿਹਾਣੀ
1: ਕਹਿ
0: ਨਾਨਕ ਸੋ ਤਤ ਪਾਏ ਜਿਸਨੋ ਅਣਦਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਨੋ ਕਿਉਂ ਵਿਸਾਰੀਐ ਇਹ ਵਡਦਾਤਾ ਜੇ ਅਗਨ ਮਹਿ ਆਹਾਰ।

0: ਹੋਰਤ ਕਿਤੇ ਜਿਚਰ ਹਰਸ ਪੱਲੇ ਨਾ ਪਾਏ
1: ਹਰਸ ਪਾਏ
0: ਪੀਏ ਹਰਸ ਹਰਸ ਕਰਮੀ ਪਾਈਏ ਸਤਿਗੁਰ ਮਿਲੈ ਜਿਸ
1: ਆਏ
0: ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਧਰੀ ਰੱਖੀ ਤਾਂ ਤੂੰ ਜਗ ਮਹਿ ਆਇਆ
1: ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮਹਿ ਆਇਆ
0: ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ
1: ਚਲਤ ਹੋਆ ਚਲਤ ਨਗਰੀ ਆਇਆ
0: ਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਕੌਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਇ, ਅਰਜਨ ਹਰਿ ਕੋ ਬਿੰਦ ਨੋ ਸਿਮਰੋ ਸ੍ਰੀ ਹਰਿ ਆਏ, ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਟਿੱਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰ ਨੋਨੇ ਦਾਵੇ ਤਾਏ ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹਟੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਦੇਗ ਵਾਹੀ, ਦੇਖ ਕੇ ਆਏ ਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਹੜਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਧ ਬੰਧ ਕਟਾਏ, ਖੋਪੀ ਅਲਹਈਆਂ ਚੜਖੜੀਆਂ ਤੇ ਚਰੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿੰਨਾਂ ਪ੍ਰਾਰਥਨਾ ਤੇ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖ਼ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ, ਦੇਖ ਦੇਖ ਫਤਿਹ ਬਿਰਧ ਕੀ ਪੈਜ, ਪੰਥ ਕੀ ਰੀਤ ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਸਥਾਨ, ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਤੇ ਸਦਾ ਸਹਾਇ ਦਾ ਤਾਰ ਜੀਓ, ਸਮੂਹ ਗੁਰਦੁਆਰਾ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀ ਤਾਰ ਤੇ ਸੇਵਾ ਸੰਭਾਲ ਦਾ ਕਰਨ ਦਾ ਦਾਨ ਖਾਲਸਾ ਜੀ ਨੂੰ ਬਖਸੋ, ਹੇ ਨਿਮਾਣਿਆਂ ਦੇ ਮਾਣੇ ਤਾਣਿਆਂ ਦੀ ਤਾਣੇ ਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਹਜ਼ੂਰ, ਪੰਜਾਂ ਬਾਣੀਆਂ ਦੀ ਨਿਤਨੇਮ ਦੀ ਅਰਦਾਸ ਹੈ ਜੀ, ਕੈਂਪ ਤੇ ਤੀਸਰੇ ਦਿਨ ਦੀ ਆਰਾਮਤਾ ਦੀ ਅਰਦਾਸ ਹੈ ਜੀ, ਹੁਕਮਨਾਮੇ ਦੀ ਦਾਤ ਬਖਸ਼ ਕੇ ਨਿਹਾਲ ਕਰੋ ਜੀ, ਅੱਖਰ ਵਾਡਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਰਬੱਤ ਦੇ ਕਾਰਜ ਜਰਾਸ ਕਰਨੀ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ

दंडात बंदने अनकबार सर्व कला समरथ।

ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ, ਗੁਰਮੁਖ ਸਬਦੇ ਰਤਿਆ ਸੀਤਲ ਹੋਏ ਆਪ ਗਵਾਏ, ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨਾ ਲੱਗੇ ਪਾਏ ਆਏ।

0: ਤਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੇ ਵਿਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਅਸੀਂ ਬੱਚਿਆਂ ਨੂੰ ਦੋ ਕੁ ਬੇਨਤੀ ਕਰਾਂਗੇ। ਸੋ ਇੱਕ ਵਾਰੀ ਫਿਰ ਧੰਨਵਾਦ ਤੁਸੀਂ ਸਾਡਾ। ਅੱਜ ਦੂਸਰੇ ਦਿਨ, ਤੀਸਰਾ ਦਿਨ ਆ ਕੈਂਪ ਦਾ। ਸੋ ਦੂਸਰਾ ਜਿਹੜਾ ਅੱਜ ਫੁੱਲ ਡੇ ਤੁਹਾਡਾ ਹੋਇਆ, ਸੋ ਬੱਚਿਆਂ ਨੂੰ ਹੁਣ ਬੇਨਤੀ ਕਰਾਂਗੇ ਵੀ ਤੁਸੀਂ ਇਸੇ ਤਰ੍ਹਾਂ ਸਜੇ ਰਹਿਣਾ, ਅੱਖਾਂ ਬੰਦ ਕਰਕੇ, ਚੌਂਕੜੀ ਮਾਰ ਕੇ, ਹੱਥ ਜੋੜ ਕੇ। ਜਦੋਂ ਤੁਹਾਨੂੰ ਵਲੰਟੀਅਰ ਨੇ ਦੱਸਿਆ, ਜਦੋਂ ਤੁਹਾਡੇ ਇੱਥੇ ਮੋਢੇ 'ਤੇ ਹੱਥ ਰੱਖੋਗੇ ਫਿਰ ਤੁਸੀਂ ਥੱਲੇ ਜਾ ਸਕਦੇ ਹਾਂ। ਉਸ ਤੋਂ ਪਹਿਲਾਂ ਸਾਰਿਆਂ ਨੇ ਇਸੇ ਤਰ੍ਹਾਂ ਸਜੇ ਰਹਿਣਾ। ਦੂਸਰੀ ਗੱਲ ਆ, ਜਦੋਂ ਤੁਸੀਂ ਵਾਪਸ ਇੱਥੇ ਆਉਣਾ ਆ, ਇਸ ਤੋਂ ਬ੍ਰੈਕਫਾਸਟ ਤੋਂ ਬਾਅਦ ਤੁਸੀਂ ਇੱਥੇ ਦਰਬਾਰ ਸਾਹਿਬ 'ਚ ਪਹੁੰਚਣਾ ਆ, ਉਦੋਂ ਸਾਰਿਆਂ ਨੇ ਧਿਆਨ ਰੱਖਣਾ ਕਿਸੇ ਨੇ ਨਹੀਂ ਗੱਲ ਕਰਨੀ। ਦਰਬਾਰ ਸਾਹਿਬ ਦੀ ਮਰਿਆਦਾ ਬਾਰੇ ਤੁਹਾਨੂੰ 3-4 ਵਾਰੀ ਦੱਸਿਆ ਗਿਆ। ਸੋ ਅਸੀਂ ਹੁਣ ਤੁਹਾਨੂੰ ਇੱਕ ਵਾਰੀ ਫਿਰ ਯਾਦ ਕਰਾਉਂਦੇ ਹਾਂ, ਜਦੋਂ ਤੁਸੀਂ ਇੱਥੇ ਸਾਰਿਆਂ ਨੇ ਦਰਬਾਰ 'ਚ ਵਾਪਸ ਆਉਣਾ, ਕਿਸੇ ਨੇ ਵੀ ਨਹੀਂ ਗੱਲ ਕਰਨੀ। ਤੁਸੀਂ ਸਾਰਿਆਂ ਨੇ ਚੁੱਪ ਚਾਪ ਇਸੇ ਤਰ੍ਹਾਂ ਲਾਈਨਾਂ ਦੇ ਵਿੱਚ ਆ ਕੇ ਬੈਠਣਾ, ਫਿਰ ਤੁਹਾਨੂੰ ਅਸੀਂ ਕਲਾਸਾਂ ਬਾਰੇ ਅਤੇ ਅੱਜ ਦੇ ਅਨਾਊਂਸਮੈਂਟਸ ਕਰਾਂਗੇ। ਓਕੇ, ਸੋ ਵੰਸ ਅਗੇਨ ਥੈਂਕ ਯੂ ਟੂ ਐਵਰੀਬਡੀ ਫੋਰ ਕਮਿੰਗ ਫੋਰ ਗੁਰਮਤਿ ਕੈਂਪ ਡੇ 3। ਸੋ ਕੰਗ੍ਰੈਚੁਲੇਸ਼ਨਸ, ਯੂ ਗਾਇਜ਼ ਹੈਵ ਮੇਡ ਇਟ। ਥੈਂਕ ਯੂ ਫੋਰ ਦੋਜ਼ ਦੈਟ ਕੇਮ ਔਨ ਟਾਈਮ। ਸੋ ਵੀ ਆਰ ਨਾਟ ਗੋਇੰਗ ਟੂ ਹੈਡ ਫੋਰ ਬ੍ਰੈਕਫਾਸਟ, ਯੂ ਆਰ ਗੋਇੰਗ ਟੂ ਸਟੇ ਸਿਟਿੰਗ, ਓਨਲੀ ਜਗਰੂਪਾ ਜੀ ਇਜ਼ ਗੋਇੰਗ ਟੂ ਕਮ ਅਰਾਊਂਡ ਐਂਡ ਟੈਪ ਯੂ ਔਨ ਦ ਸ਼ੋਲਡਰ। If you get tapped, that's when you can matha take and head downstairs. Before that, everybody needs to be sitting nicely. So we warned you yesterday, I'm reminding you again today. After breakfast, when you guys come back upstairs, when you're sitting in the darbar, there's going to be kirtan going on. It needs to be absolutely silent. If there is talking, we will be cancelling rec. Okay, so yesterday we said it 3-4 times, so I'm reminding you once again, out of satkar for Maharaj, right? Maharaj di hazuri de vich tusi satkar saryan ne oh maryada kaim rakhni hai, kisse ne vi nahi gal karni. Hun bas assi jehde allergy, jehde bachche nu koi vi allergy hove koi vi khane to, so if you have any sort of food allergies, oh bachche nu assi benti karange tusi is time te hune matha tek ke

ਇੱਥੇ ਮੋਹਰੇ ਆ ਜਾਓ ਭੈਣ ਜੀਆਂ ਕੋਲ ਜਿਹੜੇ ਇੱਥੇ ਸਾਈਡ 'ਤੇ ਖੜ੍ਹੇ ਆ. ਸੋ ਇਫ ਯੂ ਹੈਵ ਐਨੀ ਫੂਡ ਐਲਰਜੀਜ਼ ਵੀ ਵਿਲ ਆਸਕ ਓਨਲੀ ਦੋਜ਼ ਕਿਡਸ ਪਲੀਜ਼ ਮੱਥਾ ਟੇਕ ਸਟੈਂਡ ਅਪ ਰਾਈਟ ਨਾਓ. ਹਾਂਜੀ ਐਂਡ ਯੂ ਹੈਜ਼ ਕਮ ਟੂ ਦਾ ਫਰੰਟ. ਐਵਰੀਬਡੀ ਐਲਸ ਆਈਜ਼ ਕਲੋਜ਼ਡ, ਬੈਕ ਸਟ੍ਰੇਟ, ਲੈਗਸ ਕ੍ਰੋਸਡ, ਹੈਂਡਸ ਫੋਲਡਿਡ, ਐਂਡ ਵੈਨ ਯੂ ਗੈਟ ਟੈਪਡ ਹਰਸਿਮਰ ਸਿੰਘ ਸਿਟ ਡਾਊਨ. ਸੋ ਬਾਕੀਆਂ ਬੱਚਿਆਂ ਨੂੰ ਬੇਨਤੀ ਹੈ ਦਰਬਾਰ ਸਾਹਿਬ 'ਚ ਕਿੱਦਾਂ ਬੈਠੀ ਦਾ, ਅੱਖਾਂ ਬੰਦ ਕਰਕੇ ਸਿੱਧੇ ਬੈਠਣਾ, ਚੌਂਕੜੀ ਮਾਰ ਕੇ, ਹੱਥ ਜੋੜ ਕੇ, ਅਤੇ ਕਿਸੇ ਨੇ ਗੱਲ ਨਹੀਂ ਕਰਨੀ. ਜੇ ਤੁਹਾਨੂੰ ਸ਼ਬਦ ਆਉਂਦਾ ਤੁਸੀਂ ਨਾਲ ਗਾਉਣਾ, ਅਤੇ ਤੁਹਾਨੂੰ ਅਸੀਂ ਇਕੱਲੇ ਇਕੱਲੇ ਨੂੰ ਥੱਲੇ ਭੇਜਾਂਗੇ. ਓਕੇ, ਸੋ ਥੈਂਕ ਯੂ ਫੋਰ ਕਮਿੰਗ. ਧੰਨਵਾਦ ਤੁਹਾਡਾ ਸਾਰਿਆਂ ਦਾ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.

Okay. Shh. Who knows the camp shabad? Jira camp the theme shabad si rakhya hoya. Kaun janda hai? Anji. Likhya hai na? So, jede siyane bachche unhan nu pata baithe si piche likhya hoya. So, jira padh ke bhi das sakda koi das dave. Shabd, camp da shabd. So, jira tusi sare ne yaad karke hona. Hanji. Hanji? Yeah. Okay, shh. Hanji, koi hor jana? Hanji, khade hoke dassiyo. Mere man preet charan prab parsan. Okay, so sare ne piche piche bolna, and then we're gonna go for announcements. Phir thanu assi ajj de din da schedule dassange. So sab na please sare jane dhyan rakhiyo. Okay, so mere man preet charan prab parsan. Mere man Preet Charan Prab Parsan. Hari Dusri Pankti Rasana Hare Hare Pojane Tripatani Akhyana Kau Santok Prab Darsan. Rasana Hare Hare Pujan Tripatani Akhyan Kau Santok Prab Darsan. Okay. So, sare ne sitte baithna. So, jehde bacche itthe mohre baithe aa, unna nu benti aa, tusi itthe front te nahi aana, kyunki phir jadon sangat parikrama kardi aa, it's too small. So, ghat jagah. So, aa jehde bacche baithe aa, tusi khade ho jao. Can I get Prabhmeet Singh? Can you get those, move those kids? So, Saran Athir Bentiya, we jede athi more bate, tusi thoda piche chal jao. So, everybody else, ready? Listening. Mere man preet charan prab parsan. Mere man preet charan prab parsan. Rasana Hare Hare Pojane Tripatani Akhyana Kau Santok Prab Darsan. Rasana Hare Hare Pojane Tripatani Akhyan Kau Santok Prab Darsan. So, hun eh jehda shabd asi thade emails parents nu vi bhejya hoya te tusi sare ne koshish karni hai vi jehda pura shabd hai eh tusi sare ne yaad karke aana. So, ਅੱਜ ਦੀਆਂ ਜਿਹੜੀਆਂ ਅਨਾਉਂਸਮੈਂਟਸ ਆ ਪਹਿਲੀ ਗੱਲ ਤਾਂ ਇਹ ਹੈ ਅੱਜ ਅਸੀਂ ਕੋਸ਼ਿਸ਼ ਆਪਣੇ ਵੱਲੋਂ ਇਹੀ ਆ ਵੀ ਅਸੀਂ ਟਾਈਮ ਨਾਲ ਸ਼ੁਰੂ ਕਰੀਏ ਤੁਸੀਂ ਸਾਰਿਆਂ ਨੇ ਜਿਹੜੀਆਂ ਕੱਲ੍ਹ ਵਾਲੀਆਂ ਕਲਾਸਾਂ ਆ ਉਸੇ ਕਲਾਸਾਂ ਦੇ ਵਿੱਚ ਜਾਣਾ ਉਹੀ ਗਰੁੱਪ ਦੇ ਵਿੱਚ ਤੁਸੀਂ ਵੰਡੇ ਜਾਣੇ ਆ ਬੱਚਿਆਂ ਨੇ ਅਤੇ ਫਿਰ ਤੁਸੀਂ ਉਹੀ ਆਰਡਰ ਦੇ ਵਿੱਚ ਸਕੈਡਿਊਲ ਵੀ ਸਾਰਾ ਸੇਮ ਆ ਸੋ ਅੱਜ ਦੀ ਜਿਹੜੀ ਕਲਾਸ ਆ ਸੋ ਇੱਕ ਤਾਂ ਸਾਹਮਣੇ ਵਾਲੇ ਟੈਂਟ ਦੇ ਵਿੱਚ ਇੰਟਰੈਕਟਿਵ ਕਲਾਸ ਸੋ ਜਦੋਂ ਇੰਟਰੈਕਟਿਵ ਗਰੁੱਪ ਦੇ ਵਿੱਚ ਜਾਣਾ ਤੁਸੀਂ ਉੱਥੇ ਸੁਖਮਨ ਕੌਰ ਭੈਣ ਜੀ ਅਤੇ ਸੰਦੀਪ ਭਾਜੀ ਅੱਜ ਉਹ ਵੀ ਸਪੈਸ਼ਲ ਆਏ ਆ ਬੀ ਸੀ ਤੋਂ ਉਹਨਾਂ ਨੇ ਤੁਹਾਡੇ ਲਈ ਸਪੈਸ਼ਲ ਇੱਕ ਕਲਾਸ ਲਾਉਣੀ ਆ ਉਸ ਤੋਂ ਇਲਾਵਾ ਦਰਬਾਰ ਸਾਹਿਬ ਦੇ ਵਿੱਚ ਕੱਲ੍ਹ ਵਾਂਗੂ ਸੇਮ ਕੀਰਤਨ ਕਲਾਸ ਅਤੇ ਗੱਤਕਾ ਕਲਾਸ ਸੋ ਬੱਚਿਆਂ ਨੂੰ ਬੇਨਤੀ ਹੈ ਜਿਹੜੇ ਕੱਲ੍ਹ ਕੀਰਤਨ ਜਾਂ ਜਿਹਨਾਂ ਨੇ ਗੱਤਕਾ ਚੁਣਿਆ ਹੋਇਆ ਉਸ ਹਿਸਾਬ ਨਾਲ ਤੁਸੀਂ ਉਹੀ ਕਲਾਸ ਦੇ ਵਿੱਚ ਅੱਜ ਜਾਣਾ ਉਸ ਤੋਂ ਬਾਅਦ ਹਿਸਟਰੀ ਕਲਾਸ
ਸੋ ਕੱਲ ਦਾ ਸੇਮ ਸਕੈਡਿਊਲ ਜਿਹੜਾ ਨੇ ਇਤਿਹਾਸ ਦੀ ਕਲਾਸ ਉੱਪਰ ਲੱਗੀ ਸੀ, ਤੁਸੀਂ ਸਾਰੇ ਉੱਪਰ ਜਾਓਗੇ ਤੇ ਫਿਰ ਪਿਛਲੇ ਪਾਸੇ ਆਰਟ ਕਲਾਸ. ਸੋ ਇੱਕ ਚੀਜ਼ ਸਾਰਿਆਂ ਬੱਚਿਆਂ ਨੇ ਨੋਟ ਕਰਨੀ ਆ, ਜਿਹੜੀ ਆਰਟ ਦੀ ਕਲਾਸ ਆ ਅਤੇ ਗੱਤਕਾ ਦੀ ਕਲਾਸ, ਉਹਨਾਂ ਦੀਆਂ ਜਗ੍ਹਾ ਅਸੀਂ ਸਵਿਚ ਕੀਤੀਆਂ ਹੋਈਆਂ. ਸੋ ਜਿਹੜੀ ਆਰਟ ਦੀ ਕਲਾਸ ਆ ਉਹ ਹੁਣ ਜਿਹੜਾ ਵੱਡਾ ਟੈਂਟ ਆ ਪਿਛਲੇ ਪਾਸੇ ਲੱਗਿਆ ਹੋਇਆ ਉੱਥੇ ਤੁਸੀਂ ਸਾਰਿਆਂ ਨੇ ਜਾਣਾ. ਜਿਹੜੀ ਗੱਤਕੇ ਦੀ ਕਲਾਸ ਆ ਉਹ ਸੈਂਟਰ ਵਾਲੇ ਟੈਂਟ ਵਿੱਚ ਹੋਊਗੀ. ਓਕੇ, ਸੋ ਵਾਂਸ ਅਗੇਨ, ਹਿਸਟਰੀ ਕਲਾਸ ਕਿੱਥੇ ਹੋਊਗੀ? ਇੱਕ ਜਣਾ ਦੱਸ ਸਕਦਾ ਹੱਥ ਖੜੇ ਕਰਕੇ? ਹਾਂਜੀ, ਗੁੱਡ. ਗੈਲਰੀ, ਇੰਟਰੈਕਟਿਵ ਕਲਾਸ ਕਿੱਥੇ ਹੋਣੀ ਆ? ਹਾਂਜੀ, ਗੁੱਡ. ਮੋਰੇ ਸਾਹਮਣੇ ਫਰੰਟ ਟੈਂਟ ਤੇ ਗੱਤਕਾ ਕਲਾਸ ਕਿੱਥੇ ਲੱਗੂਗੀ ਅੱਜ? ਹਾਂਜੀ, ਗੁੱਡ. ਸੈਂਟਰ ਟੈਂਟ ਪਿਛਲੇ ਪਾਸੇ, ਸੋ ਗੁਰੂ ਘਰ ਦੇ ਪਿਛਲੇ ਪਾਸੇ ਕੀਰਤਨ ਕਲਾਸ ਦਰਬਾਰ ਦੇ ਵਿੱਚ. ਐਂਡ ਦੈਨ ਆਖਰੀ ਕਲਾਸ ਤੁਹਾਡੀ ਕਿਹੜੀ ਰਹਿ ਗਈ? ਆਰਟ. ਆਰਟ ਕਲਾਸ ਕਿੱਥੇ ਲੱਗੂਗੀ? ਹਾਂਜੀ, ਜਿਹੜਾ ਵੱਡਾ ਟੈਂਟ ਸਾਈਡ ਤੇ ਲੱਗਿਆ ਹੋਇਆ, ਜਿੱਥੇ ਕੱਲ ਗੱਤਕਾ ਲੱਗਿਆ ਸੀ, ਅੱਜ ਉਹਦੀ ਜਗ੍ਹਾ ਅੱਜ ਆਰਟ ਕਲਾਸ ਲੱਗਣੀ ਆ. ਓਕੇ, ਸੋ ਅੱਜ ਹੁਣ ਕੱਲ ਨਾਲੋਂ ਅਸੀਂ ਕਾਫੀ ਫਰਕ ਦੇਖਿਆ. ਸੋ ਜਦੋਂ ਤੁਸੀਂ ਸਾਰੇ ਜਾਣੇ ਦਰਬਾਰ ਸਾਹਿਬ ਦੇ ਵਿੱਚ ਵਾਪਸ ਆਏ ਸੀ, ਕੱਲ ਜਿਸ ਹਿਸਾਬ ਨਾਲ ਆਏ ਸੀ, ਕੱਲ ਉਹ ਗੱਲਾਂ ਕੀਤੀਆਂ ਸਾਰਿਆਂ ਨੇ, ਸੋ ਇਟ ਵਾਜ਼ ਅਨਐਕਸੈਪਟੇਬਲ. ਸੋ ਉਹਦੇ ਨਾਲੋਂ ਅੱਜ ਤੁਸੀਂ ਕਾਫੀ ਸਾਰੇ ਸ਼ਾਂਤ ਨਹੀਂ ਜਾਏ ਸੀ. ਵਲੰਟੀਅਰਸ ਨੂੰ ਵੀ ਧੰਨਵਾਦ ਕਰਦੇ ਵੀ ਜਿਹੜੇ ਬੱਚਿਆਂ ਨੂੰ ਨਾਲ ਦੀ ਨਾਲ ਬਿਠਾਈ ਗਏ. ਸੋ ਵਾਂਸ ਅਗੇਨ ਥੈਂਕ ਯੂ, ਰਾਈਟ. ਸੋ ਇਸੇ ਤਰ੍ਹਾਂ ਜਦੋਂ ਵੀ ਤੁਸੀਂ ਸਾਰਿਆਂ ਨੇ ਦਰਬਾਰ ਸਾਹਿਬ ਜਾਣਾ, ਕਿਸੇ ਨੇ ਵੀ ਨਹੀਂ ਗੱਲ ਕਰਨੀ, ਰਾਈਟ. ਸੋ ਸ੍ਰੀ ਗੁਰੂ ਮਹਾਰਾਜ ਦੇ ਸਤਿਕਾਰ ਦੇ ਵਿੱਚ ਤੁਸੀਂ ਉਹਨਾਂ ਨੂੰ ਆਪਣਾ ਰੱਖ ਕੇ, ਯੂ ਗੈਸ ਹੈਵ ਟੂ ਫੋਕਸ, ਤੇ ਕਿਸੇ ਨੇ ਨਹੀਂ ਗੱਲਾਂ ਕਰਨੀਆਂ. ਇੱਥੇ ਤੁਸੀਂ ਆਰਾਮ ਨਾਲ ਬੈਠਣਾ. ਦਰਬਾਰ ਚ ਕਿੱਦਾਂ ਬੈਠੀ ਦਾ? 5 ਰੋਜ਼. ਵਾਟ ਆਰ ਦਾ 5 ਰੋਜ਼ ਆਫ ਦਰਬਾਰ? ਹਾਂਜੀ, ਗੁੱਡ. ਗੱਲਾਂ ਨਹੀਂ ਕਰਨੀਆਂ, ਗੁੱਡ. ਨੇਤਰ ਬੰਦ ਹੋਣੇ ਚਾਹੀਦੇ ਆ, ਯਾ? ਹਾਂਜੀ ਹਾਂਜੀ, ਚੌਂਕੜੀ ਮਾਰ ਕੇ ਬੈਠਣਾ ਸਾਰਿਆਂ ਨੇ. ਸੋ ਜਿਹਨਾਂ ਨੇ ਹੁਣ ਨਹੀਂ ਚੌਂਕੜੀ ਮਾਰੀ, ਹੁਣ ਤੁਹਾਨੂੰ ਅਸੀਂ ਦੱਸਤਾ, ਚੌਂਕੜੀ ਮਾਰ ਕੇ ਬੈਠਣਾ. ਐਂਡ ਦੈਨ ਲਾਸਟ, ਹਾਂਜੀ, ਯਾ, ਗੁੱਡ. ਸਿੱਧੇ ਬੈਠਣਾ. ਐਂਡ ਲਾਸਟ ਬਟ ਨਾਟ ਲੀਸਟ, ਹਾਂਜੀ, ਨੋ, ਵੀ ਅਰੇ ਸੈਟ ਦੈਟ ਵਨ, ਯਾ, ਹਾਂਜੀ, ਗੁੱਡ. ਹੱਥ ਜੋੜ ਕੇ. ਓਕੇ, ਸੋ ਹੁਣ ਅਸੀਂ ਤੁਹਾਨੂੰ ਸਾਰਿਆਂ ਨੂੰ ਗਰੁੱਪ ਬਾਈ ਗਰੁੱਪ ਭੇਜਾਂਗੇ ਕਲਾਸਾਂ ਦੇ ਵਿੱਚ. ਸ਼ਾਮ ਨੂੰ ਤੁਸੀਂ ਸਾਰਿਆਂ ਨੇ ਯਾਦ ਰੱਖਣਾ, ਸੋ 2 ਕਲਾਸਾਂ ਪਹਿਲਾਂ ਸਵੇਰ ਦੀਆਂ ਤੁਹਾਡੀਆਂ ਲੱਗੂਗੀਆਂ. ਬ੍ਰੇਕ ਟਾਈਮ ਤੇ ਜਿਹੜੇ ਬਾਹਰ ਬੱਚੇ ਆ ਉਹਨਾਂ ਦੀ ਬ੍ਰੇਕ ਤੁਹਾਡੀ ਬਾਹਰ ਹੀ ਹੋਊਗੀ. ਜਿਹੜੇ ਅੰਦਰਲੇ ਪਾਸ ਅੰਦਰ ਦਰਬਾਰ ਸਾਹਿਬ 'ਚ ਕਲਾਸ ਲੱਗਦੀ ਪਈ ਆ, ਜਾਂ ਹਿਸਟਰੀ ਕਲਾਸ ਦੇ ਬੱਚੇ ਆ, ਅਤੇ ਇੰਟਰੈਕਟਿਵ, ਤੁਸੀਂ ਸਾਰਿਆਂ ਨੇ ਲੰਗਰ ਹਾਲ ਦੇ ਵਿੱਚ ਪਹੁੰਚਣਾ. ਸੋ ਫਰੂਟ ਬ੍ਰੇਕ ਤੋਂ ਬਾਅਦ ਤੁਸੀਂ ਸਿੱਧੇ ਆਪਣੀ 3ਜੀ ਕਲਾਸ ਦੇ ਵਿੱਚ ਜਾਣਾ ਹੈ. ਸੋ ਤੁਸੀਂ ਮੁੜ ਕੇ ਦਰਬਾਰ 'ਚ ਨਹੀਂ ਕਿਸੇ ਨੇ ਆਉਣਾ. ਸਕੈਡਿਊਲ ਦਾ ਤੁਸੀਂ ਧਿਆਨ ਰੱਖਿਓ, ਵਲੰਟੀਅਰ ਵੀ ਤੁਹਾਨੂੰ ਨਾਲ ਦੀ ਨਾਲ ਦੱਸੀ ਜਾਓਗੇ. ਸੋ 3ਜੀ ਕਲਾਸ ਤੇ ਤੁਸੀਂ ਉੱਥੇ ਸਿੱਧੇ ਕਲਾਸ ਦੇ ਵਿੱਚ ਪਹੁੰਚਿਓ. ਐਂਡ ਦੈਨ ਉਸ ਤੋਂ ਬਾਅਦ 4ਥੀ ਕਲਾਸ ਤੋਂ ਬਾਅਦ ਲੰਚ. ਓਕੇ, ਲੰਗਰ ਛੱਕ ਕੇ, ਅੱਜ ਜਿਹੜਾ ਦੁਪਹਿਰ ਦਾ ਸਕੈਡਿਊਲ ਆ, ਸੋ ਅਸੀਂ ਉਸ ਟਾਈਮ ਤੇ ਦੱਸਾਂਗੇ. ਪਰ ਲੰਗਰ ਛੱਕ ਕੇ ਇੱਕ ਵਾਰੀ, ਉਸ ਤੋਂ ਬਾਅਦ ਕਲਾਸਿਸ ਤੋਂ ਬਾਅਦ ਲੰਗਰ ਛੱਕ ਕੇ ਤੁਸੀਂ ਸਾਰਿਆਂ ਨੇ ਫਿਰ ਦਰਬਾਰ 'ਚ ਹਾਜ਼ਰ ਹੋਣਾ. ਓਕੇ, ਸੋ ਨਾਓ ਸਿਟਿੰਗ ਸਟ੍ਰੇਟ, ਸਾਰਿਆਂ ਨੇ ਸਿੱਧੇ ਬੈਠੋ. ਵੀ ਆਰ ਗੋਇੰਗ ਟੂ ਸਿੰਗ ਦਾ ਸ਼ਬਦ ਵਾਂਸ. ਸੋ ਜਿਹੜਾ ਸ਼ਬਦ ਹੈ ਇੱਕ ਵਾਰੀ ਫਿਰ ਅਸੀਂ ਬੋਲਾਂਗੇ. ਸੋ ਐਂਡ ਦੈਨ ਉਸ ਤੋਂ ਬਾਅਦ ਗਾ ਕੇ ਫਿਰ ਤੁਹਾਨੂੰ ਕਲਾਸ ਬਾਈ ਕਲਾਸ ਅਸੀਂ ਭੇਜਾਂਗੇ. ਮੇਰੇ ਮਨ ਪ੍ਰੀਤ ਚਰਨ ਪ੍ਰਭ ਪਰਸਨ, ਮੇਰੇ ਮਨ ਪ੍ਰੀਤ ਚਰਨ ਪ੍ਰਭ ਪਰਸਨ, ਰਸਨਾ ਹਰ ਹਰ ਭੋਜਨ ਤ੍ਰਿਪਤਾਨੀ ਅੱਖੀਅਨ ਕਉ ਸੰਤੋਖ ਪ੍ਰਭ ਦਰਸਨ. ਰਸਨਾ ਹਰ ਹਰ ਭੋਜਨ ਤ੍ਰਿਪਤਾਨੀ ਅੱਖੀਅਨ ਕਉ ਸੰਤੋਖ ਪ੍ਰਭ
ਦਰਸ਼ਨ। ਸੋ ਇੱਕ ਵਾਰੀ ਹੁਣ ਡਿਸਮਿਸਲ ਤੋਂ ਪਹਿਲਾਂ ਅਸੀਂ ਟੀਚਰ ਸਾਰਿਆਂ ਨੂੰ ਬੇਨਤੀ ਕਰਾਂਗੇ, ਜਿਹੜੇ ਵੀ ਵਰਕਸ਼ਾਪ ਲੀਡਰ ਦਾ ਟੀਚਰ ਇੱਥੇ ਪਹੁੰਚੇ ਹੋਏ ਆ, ਉਹਨਾਂ ਨੂੰ ਬੇਨਤੀ ਹੈ ਵੀ ਤੁਸੀਂ ਪਲੀਜ਼ ਆਪਣੇ ਆਪਣੇ ਵਰਕਸ਼ਾਪਸ 'ਤੇ ਪਹੁੰਚੋ। ਬੱਚੇ ਆਪਣੀ ਕਲਾਸਾਂ ਦੇ ਵਿੱਚ 2 ਮਿੰਟਾਂ ਦੇ ਵਿੱਚ ਪਹੁੰਚੂਗੇ। ਸੋ ਸਾਰੇ ਟੀਚਰਸ ਨੂੰ ਇਹੀ ਬੇਨਤੀ ਕਰਾਂਗੇ, ਤੁਸੀਂ ਆਪਣੀਆਂ ਕਲਾਸਾਂ ਦੇ ਵਿੱਚ ਪਹੁੰਚੋ। ਵਰਕਸ਼ਾਪ ਲੀਡਰਸ, ਗਰੁੱਪ ਲੀਡਰਸ, ਸੋ ਅਸੀਂ ਪਹਿਲਾਂ ਛੋਟਿਆਂ ਬੱਚਿਆਂ ਨੂੰ ਭੇਜ ਕੇ ਫਿਰ ਵੱਡਿਆਂ ਨੂੰ ਭੇਜਾਂਗੇ। ਸੋ ਵਰਕਸ਼ਾਪ ਲੀਡਰਸ ਦਾ ਇਹੀ ਤੁਸੀਂ ਧਿਆਨ ਰੱਖਣਾ। Okay, sitting straight.

0: ਖਾਲਸਾ ਸੋ ਹੁਣ ਅਸੀਂ ਜਿਹੜੇ ਬਾਬਾ ਅਜੀਤ ਸਿੰਘ ਗਰੁੱਪ ਦੇ ਬੱਚੇ ਆ ਤੇ ਜਿਹੜੇ ਵਲੰਟੀਅਰਸ ਨੇ ਸੈਸ਼ਨ ਦੇ ਵਿੱਚ ਹਿਸਟਰੀ ਸੈਸ਼ਨ ਦੇ ਵਿੱਚ ਜਾਣਾ ਉਹਨਾਂ ਨੂੰ ਬੇਨਤੀ ਕਰਾਂਗੇ ਤੁਸੀਂ ਮੱਥਾ ਟੇਕ ਕੇ ਗੈਲਰੀ ਵਿਖੇ ਪਹੁੰਚੋ ਜੀ ਸੋ ਬਾਬਾ ਅਜੀਤ ਸਿੰਘ ਜੀ ਗਰੁੱਪ ਐਂਡ ਆਲ ਮਾਈ ਹਿਸਟਰੀ ਸੈਸ਼ਨ ਵਲੰਟੀਅਰਸ ਪਲੀਜ਼ ਗੋ ਟੂ ਦ ਗੈਲਰੀ ਐਵਰੀਬਡੀ ਐਲਸ ਸ਼ ਵੀ ਆਰ ਗੋਇੰਗ ਟੂ ਡੂ ਸਿਮਰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨੋ ਟਾਕਿੰਗ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੋ ਹੁਣ ਬੇਨਤੀ ਕਰਾਂਗੇ ਬਾਬਾ ਫਤਿਹ ਸਿੰਘ ਗਰੁੱਪ ਸੋ ਬਾਬੇ ਫਤਿਹ ਬਾਬਾ ਫਤਿਹ ਸਿੰਘ ਗਰੁੱਪ ਦੇ ਵਲੰਟੀਅਰਸ ਨੂੰ ਬੇਨਤੀ ਹੈ ਵੀ ਤੁਸੀਂ ਸੈਂਟਰ ਦੇ ਵਿੱਚ ਆ ਜਾਓ ਬਾਬਾ ਫਤਿਹ ਸਿੰਘ ਗਰੁੱਪ ਪਲੀਜ਼ ਫੋਲੋ ਯੂਰ ਵਲੰਟੀਅਰਸ ਸੋ ਬਾਬਾ ਫਤਿਹ ਸਿੰਘ ਗਰੁੱਪ ਤੁਸੀਂ ਸੈਂਟਰ 'ਚ ਹੋ ਕੇ ਆਪਣੇ ਵਲੰਟੀਅਰਸ ਦੇ ਨਾਲ ਦਰਬਾਰ 'ਚੋਂ ਬਾਹਰ ਜਾਣਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ No talking. Shh. Waheguru. Waheguru. Waheguru. Waheguru. Waheguru. Waheguru. Waheguru. Waheguru. Waheguru. ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੁਣ ਬਾਬਾ ਜ਼ੋਰਾਵਰ ਸਿੰਘ ਜੀ ਗਰੁੱਪ ਖੜੇ ਹੋ ਜਾਓ ਜੀ ਬਾਬਾ ਜ਼ੋਰਾਵਰ ਸਿੰਘ ਜੀ ਗਰੁੱਪ ਤੁਸੀਂ ਆਪਣੇ ਵਲੰਟੀਅਰਸ ਦੇ ਨਾਲ ਇੰਟਰੈਕਟਿਵ ਕਲਾਸ ਦੇ ਵਿੱਚ ਪਹੁੰਚਣਾ ਬਾਬਾ ਜ਼ੋਰਾਵਰ ਸਿੰਘ ਜੀ ਗਰੁੱਪ ਕੁਆਇਟ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੁਣ ਫਾਈਨਲੀ ਬਾਬਾ ਦੀਪ ਸਿੰਘ ਜੀ ਗਰੁੱਪ ਉਹਨਾਂ ਨੂੰ ਬੇਨਤੀ ਹੈ ਸੋ ਫਿਰ ਬਾਬਾ ਦੀਪ ਸਿੰਘ ਜੀ ਗਰੁੱਪ ਜਿਹੜੇ ਸਭ ਤੋਂ ਛੋਟੇ ਬੱਚੇ ਆ ਤੁਸੀਂ ਉੱਥੇ ਸੈਂਟਰ ਦੇ ਵਿੱਚ ਦੀਦੀਆਂ ਕੋਲ ਜਾਣਾ ਬਾਬਾ ਦੀਪ ਸਿੰਘ ਜੀ ਗਰੁੱਪ ਖੜੇ ਹੋ ਜਾਓ ਸੋ ਜਿਹੜੇ ਬੱਚੇ 4 ਸਾਲ ਦੇ ਬੱਚੇ 5 ਸਾਲ ਦੇ ਬੱਚੇ ਉਹਨਾਂ ਨੂੰ ਬੇਨਤੀ ਆ ਤੁਸੀਂ ਖੜੇ ਹੋ ਕੇ ਸੈਂਟਰ ਦੇ ਵਿੱਚ ਪਹੁੰਚੋ ਜੀ ਬਾਬਾ ਦੀਪ ਸਿੰਘ ਜੀ ਗਰੁੱਪ ਬਾਕੀ ਬੱਚਿਆਂ ਨੂੰ ਬੇਨਤੀ ਆ ਬਾਕੀ ਬੱਚਿਆਂ ਨੂੰ ਬੇਨਤੀ ਆ ਤੁਸੀਂ ਸਾਰੇ ਜਾਣੇ ਸਟੇਜ ਤੇ ਮੂਹਰੇ ਆ ਜਾਓ ਇੱਕ ਵਾਰੀ ਐਂਡ ਦੈਨ ਫਿਰ ਇੱਥੋਂ ਅਸੀਂ ਤੁਹਾਡੀ ਛੁੱਟੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
1: Vaheguru Ji Ka Khalsa, Vaheguru Ji Ki Fateh. Could you put your hand up if you went to Gatka yesterday and you all want to go again today? Okay, you guys can follow one of your group leaders outside to Gatka, but you're not allowed to talk as you go. No talking as you go. No talking. Okay, for those of you who are staying in Kirtan, who here did not come to Kirtan yesterday and is new? Okay, if you're new and you didn't come to Kirtan yesterday, please come over here. If you didn't come to Kirtan yesterday, please come up here. If you weren't here yesterday. Okay, who here was with Prabhnur Benji? Stand up and go to Prabhnur Benji. Okay, who here was with Konur Baji over there? If you were, you can stand up and go to him. Okay, who here was with Pavleen Benji? Please stand up and go to her. And who here was with the Ekja Benji? Stand up and go to Ekja Benji. Okay, the rest of you move up, okay? Come closer, come.

0: Vaheguru Ji Ka Khalsa, Vaheguru Ji Ki Fateh. Your guys' kirtan class is over, so you guys can go downstairs to the Langar Hall for a snack. And then after you are done your snack, you guys are going outside to the interactive tent in the front. Vaheguru Ji Ka Khalsa, Vaheguru Ji Ki Fateh.
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਬੜੇ ਪਿਆਰ ਨਾਲ ਕੀਰਤਨ ਸਰਵਣ ਕਰੀਏ। ਭਾਈ ਕਮਲਜੀਤ ਸਿੰਘ ਜੀ, ਅਰਬਾਬੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਅੱਜ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਹੈ। ਆਪ ਸੰਗਤਾਂ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਆਓ ਬੜੇ ਪਿਆਰ ਨਾਲ ਕੀਰਤਨ ਸਰਵਣ ਕਰੀਏ। ਭਾਈ ਕਮਲਜੀਤ ਸਿੰਘ ਜੀ ਰਬਾਬੀ ਤਨਾਂ ਦੇ ਜੱਥੇ ਪਾਸੋਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

So, before we head downstairs, ਹੁਣ ਸਾਰੇ ਨੂੰ ਬੇਨਤੀ ਹੈ ਤੁਸੀਂ ਸਾਰੇ ਨੇ ਹੁਣ ਕੀਰਤਨ ਧਿਆਨ ਨਾਲ ਸੁਣਨਾ ਹੁਣ ਵਲੰਟੀਅਰਸ ਵਾਸਤੇ ਤੁਹਾਡੇ ਲਈ ਐਕਸਟਰਾ ਦੀਵਾਨ ਅਸੀਂ ਸਜਾਏ ਹੋਇਆ ਹਰੇਕ ਵਲੰਟੀਅਰ ਕੋਲ ਟਿਕਟਾਂ ਪਈਆਂ ਜਿਹੜੇ ਬੱਚੇ ਨਾਈਸਲੀ ਬੈਠੋਗੇ ਗੱਲਾਂ ਨਹੀਂ ਕਰੋਗੇ ਉਹਨਾਂ ਨੂੰ ਅਸੀਂ ਟਿਕਟਾਂ ਦੇਵਾਂਗੇ ਐਂਡ 'ਤੇ ਜਾ ਕੇ ਜਦੋਂ ਅਸੀਂ ਤੁਹਾਨੂੰ ਸਿਗਨਲ ਕੀਤਾ ਸੋ ਵੈਨ ਯੂ ਗੈਟ ਹੈਪਡ ਔਨ ਦਾ ਸ਼ੋਲਡਰ ਵਲੰਟੀਅਰ ਤੁਹਾਡੇ ਕੋਲ ਆ ਕੇ ਮੋਢੇ 'ਤੇ ਹੱਥ ਰੱਖੋਗੇ ਅਤੇ ਅਸੀਂ ਨਾਲ ਤੁਹਾਨੂੰ ਉਸ ਟਾਈਮ 'ਤੇ ਦੱਸੂਗੇ ਫਿਰ ਤੁਸੀਂ ਮੱਥਾ ਟੇਕੇ ਥੱਲੇ ਲੰਗਰ ਹਾਲਤ ਵਿੱਚ ਜਾਣਾ ਉਦੋਂ ਤੱਕ ਬਸ 5-10 ਮਿੰਟ ਤੁਸੀਂ ਸਾਰਿਆਂ ਨੇ ਇੱਥੇ ਦੀਵਾਨ 'ਚ ਸਜੇ ਰਹਿਣਾ ਗੱਲਾਂ ਨਹੀਂ ਕਰਨੀਆਂ ਅਤੇ ਸਾਰਿਆਂ ਨੇ ਧਿਆਨ ਨਾਲ ਸੁਣਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਜੀ ਦੇ ਸਮਰਥ ਬਖਸ਼ਿਸ਼ ਕਰਨ ਸਮੂਹ ਸਾਧ ਸੰਗਤ ਨੂੰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ। ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਅੱਜ 6ਵੇਂ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੈ, ਉਸ ਸੰਬੰਧ ਵਿੱਚ ਦੀਵਾਨ ਸੱਜੇ ਹਨ। ਹੁਣ ਸਮਾਂ ਕਥਾ ਦਾ ਗਿਆਨੀ ਹਰਵਿੰਦਰ ਸਿੰਘ ਜੀ ਅਲਵਰਨਾ ਗੰਗਾਨਗਰ ਵਾਲਿਆਂ ਪਾਸੋਂ, ਭਾਈ ਬੜੇ ਪਿਆਰ ਦੇ ਨਾਲ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ।

ਤੂੰ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਤ ਸੰਗੀ ਜਨੋ ਆਓ ਗੁਰੂ ਚਰਨਾਂ ਵਿੱਚ ਬੈਠ ਕੇ ਆਪ ਜੀ ਅੰਮ੍ਰਿਤ ਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰਕੇ ਜੀਵਨ ਦੀਆਂ ਘੜੀਆਂ ਨੂੰ ਸਫਲ ਕਰ ਰਹੀ ਸੀ। ਅੱਜ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੈ। ਤੁਸੀਂ ਜਿੰਨੇ ਬੱਚੇ ਹੋ ਨਾ ਟੇਕ ਕੇ ਬੈਠੋ, ਆਪਾਂ ਥੋੜਾ ਥੋੜਾ ਬਾਣੀ ਇਤਿਹਾਸ ਵਿਚਾਰੀਏ। ਸੋ ਅੱਜ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੈ। ਸੋ ਆਓ ਇੱਕ ਵਾਰੀ ਆਪ ਸੰਗਤ ਅਤੇ ਸਮੁੱਚੇ ਬੱਚੇ ਇਕਾਗਰਤਾ ਬਖਸ਼ਦਿਆਂ ਗੁਰੂ ਬਖਸ਼ੀ ਫਤਿਹ ਪਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਦਾਸ ਸਾਹਿਬ ਨੇ ਇੱਕ ਬਚਨ ਵਰਤਿਆ, ਕਹਿਣ ਲੱਗੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਗੁਰੂ ਨਾਨਕ ਸਾਹਿਬ ਨੇ ਇੱਕ ਨਿਰਮਲ ਪੰਥ ਚਲਾਇਆ, ਜਿਸ ਪਵਿੱਤਰ ਮਾਰਗ ਦਾ ਸਤਿਗੁਰੂ ਮਹਾਰਾਜ ਜੀ ਨੇ ਮਾਨਵਤਾ ਅੰਦਰ ਮਨੁੱਖਤਾ ਦੇ ਅੰਦਰ ਪ੍ਰਚਾਰ ਪ੍ਰਸਾਰ ਕੀਤਾ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤੋਂ ਬਾਅਦ ਸਤਿਗੁਰੂ ਦੇ ਚਰਨਾਂ ਵਿੱਚ ਭਾਈ ਲਹਿਣਾ ਜੀ ਆਏ। ਧਿਆਨ ਦਿਓ ਮੇਰੀ ਬੇਨਤੀ ਵੱਲ ਕਿ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਕਿਹੜੇ ਸੰਨ ਚ ਆਏ। ਤੁਸੀਂ ਬਹੁਤਾਤ ਬੱਚਿਆਂ ਦੀ ਬੈਠੇ ਹੋ ਤੇ ਤਾਂ ਕਰਕੇ ਆਪਾਂ ਕਥਾ ਵਿਚਾਰ ਵੀ ਬੱਚਿਆਂ ਦੇ ਵਾਂਗ ਹੀ ਕਰਦੇ ਹਾਂ। ਤੁਸੀਂ ਸਾਰੇ ਬੱਚਿਆਂ ਨੂੰ ਤੁਹਾਨੂੰ ਧਿਆਨ ਵਿੱਚ ਹੈ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਚਰਨ ਸ਼ਰਨ ਵਿੱਚ ਭਾਈ ਲਹਿਣਾ ਜੀ ਕਦੋਂ ਆਏ। 1532 ਈਸਵੀ ਨੂੰ ਤੇ 7 ਸਾਲ ਸੇਵਾ ਨਿਭਾਈ। 1539 ਤੱਕ ਸਤਿਗੁਰੂ ਦੀ ਚਰਨ ਸ਼ਰਨ ਵਿੱਚ ਰਹਿ ਕੇ ਸੇਵਾ ਕਰਕੇ ਆਖਰ ਬਖਸ਼ਿਸ਼ਾਂ ਮਾਣੀਆਂ ਤੇ ਇੱਕ ਦਿਨ ਕਿਰਪਾ ਵਰਤੀ ਕਿ ਇਸ਼ਕ ਕੀ ਬੱਠੀ ਮੇਂ ਜਿਸਮ ਜਲਾ ਦੀਆ, ਲਹਿਣੇ ਕੋ ਗੁਰੂ ਅੰਗਦ ਬਣਾ ਦੀਆ। ਭਾਈ ਲਹਿਣਾ ਜੀ ਗੁਰੂ ਅੰਗਦ ਸਾਹਿਬ ਬਣ ਗਏ। ਗੁਰੂ ਅੰਗਦ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਅੱਗੇ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਬਣੇ। ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ, ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ, ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ, ਫਿਰ ਅੱਗੇ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ। ਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ ਕਿੰਨੇ ਪੁੱਤਰ ਆ, ਧਿਆਨ ਆ ਤੁਹਾਨੂੰ ਕਿੰਨੇ ਪੁੱਤਰ ਆ? ਨਹੀਂ ਨਹੀਂ ਨਹੀਂ, 3 ਪੁੱਤਰ ਆ ਗੁਰੂ ਰਾਮਦਾਸ ਜੀ ਦੇ, 3 ਪੁੱਤਰ ਆ। ਤੋ ਪਹਿਲੇ ਦਾ ਕੀ ਨਾਮ ਹੈ? ਭਾਈ ਪ੍ਰਿਥੀ ਚੰਦ। ਦੂਜੇ ਮਹਾਦੇਵ ਜੀ। ਤੀਜੇ ਸ੍ਰੀ ਗੁਰੂ ਅਰਜਨ ਦੇਵ ਜੀ। ਤੋ 3 ਪੁੱਤਰ ਆ ਗੁਰੂ ਰਾਮਦਾਸ ਮਹਾਰਾਜ ਜੀ ਦੇ, ਭਾਈ ਪ੍ਰਿਥੀ ਚੰਦ, ਦੂਜੇ ਮਹਾਦੇਵ, ਤੀਜੇ ਗੁਰੂ ਅਰਜਨ ਦੇਵ ਮਹਾਰਾਜ ਜੀ। ਫਿਰ ਉਸ ਤੋਂ ਅੱਗੇ ਭਾਈ 5ਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਵਿਆਹ ਕਿਹੜੇ ਮਾਤਾ ਜੀ ਨਾਲ ਹੋਇਆ? ਮਾਤਾ ਗੰਗਾ ਜੀ ਦੇ ਨਾਲ। ਤੋ ਸਤਿਗੁਰੂ ਦੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿਖੇ ਗੁਰੂ ਦੀ ਕਿਰਪਾ ਵਰਤੀ ਤੇ ਫਿਰ 1595 ਈਸਵੀ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ, ਜਿਹਨੂੰ ਬਾਣੀ ਨੇ ਕਿਹਾ
ਸਤਿਗੁਰ ਸਾਚੈ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਧਰੇ ਮੈਂ ਆਏ ਕੀਆ ਨਿਵਾਸ ਮਾਤਾ ਕਹਿ ਮਨ ਬਹੁਤ ਵਿਗਾਸ ਅੱਗੇ ਫਿਰ ਸ਼ਬਦ ਵਰਤਿਆ ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਤੁਰਕਾ ਇਹ ਬਚਨ ਵਰਤਿਆ ਮਹਾਰਾਜ ਨੇ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਤੁਸੀਂ ਜਿੰਨੀ ਸੰਗਤ ਬੈਠੇ ਹੋ ਭਾਈ ਵਾਹਿਗੁਰੂ ਦਾ ਸਿਮਰਨ ਕਰ ਲਓ ਪੰਜ ਚਾਰ ਮਿੰਟ ਕਿਉਂਕਿ ਬੱਚੇ ਚਲੋ ਬੱਚੇ ਹੁੰਦੇ ਆ ਤੇ ਫਿਰ ਆਪਾਂ ਜਿਹੜੀ ਕਥਾ ਹੈ ਉਹ ਗੁਰੂ ਦੀ ਵਿਚਾਰ ਕਰਦੇ ਹਾਂ ਰਸਨਾ ਪਵਿੱਤਰ ਕੁਰਬਾਹੇ ਗੁਰੂ

ਅੱਜ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੈ। ਮੈਂ ਫਿਰ ਤੁਹਾਨੂੰ ਬੇਨਤੀ ਕਰਾਂ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਮਾਤ ਗੰਗਾ ਜੀ ਦੀ ਕੁੱਖ ਤੋਂ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿਖੇ ਗੁਰੂ ਕੀ ਬਡਾਲੀ 1595 ਈਸਵੀ ਨੂੰ ਹੁੰਦਾ ਹੈ। ਅੰਮ੍ਰਿਤ ਬਾਣੀ ਨੇ ਬਚਨ ਵਰਤਿਆ, ਧੰਨ ਧੰਨ ਪਿਤਾ ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਨਿਆ ਮਾਏ। ਕਹਿੰਦੇ ਉਹ ਪਿਤਾ ਧੰਨ ਹੈ, ਉਹ ਮਾਂ ਧੰਨ ਹੈ, ਉਹ ਥਾਂ ਧੰਨ ਹੈ, ਉਹ ਕੁੱਲ ਧੰਨ ਹੈ ਜਿੱਥੇ ਗੁਰੂ ਦਾ ਪ੍ਰਕਾਸ਼ ਹੁੰਦਾ ਹੈ। ਇਹ ਅੰਮ੍ਰਿਤ ਬਾਣੀ ਨੇ ਬਚਨ ਵਰਤਿਆ ਤੇ ਉਂਝ ਵੀ ਸਤਿਗੁਰੂ ਦੀ ਬਾਣੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਤੇ ਬਚਨ ਕਿਹਾ, ਜੰਮਿਆ ਪੂਤ ਭਗਤ ਗੋਬਿੰਦ ਕਾ। ਕਿ ਗੁਰੂ ਹਰਗੋਬਿੰਦ ਸਾਹਿਬ ਉਸ ਪਰਮਾਤਮਾ ਦੇ ਭਗਤ ਦਾ ਪ੍ਰਕਾਸ਼ ਹੋ ਗਿਆ ਹੈ। ਮੈਂ ਫਿਰ ਬੇਨਤੀ ਕਰਾਂ, ਜਦੋਂ ਪ੍ਰਕਾਸ਼ ਹੋਇਆ ਤੇ ਬੇਅੰਤ ਬਖਸ਼ਿਸ਼ਾਂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਵਰਤਾਈਆਂ, ਬੇਅੰਤ ਸੰਗਤਾਂ ਨੇ ਚਾਉ ਭਾਵਨਾ ਪੈਦਾ ਕੀਤੀ, ਜਿੱਥੇ ਸੰਗਤ ਦੇ ਅੰਦਰ ਖੁਸ਼ੀ ਤੇ ਖੇੜਾ ਹੈ। ਆਪ ਜੀ ਇਤਿਹਾਸ ਪੜ੍ਹੋ, ਉੱਥੇ ਇੱਕ ਘਰ ਉਹ ਵੀ ਹੈ ਜਿਸ ਘਰ ਵਿੱਚ ਮਾਤਮ ਛਾਇਆ ਹੈ, ਜਿਸ ਘਰ ਨੇ ਦੁੱਖ ਮਨਾਇਆ ਉਹ ਘਰ ਕਿਸੇ ਹੋਰ ਦਾ ਨਹੀਂ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਵੱਡੇ ਭਰਾਤਾ ਭਾਈ ਪ੍ਰਿਥੀ ਚੰਦ ਜੀ ਨੇ, ਭਾਈ ਪ੍ਰਿਥੀ ਚੰਦ ਜੀ ਦੇ ਤੇ ਉਹਦੇ ਘਰ ਵਾਲੀ ਬੀਬੀ ਕਰਮੋ। ਇਹਨਾਂ ਦੇ ਮਨ ਦਾ ਖਿਆਲ ਸੀ ਕਿ ਲੰਮਾ ਵਕਤ ਹੋ ਗੁਜ਼ਰਿਆ ਹੈ, ਗੁਰੂ ਅਰਜਨ ਸਾਹਿਬ ਦੇ ਗ੍ਰਹਿ ਵਿਖੇ ਕਿਸੇ ਪੁੱਤਰ ਦਾ ਜਨਮ ਨਹੀਂ ਹੋਇਆ ਤੇ ਕੱਲ੍ਹ ਨੂੰ ਇਹ ਜਿਹੜੀ ਗੁਰੂ ਨਾਨਕ ਸਰ ਦੀ ਗੁਰੂ ਨਾਨਕ ਸਾਹਿਬ ਘਰ ਦੀ ਗੁਰਤਾ ਗੱਦੀ ਹੈ ਇਹ ਸਾਡੇ ਪੁੱਤਰ ਮਿਹਰਬਾਨ ਨੂੰ ਮਿਲੇਗੀ। ਮੈਂ ਬੇਨਤੀ ਕਰਾਂ, ਇਹ ਇਤਿਹਾਸ ਵਿੱਚ ਜ਼ਿਕਰ ਹੈ ਕਿ ਸਤਿਗੁਰੂ ਦੇ ਪ੍ਰਕਾਸ਼ ਤੇ ਉਸ ਤੋਂ ਬਾਅਦ ਤਿੰਨ ਹਮਲੇ ਇਹ ਪ੍ਰਿਥੀ ਚੰਦ ਨੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਖਤਮ ਕਰਨ ਵਾਸਤੇ ਵਰਤੇ। ਉਹ ਤਿੰਨ ਹਮਲਿਆਂ ਵਿੱਚੋਂ ਸਭ ਤੋਂ ਪਹਿਲਾਂ ਇਹਨਾਂ ਕਰਮ ਕੀਤਾ ਕਿ ਇੱਕ ਫੱਤੋ ਨਾਮ ਦੀ ਦਾਈ ਸੀ, ਇਤਿਹਾਸ ਪੜ੍ਹੋ ਵੀ ਉਸ ਫੱਤੋ ਦਾਈ ਨੂੰ ਜਿਹੜੀ ਬਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਦੁੱਧ ਪਿਆਉਣਾ ਸੰਭਾਲਣ ਦੀ ਸੇਵਾ ਕਰਦੀ ਸੀ, ਉਹਨੂੰ ਟਕਿਆਂ ਦਾ ਲਾਲਚ ਦੇ ਕੇ, ਗੁਰਮੁਖੋ ਇਸ ਟਕਿਆਂ ਦੇ ਲਾਲਚ ਤੋਂ ਬਾਅਦ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੂੰ ਉਸ ਦਾਈ ਨੇ ਦੁੱਧ ਰਾਹੀਂ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਦੁੱਧ ਵਿੱਚ ਜ਼ਹਿਰ ਮਿਲਾ ਕੇ ਦੁੱਧ ਨੂੰ ਜ਼ਹਿਰ ਲਾ ਕੇ ਕੋਸ਼ਿਸ਼ ਕੀਤੀ ਸਤਿਗੁਰੂ ਨੂੰ ਖਤਮ ਕੀਤਾ ਜਾ ਸਕੇ। ਮੈਂ ਬੇਨਤੀ ਕਰਾਂ, ਭਾਵੇਂ ਉਹਨਾਂ ਲੱਖ ਚਾਰਾਂ ਜੁਈਆਂ ਕੀਤੀਆਂ ਪਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਬਾਲ ਅਵਸਥਾ ਹੈ, ਮਹਾਰਾਜ ਨੇ ਬਚਪਨ ਅੰਦਰ ਕਹਿ ਲਓ ਰੋਣਾ ਸ਼ੁਰੂ ਕੀਤਾ, ਦੁੱਧ ਪੀਤਾ ਨਾ, ਮਾਤ ਗੰਗਾ ਦੌੜ ਕੇ ਆਏ, ਪਤਾ ਲੱਗਿਆ ਉਹ ਦਾਈ ਉਸ ਜ਼ਹਿਰ ਦੇ ਕਾਰਨ ਚੜ੍ਹਾਈ ਕਰ ਗਈ। ਇਹ ਪ੍ਰਿਥੀ ਚੰਦ ਦਾ ਪਾ ਜੁਗੜ ਗਿਆ। ਫਿਰ ਉਹਨੇ ਦੂਸਰਾ ਹਮਲਾ ਕੀਤਾ, ਇਹ ਇਤਿਹਾਸ ਵਿੱਚ ਲਿਖਿਆ ਵੀ ਦੂਜਾ ਹਮਲਾ ਇੱਕ ਸਪੇਰੇ ਨੂੰ ਚਾਰ ਟਕਿਆਂ ਦਾ ਲਾਲਚ ਦੇ ਕੇ ਤੇ ਇਹ ਗੱਲ ਕਹਿ ਕੇ ਕਿ ਤੂੰ ਗੁਰੂ ਕੀ ਬਡਾਲੀ ਪਹੁੰਚ ਕੇ ਉੱਥੇ ਆਪਣਾ ਬੈਠ ਕੇ ਉਹ ਥੋੜ੍ਹਾ ਜਿਹਾ ਜੋਗੀਆਂ ਵਾਲੇ ਕਰਮ ਕਰਕੇ ਤੇ ਜਦੋਂ ਉੱਥੇ ਬਾਲਕ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਤੇ ਇੱਕ ਸੱਪ ਛੱਡ ਕੇ ਡੰਗ ਮਰਵਾ ਕੇ ਤੇ ਖਤਮ ਕਰ ਦੇਵੀਂ। ਇਹ ਦੂਜੀ ਕੋਸ਼ਿਸ਼ ਕੀਤੀ ਗਈ ਪਰ ਉਸ ਵੇਲੇ ਸੱਪ ਆਇਆ। ਇਹ ਇਤਿਹਾਸ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਹਨੂੰ ਬਚਪਨ ਵਿੱਚ ਸਰੀਰ ਤੋਂ ਪਕੜ ਕੇ ਉਹਨੂੰ ਪੀਚ ਦਿੱਤਾ, ਸ਼ਬਦ ਉੱਥੇ ਹੀ ਵਰਤਿਆ, ਉਹਨੂੰ ਇੰਨੀ ਜ਼ੋਰ ਦੀ ਉਹਦੇ ਸਰੀਰ ਨੂੰ ਕੁੱਟਿਆ ਕਿ ਸੱਪ ਵੀ ਮੌਤ ਦੇ ਮੂੰਹ ਵਿੱਚ ਚਲਿਆ ਗਿਆ, ਪਾਜ ਵੀ ਉਕੜ ਗਿਆ। ਤੀਜਾ ਸ਼ਬਦ ਇਹ ਵੀ ਇਤਿਹਾਸ ਵਿੱਚ ਲਿਖਿਆ ਕਿ ਪ੍ਰਿਥੀ ਚੰਦ ਨੇ ਜਿਹੜਾ ਰਸੋਈਆ ਸੀ ਉਹਦੇ ਰਾਹੀਂ ਦਹੀਂ ਵਿੱਚ ਕੁਝ ਜ਼ਹਿਰੀਲਾ ਪਦਾਰਥ ਮਿਲਾ ਕੇ ਸਾਹਿਬ ਨੂੰ ਖਤਮ ਕਰਨ ਦਾ ਵਿਚਾਰ ਬਣਾਇਆ ਪਰ ਜਦੋਂ ਸਾਹਿਬ ਨੇ ਉਹ ਦਹੀਂ ਖਾਧਾ ਨਾ ਤੇ ਉਹ ਦਹੀਂ ਫਿਰ ਸਮੇਂ ਨਾਲ ਉਹ ਦਹੀਂ ਨੂੰ ਕੁੱਕਰ ਨੂੰ ਪਾਇਆ
ਤੇ ਜਦੋਂ ਕੁੱਤੇ ਨੇ ਖਾਧਾ ਤੇ ਉਹ ਕੁੱਤਾ ਚੜ੍ਹਾਈ ਕਰ ਗਿਆ, ਪਾ ਜਿੱਥੇ ਵਿਗੜ ਗਿਆ। ਜ਼ਿਕਰ ਇੱਕ ਚੌਥਾ ਵੀ ਮਿਲਦਾ ਕਿ ਬਚਪਨ ਦਾ ਇੱਕ ਸਾਥੀ ਹਾਣੀ ਰਾਹੀਂ, ਉਸ ਜਿਹੜਾ ਬਚਪਨ ਦਾ ਸਾਹਿਬ ਦਾ ਸਾਥੀ ਸੀ, ਖੇਡਣ ਵਾਲਾ ਸਾਥ, ਉਹਦੇ ਪਿਤਾ ਨੂੰ ਕਹਿ ਕੇ ਤਕਿਆਂ ਦਾ ਲਾਲਚ ਦੇ ਕੇ ਤੇ ਮਠਿਆਈ ਵਿੱਚ ਜ਼ਹਿਰ ਮਿਲਾ ਕੇ ਦੇਣ ਦੀ ਕੋਸ਼ਿਸ਼ ਕੀਤੀ। ਉਹ ਭਾਣਾ ਵਰਤਿਆ ਕਿ ਉਹ ਬੱਚਾ ਨਦਾਨ ਨਿਆਣਾ ਬੱਚਾ ਉਹ ਜ਼ਹਿਰ ਵਾਲੀ ਮਠਿਆਈ ਆਪ ਖਾ ਗਿਆ ਤੇ ਉਹ ਇਸ ਕਾਰਨ ਨੂੰ ਬੱਚਾ ਵੀ ਚੜ੍ਹਾਈ ਕਰ ਗਿਆ। ਮੇਰੇ ਕਹਿਣ ਦਾ ਭਾਵ ਇਹ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਆਪ ਜੀ ਜੀਵਨ ਪੜ੍ਹੋ, ਸਤਿਗੁਰੂ ਦੇ ਜੀਵਨ ਨੂੰ ਪੜ੍ਹੋ ਤੇ ਬਚਪਨ ਵਿੱਚ ਪ੍ਰਿਥੀ ਚੰਦ ਨੇ ਈਰਖਾ ਵਸ਼ ਪੈ ਕੇ ਚਾਰ ਹਮਲੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਤੇ ਕੀਤੇ, ਪਰ ਗੁਰੂ ਦੀ ਕਿਰਪਾ ਵਰਤੀ ਕਿ ਚਾਰਿਆਂ ਉਹਨਾਂ ਹੱਲਿਆਂ ਵਿੱਚੋਂ ਸਤਿਗੁਰੂ ਬਿਲਕੁਲ ਨਰੋਏ ਬਣ ਕੇ ਨਿਕਲ ਗਏ। ਆਪ ਦੀ ਇਤਿਹਾਸ ਵਿੱਚ ਇਹ ਵੀ ਪੜ੍ਹਦੇ ਹੋ ਕਿ ਬਾਲ ਅਵਸਥਾ ਸੀ, ਬਚਪਨ ਅਵਸਥਾ, ਕਿ ਸੀਤਲਾ ਦਾ, ਜਿਹਨੂੰ ਆਮ ਲੋਕੀ ਪਿੰਡਾਂ ਥਾਵਾਂ ਅੰਦਰ ਸੀਤਲਾ ਮਾਤਾ ਕਹਿ ਕੇ ਪੁਕਾਰਦੇ ਨੇ, ਤੇ ਕਈ ਵਾਰ ਕਰਮ ਕਾਂਡ ਕੋਈ ਝਾੜੇ ਫੂਕਾਂ ਮਾਰਨੀਆਂ ਕਈ ਕਰਮ ਕਰਨ ਲੱਗ ਪੈਂਦੇ ਨੇ, ਤੇ ਕਹਿੰਦੇ ਨੇ ਵੀ ਚਾ ਉਹ ਸੀਤਲਾ ਨੇ ਬਚਪਨ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੂੰ ਉਸ ਰੋਗ ਨੇ ਘੇਰਿਆ। ਪਰ ਇੱਥੇ ਮਹਾਰਾਜ ਨੇ ਭਰਮ ਦਾ, ਕਰਮ ਖੰਡ ਦਾ ਖੰਡਨ ਕਰਦਿਆਂ ਬਾਣੀ ਵਿੱਚ ਸ਼ਬਦ ਵੀ ਵਰਤਿਆ, ਕਹਿੰਦੇ ਸੀਤਲਾ ਤੇ ਰੱਖਿਆ ਬਿਹਾਰੀ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ, ਇਹ ਬਚਨ ਵਰਤਿਆ ਮਹਾਰਾਜ ਨੇ। ਕਹਿੰਦੇ ਗੁਰੂ ਦੀ ਕਿਰਪਾ ਵਰਤੀ ਕਿ ਸਤਿਗੁਰੂ ਉਹ ਜਿਹੜਾ ਸੀਤਲਾ ਦਾ ਇੱਕ ਰੋਗ ਹੁੰਦਾ ਸੀ ਤੇ ਉਸ ਰੋਗ ਤੋਂ ਨਿਰਲੇਪ ਹੋ ਗਏ, ਪਰਮਾਤਮਾ ਦੀ ਕਿਰਪਾ ਨਾਲ ਬਚ ਗਏ, ਰੋਗ ਦੂਰ ਹੋ ਗਿਆ। ਇਹ ਬਚਪਨ ਵਿੱਚ ਵਾਪਰਦਾ ਹੈ। ਫਿਰ ਆਪ ਜੀ ਨੂੰ ਪਤਾ, ਆਪ ਦੀ ਇਤਿਹਾਸ ਵਿੱਚ ਪੜ੍ਹੋ ਕਿ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ 1606 ਈਸਵੀ ਦੇ ਅੰਦਰ ਜਹਾਂਗੀਰ ਪਾਪੀ ਲਾਹੌਰ ਦੀ ਧਰਤੀ ਤੇ ਤੱਤੀ ਤਵੀ ਤੇ ਬਿਠਾ ਕੇ ਸੀਸ ਵਿੱਚ ਗਰਮ ਰੇਤ ਪਾ ਕੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸ਼ਹਾਦਤ ਦਿੰਦੇ ਨੇ ਮਾਨਵਤਾ ਦੇ ਭਲੇ ਲਈ। ਜਦੋਂ ਸ਼ਹੀਦੀ ਹੋਈ ਤੇ ਇੱਧਰ ਫਿਰ ਕਿਰਪਾ ਵਰਤੀ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗੁਰਗੱਦੀ ਮਿਲੀ। ਇਹ ਗੱਲ ਯਾਦ ਰੱਖਣ ਯੋਗ ਹੈ ਕਿ ਜੂਨ ਮਹੀਨੇ 1595 ਈਸਵੀ ਅੰਦਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ ਤੇ 1606 ਈਸਵੀ ਦੇ ਅੰਦਰ 11 ਕੁ ਸਾਲ ਦੀ ਆਰਬਲ ਹੈ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਆ। ਕੇਵਲ 11 ਸਾਲ ਦੀ ਆਰਬਲ। ਬਾਬਾ ਬੁੱਢਾ ਸਾਹਿਬ ਜੀ ਗੁਰਤਾ ਗੱਦੀ ਦੀ ਮਰਿਆਦਾ ਨਿਭਾਉਂਦੇ ਆ ਤੇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਗੱਲ ਵੇਖ ਲਈ ਸੀ ਕਿ ਜ਼ੁਲਮ ਕਰਨ ਵਾਲਾ ਜ਼ਾਲਮ ਜ਼ੁਲਮ ਕਰਕੇ ਤੇ ਇਹਦਾ ਇੰਤਾ ਕਰਦਾ ਪਿਆ। ਮਹਾਰਾਜ ਨੇ ਇੱਕ ਗੱਲ ਵੇਖੀ ਵੀ ਜਿੱਥੇ ਇਹ ਜ਼ੁਲਮ ਕਰਨ ਵਾਲਾ ਟਲਦਾ ਨਹੀਂ ਤੇ ਇਹਨੂੰ ਸ਼ਾਸਤਰ ਦਾ ਜਵਾਬ ਸ਼ਾਸਤਰ ਨਾਲ ਦੇਣਾ ਪੈਣਾ। ਮਹਾਰਾਜ ਨੇ ਫਿਰ ਇੱਕ ਕਿਰਪਾ ਕੀਤੀ, 2 ਕਿਰਪਾਨਾਂ ਧਾਰਨ ਕੀਤੀਆਂ, ਉਹਨੂੰ ਆਪਾਂ ਸ਼ਬਦ ਵਰਤਨੇ ਆ ਮੀਰੀ ਤੇ ਪੀਰੀ। ਇਹ ਪਹਿਨਾਈਆਂ ਬਾਬਾ ਬੁੱਢਾ ਸਾਹਿਬ ਜੀ ਨੇ ਸੀ। ਬਾਬਾ ਬੁੱਢਾ ਸਾਹਿਬ ਆਪ ਜੀ ਨੂੰ ਪਤਾ ਹੈ ਗੁਰੂ ਨਾਨਕ ਸਾਹਿਬ ਘਰ ਦੇ ਅਨਿੰਨ ਸਿੱਖ ਨੇ। ਔਰ ਇਹ ਗੱਲ ਵੀ ਚੇਤਾ ਰੱਖੋ ਕਿ ਜਿੰਨੀ ਵਿਦਿਆ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗੁਰੂ ਅਰਜੁਨ ਦੇਵ ਮਹਾਰਾਜ ਜੀ ਦਾ ਬਚਨ ਮੰਨ ਕੇ, ਭਾਵੇਂ ਉਹ ਘੋੜ ਸਵਾਰੀ, ਭਾਵੇਂ ਉਹ ਸ਼ਾਸਤਰ ਵਿਦਿਆ, ਭਾਵੇਂ ਗੁਰਮਤ ਦਾ ਗਿਆਨ, ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ, ਉਹ ਬਹੁਤੀ ਜਿਹੜੀ ਵਿਦਿਆ ਹੈ ਉਹ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਚਨ ਮੰਨ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਹੀ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਬਖਸ਼ੀ ਸੀ। ਜਦੋਂ ਇਹ ਗੁਰੂ ਅਰਜੁਨ ਸਾਹਿਬ ਮਹਾਰਾਜ ਨੇ ਕਿਹਾ ਸੀ ਕਿ ਬਾਬਾ ਬੁੱਢਾ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਵਿਦਿਆ ਬਖਸ਼ੋ, ਘੋੜ ਸਵਾਰੀ, ਸ਼ਾਸਤਰ ਵਿਦਿਆ ਜਾਂ ਧਰਮ ਦੀ ਵਿਦਿਆ, ਤੇ ਬਾਬਾ ਬੁੱਢਾ ਜੀ ਨੇ ਕਿਹਾ ਸੀ ਮਹਾਰਾਜ ਮੈਂ ਤੇ ਗੁਰੂ ਨਾਨਕ ਦੇ ਘਰ ਦੇ ਖੇਤਾਂ ਵਿੱਚ ਘਾਹ ਖੋਤਣ ਵਾਲਾ, ਮੈਂ ਤੇ ਮੱਝਾਂ ਗਾਵਾਂ ਗੁਰੂ ਨਾਨਕ ਘਰ ਦੀਆਂ ਇਹ ਪਸ਼ੂਆਂ ਨੂੰ ਚਾਰਨ ਵਾਲਾ, ਤੇ ਮੈਂ ਕੀ ਵਿਦਿਆ ਦੇਵਾਂਗਾ।
ਗੁਰੂ ਹਰਗੋਬਿੰਦ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਚਨ ਵਰਤਿਆ, ਕਹਿਣ ਲੱਗੇ ਬਾਬਾ ਬੁੱਢਾ ਜੀ ਤੁਹਾਨੂੰ ਗੁਰੂ ਨਾਨਕ ਸਾਹਿਬ ਨੇ ਰਹਿਮਤ ਭਰੇ ਬਚਨ ਵਰਤੇ ਸਨ ਕਿ ਤੈਥੋਂ ਓਹਲੇ ਕਦੇ ਨਾ ਹੋ ਸਾਂ, ਮੇਰੇ ਪੁੱਤਰ ਨੂੰ ਉਹ ਵਿਦਿਆ ਦੇਵੋ ਜਿੰਨੀ ਬਖਸ਼ਿਸ਼ ਗੁਰੂ ਨਾਨਕ ਸਾਹਿਬ ਨੇ ਤੁਹਾਡੇ ਤੇ ਵਰਤਾਈ ਉਹ ਮੇਰੇ ਪੁੱਤਰ ਤੇ ਬਖਸ਼ ਜਾਏ। ਭਾਵ ਰਹਿਮਤਾਂ ਵਰਤਨ। ਉਂਜ ਇਤਿਹਾਸ ਵਿੱਚ ਪੜ੍ਹੋ ਤੇ ਭਾਈ ਪਰਾਗਾ ਇੱਕ ਸਿੱਖ ਹੋਇਆ, ਉਹਨੇ ਘੋੜ ਸਵਾਰੀ ਸਿਖਾਈ, ਨਾਲ ਸਾਥ ਦਿੱਤਾ ਬਾਬਾ ਬੁੱਢਾ ਜੀ ਦੇ। ਫਿਰ ਇੱਕ ਭਾਈ ਸਹਿਗਲ ਨਾਮ ਦਾ ਸਿੱਖ ਹੋਇਆ, ਉਹਨੇ ਸ਼ਾਸਤਰ ਵਿੱਦਿਆ ਵਿੱਚ ਸਹਿਯੋਗ ਦਿੱਤਾ, ਪਰ ਮੂਲ ਜ਼ਿੰਮੇਵਾਰੀ ਬਾਬਾ ਬੁੱਢਾ ਸਾਹਿਬ ਜੀ ਦੀ ਰਹੀ। ਮੈਂ ਫਿਰ ਤੁਹਾਨੂੰ ਬੇਨਤੀ ਕਰਾਂ ਕਿ ਬਾਬਾ ਬੁੱਢਾ ਸਾਹਿਬ ਜੀ ਹੁਣ ਦੋ ਕਿਰਪਾਨਾਂ ਧਾਰਨ ਕਰਵਾਉਂਦੇ ਨੇ, ਉੱਥੇ ਮੀਰੀ ਤੇ ਪੀਰੀ ਦੀ। ਉਹ ਢਾਡੀ ਬਾਰਾਂ ਵਿੱਚ ਭਾਈ ਨੱਥਾ ਤੇ ਅਬਦੁੱਲਾ ਨੇ ਕਿਹਾ ਕਿ ਦੋ ਤਲਵਾਰਾਂ ਵਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਇੱਕ ਰਾਜ ਦੀ ਇੱਕ ਅਜਮਤ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਉਹ ਸ਼ਬਦ ਵਰਤੇ ਕਿ ਮੀਰੀ ਦਾ ਸਿਧਾਂਤ ਸ਼ਕਤੀ ਹੈ, ਪੀਰੀ ਦਾ ਸਿਧਾਂਤ ਭਗਤੀ ਹੈ। ਮੀਰੀ ਦਾ ਸਿਧਾਂਤ ਕਹਿ ਲਓ ਹੱਥ ਵਿੱਚ ਸ਼ਾਸਤਰ ਪਕੜ ਕੇ ਜ਼ੁਲਮ ਦਾ ਨਾਸ਼ ਕਰਨ ਲਈ ਜੰਗ ਵਿੱਚ ਜੂਝਣਾ ਹੈ, ਤੇ ਪੀਰੀ ਦਾ ਸਿਧਾਂਤ ਸਮਝ ਲਵੋ ਕਿ ਜਦੋਂ ਕੋਈ ਚੌਂਕੜਾ ਮਾਰ ਕੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦਾ ਜਾਂ ਪਰਮਾਤਮਾ ਦੀ ਬੰਦਗੀ ਕਰਦਾ ਹੈ। ਇਹ ਦੋ ਕਿਰਪਾਨਾਂ ਧਾਰਨ ਕੀਤੀਆਂ। ਮੈਂ ਫਿਰ ਬੇਨਤੀ ਕਰਾਂ, ਗੁਰੂ ਹਰਗੋਬਿੰਦ ਸਾਹਿਬ ਨੇ ਹੀ ਕਿਰਪਾ ਵਰਤਾਈ, ਕੱਲੀਆਂ ਦੋ ਕਿਰਪਾਨਾਂ ਧਾਰਨ ਨਹੀਂ ਕੀਤੀਆਂ। ਵਕਤ ਦੇ ਨਾਲ ਸਾਹਿਬ ਨੇ ਸੁਰ ਸਿੰਘ ਪਿੰਡ ਦੇ ਦੋ ਢਾਡੀ, ਇੱਕ ਭਾਈ ਨੱਥਾ ਜੀ, ਦੂਜਾ ਭਾਈ ਅਬਦੁੱਲਾ ਜੀ। ਜੇ ਕੁਦਰਤੀ ਸਵਾਲ ਪੁੱਛਿਆ ਜਾਏ ਕਿ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਢਾਡੀ ਪਰੰਪਰਾ ਆਰੰਭ ਕਦੋਂ ਹੋਈ, ਢਾਡੀ ਵਾਰਾਂ ਜਾਂ ਸਭ ਤੋਂ ਪਹਿਲਾਂ ਢਾਡੀ ਕੌਣ ਨੇ, ਤੇ ਯਾਦ ਰੱਖੋ ਤਰਨ ਤਾਰਨ ਸਾਹਿਬ ਦੇ ਨੇੜੇ ਸੁਰ ਸਿੰਘ ਪਿੰਡ ਦੇ ਰਹਿਣ ਵਾਲੇ ਭਾਈ ਨੱਥਾ ਜੀ ਤੇ ਭਾਈ ਅਬਦੁੱਲਾ ਜੀ ਸਤਿਗੁਰੂ ਜੀ ਦੇ ਵੇਲੇ ਇਹ ਪਹਿਲੀ ਵਾਰ ਸਾਹਿਬ ਨੇ ਢਾਡੀ ਬੁਲਾ ਕੇ, ਤੇ ਗੁਰੂ ਗ੍ਰੰਥ ਸਾਹਿਬ ਦੀਆਂ ਜਿੰਨੀਆਂ ਵਾਰਾਂ ਨੇ ਉਹਨਾਂ ਅੰਮ੍ਰਿਤ ਬਾਣੀ ਵਾਰਾਂ ਦਾ ਢਾਡੀ ਵਾਰਾਂ ਰਾਹੀਂ ਗਾਇਨ ਕੀਤਾ ਗਿਆ। ਯੋਧਿਆਂ ਦੀਆਂ ਵਾਰਾਂ ਗਾਉਣੀਆਂ, ਸੂਰਮਿਆਂ ਦੇ ਵਾਰਾਂ ਗਾ ਕੇ ਤੇ ਆਮ ਸਿੱਖ ਸੰਗਤ ਦੇ ਅੰਦਰ ਜ਼ੁਲਮ ਦੇ ਖਿਲਾਫ ਜੂਝਣ ਦੀ ਸਮਰੱਥਾ ਪੈਦਾ ਕਰਨੀ। ਜਿਹੜਾ ਵਚਨ ਇਤਿਹਾਸ ਵਿੱਚ ਇੱਕ ਆਉਂਦਾ ਹੈ ਭਾਵੇਂ ਦਸਮ ਪਾਤਸ਼ਾਹ ਲਈ, ਪਰ ਉਹ ਵਚਨ ਆਪਾਂ ਛੇਵੇਂ ਪਾਤਸ਼ਾਹ ਦੇ ਜੀਵਨ ਤੇ ਟੁਕਾ ਸਕਦੇ ਹਾਂ। ਉਹ ਕਹਿੰਦੇ ਸਨ ਵੀ ਜਦੋਂ ਦਸਵੇਂ ਪਾਤਸ਼ਾਹ ਮਹਾਰਾਜ ਨੇ ਆਮ ਲੋਕਾਂ ਨੂੰ ਕਿਹਾ ਕਿ ਸ਼ਸਤਰ ਚੁੱਕੋ, ਆਪਣਾ ਜੀਵਨ ਇੱਜ਼ਤ ਅਣਖ ਗੈਰਤ ਨਾਲ ਜਿਉਣਾ ਸ਼ੁਰੂ ਕਰੋ, ਸ਼ਸਤਰ ਚੁੱਕੋ, ਆਪਣੀ ਮਾਨਸਿਕ ਕਮਜ਼ੋਰੀ ਦੂਰ ਕਰਕੇ ਆਪਣੀ ਇੱਜ਼ਤ ਪੱਤ ਦੀ ਰਖਵਾਲੀ ਕਰੋ। ਤੇ ਕੁਝ ਲੋਕਾਂ ਮਾਨੋ ਸ਼ਬਦ ਕਿਹਾ ਸੀ ਕਿ ਸਤਿਗੁਰੂ ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਕਬ ਹੂੰ ਨਹੀਂ ਪਕੜੀ, ਚਿੜੀ ਉੱਡੇ ਹਮ ਡਰ ਜਾਏ, ਦੁਸ਼ਮਣ ਸੇ ਕੈਸੇ ਲੜ ਪਾਏ। ਇਹ ਸ਼ਬਦ ਵਰਤਿਆ, ਇਹ ਮਾਨੋ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਕਿਰਪਾ ਕੀਤੀ, ਢਾਡੀ ਬਾਰਾਂ ਦਾ ਗਾਇਨ ਕਰਵਾਇਆ, ਤੇ ਆਮ ਜਿਹੜੀਆਂ ਸੰਗਤਾਂ ਸਨ ਉਹਨਾਂ ਦੇ ਅੰਦਰ ਇੱਕ ਅਣਖ ਵਾਲੀ ਬਿਰਤੀ, ਬਹਾਦਰੀ ਵਾਲੀ ਬਿਰਤੀ, ਜ਼ੁਲਮ ਦੇ ਖਿਲਾਫ ਅੜਖ ਲਾਉਣ ਵਾਲੀ ਬਿਰਤੀ ਪੈਦਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਨੇ ਰਹਿਮਤਾਂ ਵਰਤਾਈਆਂ। ਗੁਰਮੁਖੋ ਇਹ ਗੱਲ ਵੀ ਚੇਤਾ ਰੱਖੋ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਕਿਰਪਾ ਕੀਤੀ, ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ, ਦਰਬਾਰ ਸਾਹਿਬ ਦੇ ਸਾਹਮਣੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ। ਅਕਾਲ ਤਖਤ ਸਾਹਿਬ 1609 ਈਸਵੀ ਦੇ ਅੰਦਰ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੂੰ ਨਾਲ ਲਾ ਕੇ, ਕੋਈ ਰਾਜ ਹੱਥ ਨਾ ਲਾਇਓ, ਬੁੱਢਾ ਔਰ ਗੁਰਦਾਸ ਬਣਾਇਓ, ਉਹਨਾਂ ਮਹਾਨ ਸਿੱਖਾਂ ਦੀ ਸੇਵਾ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਬਖਸ਼ਿਸ਼ ਕਰਕੇ ਤੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ। ਮੈਂ ਫਿਰ ਤੁਹਾਨੂੰ ਬੇਨਤੀ ਕਰਾਂ, ਪੂਰੀ ਦੁਨੀਆਂ ਦੇ ਅੰਦਰ ਦੁਨਿਆਵੀ ਤਖਤ ਵੀ ਨੇ
ਪਰ ਬਹੁਤੀ ਵਾਰੀ ਦੁਨਿਆਵੀ ਤਖਤਾਂ ਤੇ ਬਹਿਣ ਵਾਲੇ ਹੁਕਮਰਾਨ ਬਦਲ ਜਾਂਦੇ ਆ, ਦੁਨਿਆਵੀ ਤਖਤਾਂ ਦੇ ਸਮੇਂ ਨਾਲ ਝੰਡੇ ਉੱਤਰ ਜਾਂਦੇ ਆ, ਜਾਂ ਸਮੇਂ ਨਾਲ ਹਾਕਮ ਬਦਲਿਆ ਝੰਡੇ ਬਦਲ ਜਾਂਦੇ ਨੇ। ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ 1609 ਈਸਵੀ ਦੇ ਅੰਦਰ ਕੀਤੀ, ਨਾ ਉਹਦਾ ਕਦੀ ਹੁਕਮਰਾਨ ਭਾਵ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਦਲਣਾ, ਤੇ ਨਾ ਕਦੀ ਇਹ ਅਕਾਲ ਤਖਤ ਸਾਹਿਬ ਹੈ ਜਿਹੜਾ ਇਹਦਾ ਕਦੀ ਨਿਸ਼ਾਨ ਬਦਲਣਾ। ਇਹ ਜੁਗੋ ਜੁਗ ਅਟਲ ਹੈ। ਤਾਂ ਹੀ ਆਪਾਂ ਇੱਕ ਸ਼ਬਦ ਵਰਤਨੇ ਆ ਕਿ ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ। ਮੈਂ ਬੇਨਤੀ ਤੁਹਾਨੂੰ ਕਹਿ ਰਿਹਾ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ, ਦੋ ਕਿਰਪਾਨਾਂ ਧਾਰਨ ਕੀਤੀਆਂ। ਫਿਰ ਗੁਰਮੁਖੋ ਆਪ ਮਹਾਰਾਜ ਜੀ ਦਾ ਜੀਵਨ ਪੜ੍ਹੋ, ਚਾਰ ਜੰਗਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਲੜੀਆਂ। ਉਹ ਚਾਰ ਜੰਗ ਨੇ, ਇੱਕ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜੰਗ, ਦੂਜੀ ਜਲੰਧਰ ਲਾਗੇ ਕਰਤਾਰਪੁਰ ਸਾਹਿਬ ਦੀ ਜੰਗ, ਤੀਜੀ ਹਰਗੋਬਿੰਦਪੁਰ ਦੀ ਜੰਗ, ਤੇ ਚੌਥੀ ਮਹਾਰਾਜ ਨੇ ਬਠਿੰਡੇ ਦੇ ਇਲਾਕੇ ਵਿੱਚ ਮਹਾਰਾਜ ਦੀ ਜੰਗ ਲੜੀ। ਚਾਰੋਂ ਜੰਗਾਂ ਜ਼ੁਲਮ ਦੇ ਵਿਰੁੱਧ ਲੜੀਆਂ, ਤੇ ਚਾਰੋਂ ਜੰਗਾਂ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿੱਤ ਪ੍ਰਾਪਤ ਕੀਤੀ। ਆਹ ਜਿਹੜਾ ਬਚਨ ਭਾਈ ਗੁਰਦਾਸ ਸਾਹਿਬ ਨੇ ਵਰਤਿਆ, ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਪੰਜ ਪਿਆਲੇ ਪੰਜ ਪੀਰ, ਛੱਛਮ ਪੀਰ ਬੈਠਾ ਗੁਰ ਭਾਰੀ, ਅਰਜੁਨ ਕਾਇਆ ਪਲਟ ਕਹਿ, ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਨ ਬਾਰੋ ਬਾਰੀ, ਦਲ ਭੰਜਨ ਗੁਰ ਸੂਰਮਾ ਵੜ ਜੋਧਾ ਬਹੁ ਪਰ ਉਪਕਾਰੀ। ਇਹ ਵੜ ਜੋਧੇ ਪਰ ਉਪਕਾਰੀ ਸਤਿਗੁਰੂ ਨੇ ਫਿਰ ਇਹ ਚਾਰ ਜੰਗਾਂ ਲੜੀਆਂ। ਵੈਸੇ ਉਂਝ ਇਹਦਾ ਅਰਥ ਜ਼ਰੂਰ ਧਿਆਨ ਵਿੱਚ ਕਰੋ, ਇਹਦੇ ਅਰਥ ਨੇ ਪੰਜ ਪਿਆਲੇ। ਪੰਜ ਪਿਆਲੇ ਦਾ ਅਰਥ ਹੈ ਸੱਤ ਸੰਤੋਖ, ਦਇਆ, ਧਰਮ ਤੇ ਖਿਮਾ। ਇਹ ਜਿਹੜੇ ਪੰਜ ਰੱਬੀ ਗੁਣ ਨੇ, ਇਹਨੂੰ ਪੰਜ ਪਿਆਲੇ ਸ਼ਬਦ ਵਰਤਿਆ ਗਿਆ। ਪੰਜ ਪਿਆਲੇ, ਸੱਤ ਸੰਤੋਖ, ਦਇਆ, ਧਰਮ ਤੇ ਖਿਮਾ, ਧੀਰਜ, ਇਹ ਪੰਜ ਰੱਬੀ ਗੁਣ ਨੇ। ਪੰਜ ਪੀਰ, ਪੰਜ ਪੀਰ ਇੱਥੇ ਕਿਹਾ ਜੀ ਪੰਜ ਗੁਰੂ ਸਾਹਿਬਾਨਾਂ ਨੂੰ, ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ। ਪੰਜ ਪਿਆਲੇ ਪੰਜ ਪੀਰ, ਛੱਠਮ ਪੀਰ ਬੈਠਾ ਗੁਰ ਭਾਰੀ, ਪੰਜਾਂ ਤੋਂ ਬਾਅਦ ਛੇਵਾਂ ਪੀਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਭਾਰੀ ਸਤਿਗੁਰੂ ਤਖ਼ਤ ਤੇ ਬਿਰਾਜਮਾਨ ਹੋਏ ਨੇ, ਗੁਰਗੱਦੀ ਤੇ ਬਿਰਾਜਮਾਨ ਹੋਏ ਨੇ। ਪੰਜ ਪਿਆਲੇ ਪੰਜ ਪੀਰ, ਛੱਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ, ਮੂਰਤ ਹਰ ਗੋਬਿੰਦ ਸਵਾਰੀ। ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਤੋਂ ਬਾਅਦ ਸਾਹਿਬ ਨੇ ਕਾਇਆ ਪਲਟੀ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਵਰਤਾਉਣ ਲੱਗ ਪਏ, ਤੇ ਨਾਲ ਫਿਰ ਬਚਨ ਵਰਤੇ, ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਨ ਬਾਰੋ ਬਾਰੀ। ਨਾਲ ਫਿਰ ਬਚਨ ਵਰਤਿਆ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵੱਡੇ ਵੱਡੇ ਦਲਾਂ ਨੂੰ ਭੰਜਨ ਨਾਸ਼ ਕਰਨ ਵਾਲੇ ਨੇ। ਦਲ ਭੰਜਨ ਗੁਰ ਸੂਰਮਾ, ਗੁਰੂ ਨੇ, ਸਮਰੱਥ ਸੂਰਮੇ ਨੇ। ਤੇ ਨਾਲ ਫਿਰ ਵਚਨ ਵਰਤਿਆ, ਕਈ ਵਾਰੀ ਸੂਰਮਾ ਬੰਦਾ ਬਣ ਕੇ ਜ਼ੁਲਮ ਕਰਦਾ ਹੈ, ਮਹਾਰਾਜ ਕਹਿਣ ਲੱਗੇ ਗੁਰੂ ਹਰਗੋਬਿੰਦ ਸਾਹਿਬ ਐਸੇ ਨਹੀਂ, ਮਹਾਰਾਜ ਤੇ ਪਰਉਪਕਾਰੀ ਸੁਭਾਅ ਦੇ ਮਾਲਕ ਨੇ, ਰਹਿਮਤ ਵਰਤਾਉਣ ਵਾਲੇ ਨੇ। ਉਹ ਪਰਉਪਕਾਰੀ ਸਤਿਗੁਰੂ ਤਖ਼ਤ ਦੇ ਰਚੇਤਾ ਮਹਾਰਾਜ, ਮੀਰੀ ਪੀਰੀ ਦੇ ਧਾਰਨੀ, ਉਹਨਾਂ ਦੇ ਚਰਨਾਂ ਵਿੱਚ ਜੁੜੇ ਹੋਏ ਸਿੱਖ ਦੀ ਵੀ ਕਿੱਡੀ ਵੱਡੀ ਨਿਰਵੈਰਤ ਹੈ। ਆਪ ਜੀ ਇਤਿਹਾਸ ਵਿੱਚੋਂ ਪੜ੍ਹੋ ਕਿ ਆਗਰੇ ਦੀ ਧਰਤੀ ਹੈ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਹਾਂਗੀਰ ਬਾਦਸ਼ਾਹ ਦਾ ਇੱਕ ਪਾਸੇ ਦਰਬਾਰ ਲੱਗਿਆ, ਦੂਜੇ ਪਾਸੇ ਆਗਰੀ ਦੀ ਧਰਤੀ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਦਰਬਾਰ ਲੱਗਿਆ। ਕਹਿੰਦੇ ਇੱਕ ਸਿੱਖ, ਕਿਰਤੀ ਸਿੱਖ ਸੀ, ਬੜਾ ਸੇਵਾ ਸਿਮਰਨ ਵਾਲਾ, ਤੇ ਉਹਨੇ ਸਤਿਗੁਰੂ ਦੇ ਕਦੇ ਪਹਿਲਾਂ ਦਰਸ਼ਨ ਨਹੀਂ ਕੀਤੇ ਸਨ, ਕੇਵਲ ਕੰਨਾਂ ਨਾਲ ਗੁਰੂ ਹਰਗੋਬਿੰਦ ਸਾਹਿਬ ਦੀ ਮਹਿਮਾ ਸੁਣੀ।
ਕਈ ਵਾਰੀ ਮਨ ਵਿੱਚੋਂ ਅਰਦਾਸ ਕਰਨੀ, ਸਤਿਗੁਰੂ ਕਿਰਪਾ ਕਰਕੇ ਰਹਿਮਤ ਕਰਿਓ, ਇਹ ਗਰੀਬ ਚੱਲ ਕੇ ਪੰਜਾਬ ਦੀ ਧਰਤੀ ਤੇ ਤੁਹਾਡੇ ਦਰਸ਼ਨਾਂ ਨੂੰ ਨਹੀਂ ਆ ਸਕਦਾ, ਕਦੀ ਆਗਰੇ ਦੀ ਧਰਤੀ ਤੇ ਚਰਨ ਪਾ ਕੇ ਮੈਨੂੰ ਦਰਸ਼ਨ ਦੇ ਕੇ ਨਿਵਾਜਣਾ। ਇਹਦੀਆਂ ਕੀਤੀਆਂ ਅਰਦਾਸਾਂ ਸਤਿਗੁਰੂ ਦੇ ਦਰ ਪ੍ਰਵਾਨ ਹੋਈਆਂ ਤੇ ਇਤਿਹਾਸ ਕਹਿੰਦਾ ਵੀ ਜਦੋਂ ਆਗਰੇ ਸਾਹਿਬ ਆਏ ਤੇ ਇਸ ਸਿੱਖ ਨੂੰ ਖਬਰ ਮਿਲੀ ਕਿ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਆਏ ਨੇ, ਕਹਿੰਦੇ ਇਸ ਸਿੱਖ ਨੇ ਭਾਵਨਾ ਨਾਲ ਕੀ ਕੀਤਾ, ਆਪਣੀ ਕਿਰਤ ਕਮਾਈ ਦਾ ਇੱਕ ਟਕਾ ਲਿਆ ਤੇ ਹਰਾ ਹਰਾ ਘਾਹ ਖੋਦ ਕੇ ਨਾ ਇੱਕ ਹਰੇ ਘਾਹ ਦੀ ਪੰਡ ਬੰਨ ਲਈ, ਸਿਰ ਤੇ ਘਾਹ ਦੀ ਪੰਡ ਚੁੱਕੀ, ਕਿਰਤ ਕਮਾਈ ਦਾ ਟਕਾ ਲੈ ਕੇ ਤੇ ਗੁਰੂ ਗੁਰੂ ਜਪਦਿਆਂ ਆਖਰ ਸਤਿਗੁਰੂ ਦੇ ਦਰਬਾਰ ਵਾਲੇ ਪਾਸੇ ਆਉਂਦਾ, ਆਗਰੇ ਦੀ ਘਟਨਾ। ਤੇ ਜਦੋਂ ਇੱਥੇ ਦਰਬਾਰ ਵਾਲੇ ਪਾਸੇ ਆਇਆ, ਹੁਣ ਸਿੱਖ ਦੇ ਦਰਸ਼ਨ ਪਹਿਲਾਂ ਕਦੀ ਕੀਤਾ ਨਹੀਂ ਸੀ ਤੇ ਇਹ ਅਚਨਚੇਤ ਭੁਲੇਖੇ ਦੇ ਨਾਲ ਜਹਾਂਗੀਰ ਬਾਦਸ਼ਾਹ ਦੇ ਦਰਬਾਰ ਵਿੱਚ ਚਲਿਆ ਗਿਆ। ਜਦੋਂ ਜਹਾਂਗੀਰ ਦੇ ਦਰਬਾਰ ਨੂੰ ਗਿਆ, ਉੱਥੇ ਜਾਣ ਸਾਰ ਉਹਦਾ ਵੀ ਹੁਣ ਦਰਬਾਰ ਸੀ, ਉਹ ਵੀ ਆਪਣੀ ਇਉਂ ਕਹਿ ਲਓ ਵੀ ਉੱਚੀ ਜਗ੍ਹਾ ਬਹਿਣ ਵਾਲਾ ਤਖ਼ਤ ਤੇ ਬਹਿੰਦਾ ਸੀ। ਜਾਣ ਸਰ ਘਾਹ ਦੀ ਪੰਡ ਰੱਖੀ, ਇੱਕ ਟਕਾ ਰੱਖਿਆ, ਹੱਥ ਜੁੜ ਕੇ ਨੇਤਰ ਬੰਦ ਕਰਕੇ ਆਖਦਾ, ਸਤਿਗੁਰੂ ਕਿਰਪਾ ਕਰੋ, ਗਰੀਬ ਦੀ ਕਿਰਤ ਦੀ ਭੇਟਾ ਪ੍ਰਵਾਨ ਕਰਕੇ ਮੇਰਾ ਜੰਮਨ ਮਰਨ ਕੱਟ ਦਿਓ, ਮੇਰੇ ਤੇ ਰਹਿਮਤ ਵਰਤਾਓ, ਮੈਨੂੰ ਨਾਮ ਦੀ ਦਾਤ ਦੇ ਕੇ ਨਿਵਾਜੋ, ਮੇਰੇ ਤੇ ਬਖਸ਼ਿਸ਼ ਵਰਤਾਓ, ਅੰਤਲੇ ਸਵਾਸ ਤੱਕ ਦੀ ਸੁਰਤ ਵਿੱਚੋਂ ਨਾਮ ਨਾ ਭੁੱਲੇ। ਗੁਰਮੁਖੋ ਇਹ ਜਦੋਂ ਵਚਨ ਵਰਤਿਆ, ਕਹਿੰਦੇ ਜਹਾਂਗੀਰ ਨੂੰ ਪਤਾ ਲੱਗਿਆ ਵੀ ਇਹ ਭੁਲੇਖੇ ਨਾਲ ਇੱਧਰ ਆ ਗਿਆ ਹੈ, ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਿੱਖ। ਉਸ ਜਹਾਂਗੀਰ ਨੇ ਕਿਹਾ, ਕਹਿਣ ਲੱਗੇ, ਐ ਸਿੱਖਾ ਤੈਨੂੰ ਭੁਲੇਖਾ ਪੈ ਗਿਆ, ਮੈਂ ਤੇ ਦਿੱਲੀ ਦੇ ਤਖ਼ਤ ਦਾ ਬਾਦਸ਼ਾਹ ਹਾਂ, ਮੈਂ ਗੁਰੂ ਨਹੀਂ, ਉਸੇ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਮੈਂ ਚਾਹੁੰਦਾ ਵੀ ਮੇਰਾ ਵੀ ਭਲਾ ਹੋ ਜਾਏ। ਤੇ ਸਾਹਿਬ ਦਾ ਦਰਬਾਰ ਨਾਲ ਦੇ ਪਾਸੇ ਥੋੜ੍ਹੀ ਦੂਰ ਤੇ ਲੱਗਿਆ। ਇੰਨੀ ਗੱਲ ਸੁਣੀ, ਇਤਿਹਾਸ ਕਹਿੰਦਾ ਉਸ ਸਿੱਖ ਨੇ ਆਪਣੀ ਕਿਰਤ ਕਮਾਈ ਦਾ ਰੱਖਿਆ ਟਾਕਾ ਚੁੱਕਿਆ, ਘਾਹ ਦੀ ਪੰਡ ਚੁੱਕੀ ਤੇ ਚੁੱਕ ਕੇ ਘਾਹ ਦੀ ਪੰਡ ਜਦੋਂ ਤੁਰਨ ਲੱਗਦਾ ਤੇ ਇਤਿਹਾਸ ਕਹਿੰਦਾ ਵੀ ਉਸ ਵੇਲੇ ਉੱਥੇ ਜਹਾਂਗੀਰ ਬਾਦਸ਼ਾਹ ਜਾਂ ਉਹਦੇ ਅਹਿਲਕਾਰਾਂ ਆਖਿਆ ਵੀ ਨਹੀਂ, ਇਹ ਘਾਹ ਦੀ ਪੰਡ ਟਕਾ ਰੱਖ ਦੇ, ਕਿਉਂਕਿ ਇਹ ਵੀ ਆਖਰ ਬਾਦਸ਼ਾਹ ਹੈ, ਦਿੱਲੀ ਦਾ ਹੁਕਮਰਾਨ ਹੈ, ਤੇ ਇਹਦੇ ਸਾਹਮਣੇ ਕੁਛ ਰੱਖ ਕੇ ਚੁੱਕਣਾ ਇਹ ਫਿਰ ਬਾਦਸ਼ਾਹ ਦੀ ਨਰਾਦਰ ਦੇ ਨਰਾਦਰ ਹੈ ਬਾਦਸ਼ਾਹ ਦਾ। ਉੱਥੇ ਕਿਹਾ ਵੀ ਬਾਦਸ਼ਾਹ ਜਹਾਂਗੀਰ ਨੇ, ਮੈਂ ਤੈਨੂੰ ਮੋਹਰਾਂ ਦਾ ਥਾਲ ਭਰ ਕੇ ਦਿੰਦਾ, ਤੂੰ ਆਪਣੇ ਗੁਰੂ ਕੋਲ ਜਾ ਕੇ ਮੋਹਰਾਂ ਭੇਟ ਕਰੀ। ਹੁਣ ਬੇਪਰਵਾਹ ਸਤਿਗੁਰੂ ਨੂੰ ਜਪਣ ਵਾਲਾ ਜਿਹੜਾ ਖੁਦ ਸਤਿਗੁਰੂ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਪਰਉਪਕਾਰੀ ਹੈ, ਉਹਦੇ ਚਰਨਾਂ ਵਿੱਚ ਜੁੜਨ ਵਾਲੇ ਇਸ ਸਿੱਖ ਨੇ ਕਿਹਾ, ਭਾਈ ਇਹ ਬਾਦਸ਼ਾਹ ਗੁਰੂ ਦੇ ਦਰਬਾਰ ਵਿੱਚ ਜਿੱਥੇ ਇਹ ਘਾਹ ਦੀ ਪੰਡ ਇੱਕ ਟਕਾ ਚੱਲਣਾ ਕਿਰਤ ਕਮਾਈ ਦਾ, ਉੱਥੇ ਯਾਦ ਰੱਖ ਤੇਰੀਆਂ ਮੋਹਰਾਂ ਦਾ ਥਾਲ ਨਹੀਂ ਚੱਲਣਾ। ਉਹਨੇ ਆਖਿਆ, ਕਿਉਂ? ਉਸ ਸਿੱਖ ਨੇ ਕਿਹਾ, ਮੈਨੂੰ ਇਹ ਦੱਸ, ਜਦੋਂ ਇੱਥੇ ਸਿਕੰਦਰ ਲੋਧੀ ਦਾ ਰਾਜ ਭਾਗ ਸੀ, ਅੱਜ ਤੇਰਾ ਰਾਜ ਭਾਗ ਏ, ਤੇਰੇ ਰਾਜ ਭਾਗ ਵਿੱਚ ਲੋਧੀਆਂ ਦਾ ਸਿੱਕਾ ਨਹੀਂ ਚੱਲ ਸਕਦਾ, ਜੇ ਤੇਰੇ ਰਾਜ ਭਾਗ ਵਿੱਚ ਤੇਰੇ ਰਾਜ ਦਾ ਸਿੱਕਾ ਚੱਲਦਾ, ਲੋਧੀਆਂ ਦੇ ਰਾਜ ਦਾ ਸਿੱਕਾ ਨਹੀਂ ਚੱਲਦਾ, ਤੇ ਯਾਦ ਰੱਖੀ ਮੇਰੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰ ਮੇਰੀ ਕਿਰਤ ਕਮਾਈ ਦਾ ਟਕਾ ਚੱਲਣਾ, ਤੇਰਾ ਆ ਦਰਬਾਰ ਦੀਆਂ ਮੋਹਰਾਂ ਦਾ ਥਾਲ ਨਹੀਂ ਚੱਲਣਾ। ਬੇਪਰਵਾਹ ਸਿੱਖ ਨੇ ਗੁਰੂ ਗੁਰੂ ਜਪਣ ਵਾਲਾ ਇੱਥੋਂ ਤੁਰਿਆ ਜੀ, ਤੇ ਇਤਿਹਾਸ ਇਹ ਕਹਿੰਦਾ ਵੀ ਜਹਾਂਗੀਰ ਉਹਦੇ ਅਹਿਲਕਾਰ ਵਜ਼ੀਰ ਸਿੱਖ ਦੀ ਨਿਰਭੈਤਾ, ਸਿੱਖ ਦੀ ਬੇਪਰਵਾਹੀ, ਉਸ ਸਿੱਖ ਦਾ ਜੀਵਨ ਵੇਖ ਕੇ ਤੇ ਹੈਰਾਨ ਰਹਿ ਗਏ। ਉਸ ਵੇਲੇ ਸਿੱਖ ਤੁਰਿਆ ਤੇ ਆਖਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਆਉਂਦਾ, ਆ ਕੇ ਮੱਥਾ ਟੇਕਿਆ, ਮਹਾਰਾਜ ਕਿਰਪਾ ਕਰੋ, ਭੁੱਲ ਹੋ ਗਈ, ਬਖਸ਼ਿਸ਼ ਵਰਤਾਓ, ਗਰੀਬ ਦੀ ਭੇਟਾ ਪ੍ਰਵਾਨ ਕਰਕੇ ਮੇਰੇ ਤੇ ਰਹਿਮਤ ਸਿਰ ਤੇ ਮਿਹਰ ਭਰਿਆ ਹੱਥ ਰੱਖੋ,
ਮੈਨੂੰ ਨਾਮ ਦੀ ਦਾਤ ਬਖਸ਼ੋ, ਮੈਨੂੰ ਜੰਮਨ ਮਰਨ ਤੋਂ ਮੁਕਤ ਕਰ ਦਿਓ, ਆਪਣੇ ਚਰਨਾਂ ਦੀ ਪ੍ਰੀਤ ਬਖਸ਼ ਦਿਓ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਸ ਸਿੱਖ ਤੇ ਬੇਅੰਤ ਬਖਸ਼ਿਸ਼ਾਂ ਵਰਤਾਈਆਂ। ਮੈਂ ਬੇਨਤੀ ਕੇਵਲ ਇਹ ਕਹਿ ਰਿਹਾ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਿੱਡੇ ਪਰ ਉਪਕਾਰੀ ਸੁਭਾਅ ਦੇ ਮਾਲਕ ਨੇ। ਆਪ ਦੀ ਇਤਿਹਾਸ ਦੇ ਪੰਨੇ ਵਿੱਚੋਂ ਹੋਰ ਗਾਥਾ ਪੜ੍ਹੋ ਤੇ ਆਪ ਸਮੁੱਚੀ ਸੰਗਤ ਨੂੰ ਧਿਆਨ ਵਿੱਚ ਹੈ ਕਿ ਸਤਿਗੁਰੂ ਮਹਾਰਾਜ ਜੀ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੋ ਵਿੱਚੋਂ ਰਿਹਾ ਕਰਵਾਉਂਦੇ ਨੇ। ਬੰਦੀ ਛੋੜ ਸਤਿਗੁਰੂ ਨੇ ਉਹ ਜਿਹੜੇ ਰਾਜੇ, ਵੈਸੇ ਜਿਹੜਾ ਗਵਾਲੀਅਰ ਦਾ ਕਿਲ੍ਹਾ ਇਹਦੇ ਅੰਦਰ ਸ਼ਾਹੀ ਕੈਦੀ ਰੱਖੇ ਜਾਂਦੇ ਸਨ। ਅਕਬਰ ਵੇਲੇ ਇਹ ਪ੍ਰਥਾ ਸ਼ੁਰੂ ਹੋਈ ਸੀ। ਜਿਹੜੇ ਰਾਜਸੀ ਕੈਦੀ ਹੁੰਦੇ ਸਨ ਨਾ ਰਾਜੇ ਮਹਾਰਾਜੇ, ਉਹਨਾਂ ਨੂੰ ਇਸ ਕਿਲ੍ਹੇ ਵਿੱਚ ਛੱਡ ਦੇਣਾ ਗਵਾਲੀਅਰ ਦੇ, ਤੇ ਇੱਥੇ ਇੰਨਾ ਭਿਆਨਕ ਮੰਜ਼ਰ ਸੀ ਕਿ ਜਿਹੜਾ ਪ੍ਰਾਣੀ ਇਸ ਕਿਲ੍ਹੇ ਅੰਦਰ ਕੈਦੀ ਬਣ ਕੇ ਆ ਗਿਆ ਉਹ ਆਖਰ ਮੌਤ ਦੇ ਮੂੰਹ ਵਿੱਚ ਚਲਿਆ ਜਾਂਦਾ ਸੀ। ਪਰ ਆਪ ਜੀ ਨੂੰ ਪਤਾ ਹੈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਪਰਉਪਕਾਰੀ ਜਦੋਂ ਗਵਾਲੀਅਰ ਦੇ ਕਿਲ੍ਹੇ ਦੇ ਅੰਦਰ ਬਿਰਾਜਮਾਨ ਨੇ, ਤੇ ਇੱਥੋਂ ਮਹਾਰਾਜ ਨੇ ਜਾਣ ਤੋਂ ਪਹਿਲਾਂ 52 ਰਾਜਿਆਂ ਨੂੰ ਰਿਹਾ ਕਰਵਾਇਆ, ਆਪਣਾ 52 ਕਲੀਆਂ ਵਾਲਾ ਚੋਲਾ ਸਵਾ ਕੇ ਤੇ ਇੱਕ ਇੱਕ ਰਾਜੇ ਨੂੰ ਇੱਕ ਇੱਕ ਕਲੀ ਪਕੜਾ ਕੇ ਤੇ ਆਖਰ ਉਹਨਾਂ 52 ਰਾਜਿਆਂ ਨੂੰ ਮੌਤ ਦੇ ਮੂੰਹ ਵਿੱਚੋਂ ਕੱਢ ਕੇ ਉਹਨਾਂ ਨੂੰ ਸੁਚੱਜਾ ਜੀਵਨ ਬਖਸ਼ਿਸ਼ ਕੀਤਾ। ਗੁਰਮੁਖੋ, ਮੈਂ ਬੇਨਤੀ ਤੁਹਾਨੂੰ ਕਹਿ ਰਿਹਾ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਵਰਤਾਉਣ ਵਾਲੇ ਨੇ। ਤੁਸੀਂ ਇਤਿਹਾਸ ਵਿੱਚੋਂ ਪੜ੍ਹੋ, ਜਦੋਂ ਕੋਈ ਸ਼ਰਧਾ ਨਾਲ, ਅੱਜ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੈ, ਅਸੀਂ ਸ਼ਰਧਾ ਨਾਲ ਚੇਤਾ ਕਰੀਏ। ਜੇ ਕਸ਼ਮੀਰ ਦੀ ਧਰਤੀ ਤੇ ਇੱਕ ਬਿਰਧ ਮਾਂ ਜਿਹਦਾ ਨਾਮ ਭਾਗ ਭਰੀ ਹੈ ਤੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਉਡੀਕ ਕਰਦੀ ਆ, ਵੈਸੇ ਤੁਸੀਂ ਸਮੁੱਚੀ ਗਾਥਾ ਵੇਖੋ, ਇਸ ਭਾਗ ਭਰੀ ਮਾਤਾ ਦਾ ਪੁੱਤਰ ਸੀ ਇੱਕ ਸੇਵਾ ਰਾਮ। ਉਹ ਜਿਹੜਾ ਸੇਵਾ ਰਾਮ ਜਾਂ ਸੇਵਾ ਦਾਸ ਸੀ, ਦੁਨਿਆਵੀ ਵਿੱਦਿਆ ਦੇ ਅੱਖਰ ਪੜ੍ਹ ਕੇ ਅਹੰਕਾਰੀ ਬੜਾ ਹੋ ਗਿਆ ਸੀ ਤੇ ਪੰਜਾਬ ਦੀ ਧਰਤੀ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਆਉਂਦਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦੀਦਾਰ ਕਰਕੇ, ਮਹਾਰਾਜ ਜੀ ਦਾ ਉਪਦੇਸ਼ ਲੈ ਕੇ ਤੇ ਉਹਦੇ ਅੰਤਰ ਆਤਮੇ ਦੀ ਜਿਹੜੀ ਅਹੰਕਾਰ ਦੀ ਬਿਰਤੀ ਸੀ ਉਹ ਗੁਰੂ ਹਰਗੋਬਿੰਦ ਸਾਹਿਬ ਨੇ ਮਿਟਾ ਕੇ ਉਹਨੂੰ ਨਿਰੰਕਾਰ ਨਾਲ ਜੋੜਿਆ ਸੀ। ਮੈਂ ਬੇਨਤੀ ਕਹਿ ਰਿਹਾ, ਉਹ ਜਦੋਂ ਨਿਰੰਕਾਰ ਨਾਲ ਜੋੜਿਆ ਤੇ ਅੱਗੇ ਇਹ ਘਰ ਜਾਂਦਾ ਸੀ ਆਪਣੀ ਮਾਂ ਕੋਲ ਤੇ ਅਹੰਕਾਰ ਭਰੀਆਂ ਗੱਲਾਂ ਦੱਸਣੀਆਂ, ਮਾਂ ਅੱਜ ਮੈਂ ਫਲਾਣੇ ਬੰਦੇ ਨੂੰ ਵਿਚਾਰ ਚਰਚਾ ਵਿੱਚ ਹਰਾਇਆ ਹੈ, ਅੱਜ ਫਲਾਣੇ ਬੰਦੇ ਨੂੰ ਵਿਚਾਰ ਚਰਚਾ ਵਿੱਚ ਹਰਾਇਆ। ਕਹਿੰਦੇ ਜਦੋਂ ਅੱਜ ਇਹ ਆਇਆ ਤੇ ਅੱਜ ਮਾਂ ਨੂੰ ਕਹਿੰਦੇ, ਮਾਂ ਅੱਜ ਤੱਕ ਮੈਂ ਕਿਸੇ ਨੂੰ ਵਿਚਾਰ ਚਰਚਾ ਵਿੱਚ ਹਰਾ ਕੇ ਪ੍ਰਸੰਨ ਹੁੰਦਾ ਸੀ, ਅੱਜ ਸੱਚਮੁੱਚ ਮਾਂ ਮੈਂ ਗੁਰੂ ਹਰਗੋਬਿੰਦ ਸਾਹਿਬ ਦੇ ਦਰ ਗਿਆ ਸੀ ਤੇ ਸਤਿਗੁਰੂ ਦੀ ਰਹਿਮਤ ਲੈ ਕੇ ਅੱਜ ਅੰਦਰ ਦਾ ਅਹੰਕਾਰ ਟੁੱਟ ਗਿਆ, ਅੰਦਰ ਨਿਰਮਾਣਤਾ ਆ ਗਈ। ਅੱਜ ਇੰਜ ਪਤਾ ਲੱਗਿਆ ਵੀ ਜਿੰਨਾ ਕਿਸੇ ਨੂੰ ਹਰਾ ਕੇ ਅਹੰਕਾਰ ਵਿੱਚ ਹੱਸਣ ਵਿੱਚ ਪ੍ਰਸੰਨਤਾ ਮਿਲਦੀ ਸੀ, ਇਸ ਤੋਂ ਵੱਧ ਕਿੰਨੀ ਪ੍ਰਸੰਨਤਾ ਨਿਮਰਤਾ ਵਿੱਚ ਰਹਿ ਕੇ ਗੁਰੂ ਦੇ ਗੁਣਾਂ ਨੂੰ ਗਾ ਕੇ ਮਿਲਦੀ ਆ। ਮੈਂ ਬੇਨਤੀ ਕਹਿ ਰਿਹਾ, ਇਹਨੇ ਮਾਂ ਨੂੰ ਆ ਕੇ ਉਪਮਾ ਦੱਸੀ ਤੇ ਮਾਂ ਬੜੀ ਭਾਵਨਾ ਵਾਲੀ ਸੀ, ਮਾਤਾ ਭਾਗ ਭਰੀ ਬਿਰਧ ਅਵਸਥਾ। ਉਹਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹਿਰਦੇ ਦੀ ਪ੍ਰੀਤ ਵਿੱਚੋਂ ਚੇਤਾ ਕਰਨਾ ਸ਼ੁਰੂ ਕਰ ਲਿਆ। ਰੋਜ਼ਾਨਾ ਨੇਮ ਨਾਲ ਉਹਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਚੇਤਾ ਕਰਨਾ, ਅਰਦਾਸ ਕਰਨੀ, ਦਾਤਿਆ ਮੇਰਾ ਤਨ ਬਜ਼ੁਰਗ ਹੋ ਗਿਆ, ਨਦੀ ਕਿਨਾਰੇ ਰੁਖੜੇ, ਇੰਨੀ ਸਮਰੱਥਾ ਨਹੀਂ ਵੀ ਇੱਥੋਂ ਚੱਲ ਕੇ ਕਸ਼ਮੀਰ ਤੋਂ ਤੁਹਾਡੇ ਦਰਸ਼ਨਾਂ ਨੂੰ ਆ ਸਕਾਂ, ਪਰ ਸਮਰੱਥ ਸਤਿਗੁਰੂ ਕਦੀ ਕਿਰਪਾ ਕਰੀ, ਗਰੀਬੜੀ ਦੇ ਘਰ ਚਰਨ ਪਾ ਕੇ ਦਰਸ਼ਨ ਦੇ ਕੇ ਨਿਵਾਜਣਾ। ਇਹ ਇਤਿਹਾਸ ਕਹਿੰਦੇ ਵੀ ਉਹਨੇ ਆਪਣੇ ਹੱਥਾਂ ਨਾਲ ਬੜੀ ਭਾਵਨਾ ਨਾਲ ਸਤਿਗੁਰੂ ਦੇ ਵਸਤਰ ਤਿਆਰ ਕੀਤੇ ਤੇ ਰੋਜ਼ਾਨਾ ਭਾਵਨਾ ਨਾਲ ਚੇਤਾ ਕਰ ਰਹੀ ਆ। ਇਹਦੀ ਕੀਤੀ ਅਰਦਾਸ ਗੁਰੂ ਦਰ ਪ੍ਰਵਾਨ ਹੋਈ। ਇਹ ਗੁਰਮੁਖ ਕਹਿੰਦਾ ਅਰਦਾਸ ਦੇ ਚਾਰ ਅੱਖਰ ਨੇ,
ਆੜਾ ਰਾਰਾ ਦੱਦਾ ਤੇ ਸੱਸਾ। ਡਾਕਟਰ ਨਵਰਤਨ ਕਪੂਰ ਕਹਿੰਦਾ ਹੈ, ਕਹਿਣ ਲੱਗੇ ਇਹ ਅੱਖਰਾਂ ਦੇ ਭਾਵ ਨੂੰ ਸਮਝੀ। ਆੜਾ ਸ਼ਬਦ ਦੱਸਦਾ ਪਿਆ ਪਰਮਾਤਮਾ ਵਾਹਿਗੁਰੂ ਅੰਤਰਜਾਮੀ ਹੈ, ਤੂੰ ਕਦੀ ਭਾਵਨਾ ਨਾਲ ਚੇਤਾ ਕਰੀ, ਤੂੰ ਜ਼ੁਬਾਨ ਦੇ ਸ਼ਬਦ ਨਹੀਂ ਰੱਬ ਵੇਖਦਾ, ਉਹ ਤੇਰੀ ਅੰਦਰ ਦੀ ਭਾਵਨਾ ਵੇਖਦਾ, ਉਹ ਅੰਤਰਜਾਮੀ ਹੈ ਤੇ ਰਾਰਾ ਸ਼ਬਦ ਦੱਸਦਾ, ਤੂੰ ਉਸ ਅੰਤਰਜਾਮੀ ਨੂੰ ਚੇਤਾ ਕਰੀ, ਤੇਰਾ ਰਖਵਾਲਾ ਜ਼ਰੂਰ ਬਣੇਗਾ, ਉਹ ਰਖਵਾਲਾ ਬਣਦਾ। ਦੱਦੇ ਦਾ ਗੁਰਮੁਖ ਵਿਦਵਾਨ ਕਹਿੰਦਾ ਉਹ ਦਾਤਾਰ ਹੈ, ਤੂੰ ਅਰਦਾਸ ਕਰੀ ਤੇਰੀ ਝੋਲੀ ਵਿੱਚ ਤਰੁੱਠ ਕੇ ਦਾਤ ਪਾਏਗਾ। ਸੱਸੇ ਦਾ ਅਰਥ ਕੀਤਾ ਜਦੋਂ ਕੋਈ ਵੀ ਸਹਾਈ ਨਾ ਰਹੇ, ਅਰਦਾਸ ਕਰੀ ਉਹ ਪਰਮਾਤਮਾ ਸਹਾਈ ਹੁੰਦਾ ਹੈ। ਆੜਾ ਅੰਤਰਜਾਮੀ, ਰਾਰਾ ਰਖਵਾਲਾ, ਦੱਦਾ ਦਾਤਾਰ ਤੇ ਸੱਸਾ ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ। ਮੈਂ ਬੇਨਤੀ ਕਰਾਂ, ਇਹ ਮਾਤਾ ਭਾਗ ਭਰੀ ਦੀ ਕੀਤੀ ਅਰਦਾਸ ਪ੍ਰਵਾਨ ਹੋਈ, ਗੁਰੂ ਹਰਗੋਬਿੰਦ ਸਾਹਿਬ ਜੀ ਆਏ ਕਸ਼ਮੀਰ ਦੀ ਧਰਤੀ ਤੇ, ਇਸ ਬਿਰਧ ਮਾਤਾ ਨੂੰ ਦਰਸ਼ਨ ਦੇ ਕੇ ਨਿਵਾਜਿਆ। ਇਹਨੇ ਕਿਰਤ ਕਮਾਈ ਵਿੱਚੋਂ ਉਹ ਬਸਤਰ ਕੀਤਾ ਹੋਇਆ ਤਿਆਰ, ਮਹਾਰਾਜ ਜੀ ਨੂੰ ਭੇਟ ਕੀਤਾ ਤੇ ਨਾਲ ਇੱਕ ਬੇਨਤੀ ਆਖੀ, ਪਾਤਸ਼ਾਹ ਮੈਂ ਤੁਹਾਡਾ ਸ਼ੁਕਰਾਨਾ ਕਰਦੀ ਹਾਂ ਕਿ ਇਹ ਤਨ ਬਿਲਕੁਲ ਨਦੀ ਕਿਨਾਰੇ ਰੁਕੜਾ, ਹੁਣ ਤੁਹਾਡੇ ਦਰਸ਼ਨ ਹੋ ਗਏ, ਤੁਹਾਡੇ ਸੇਵਾ ਹੋ ਗਈ। ਤੇ ਸਾਹਿਬ ਨੇ ਤਰੁੱਟ ਕੇ ਬਚਨ ਕਿਹਾ, ਮਾਂ ਤੈਨੂੰ ਸੁਰਤ ਵਿੱਚੋਂ ਕਦੀ ਨਾਮ ਨਹੀਂ ਭੁੱਲਣਾ। ਉਸ ਮਾਈ ਨੇ ਕਿਹਾ, ਹੁਣ ਭਾਵੇਂ ਮੇਰੇ ਪ੍ਰਾਣ ਚਲੇ ਜਾਣ, ਮੇਰਾ ਜੀਵਨ ਸਫਲ ਹੋ ਗਿਆ ਹੈ। ਮੇਰੇ ਕਹਿਣ ਦਾ ਭਾਵ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਬਖਸ਼ਿਸ਼ਾਂ ਵਰਤਾਈਆਂ, ਗੁਰਮੁਖੋ ਬੇਅੰਤ ਰਹਿਮਤਾਂ। ਅੱਜ ਸਤਿਗੁਰੂ ਦਾ ਪ੍ਰਕਾਸ਼ ਪੁਰਬ ਹੈ, ਯਾਦ ਰੱਖੋ ਜੂਨ ਮਹੀਨੇ 1595 ਈਸਵੀ ਨੂੰ ਮਾਤਾ ਗੰਗਾ ਜੀ ਦੀ ਕੁੱਖ ਤੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗ੍ਰਹਿ ਵਿਖੇ ਗੁਰੂ ਕੀ ਬਡਾਲੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਹੈ। ਆਪ ਸਮੁੱਚੀ ਸੰਗਤ ਨੂੰ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ, ਸਮੂਹ ਸੰਗਤਾਂ ਦਾ ਧੰਨਵਾਦ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨਕੁਟ ਸ਼ੁਕਰ ਹੈ। ਸਮੂਹ ਪ੍ਰਬੰਧਕ ਕਮੇਟੀ ਉਚੇਚੇ ਤੌਰ 'ਤੇ ਸੇਵਾਵਾਂ ਦੇ ਉਪਰਾਲੇ ਕਰਦੇ ਨੇ, ਸਮੁੱਚੀ ਪ੍ਰਬੰਧਕ ਕਮੇਟੀ ਦਾ ਧੰਨਵਾਦ, ਸਭਨਾਂ ਦਾ ਧੰਨਵਾਦ ਜੀ। ਆਓ ਅੱਗੇ ਕੀਰਤਨ ਦੀ ਸੇਵਾ, ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਰਸ ਭਿੰਨਾ ਕੀਰਤਨ ਕਰਦੇ ਨੇ, ਬੜੇ ਪਿਆਰ ਵਾਲੇ ਨੇ, ਉਹਨਾਂ ਪਾਸੋਂ ਆਪ ਜੀ ਬਾਣੀ ਦਾ ਕੀਰਤਨ ਸੁਣੋ। ਪੁੱਲਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਹੁਣ ਅਸੀਂ ਸਾਰੇ ਬੱਚਿਆਂ ਨੂੰ ਬੇਨਤੀ ਕਰਾਂਗੇ, ਹੁਣ ਅਸੀਂ ਦੀਵਾਨ ਸ਼ੁਰੂ ਕਰਨਾ ਆ। ਦੀਵਾਨ ਸ਼ੁਰੂ ਹੋਣ ਤੋਂ ਪਹਿਲਾਂ, ਕਥਾ ਦੇ ਦੀਵਾਨ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਅਸੀਂ ਬੱਚਿਆਂ ਨੂੰ ਇੱਕ ਵਾਰੀ ਫਿਰ ਯਾਦ ਕਰਾਉਣਾ ਚਾਹੁੰਦੇ ਹਾਂ, ਜਦੋਂ ਤੁਸੀਂ ਸਾਰਿਆਂ ਨੇ ਦਰਬਾਰ ਸਾਹਿਬ 'ਚ ਆਉਣਾ, ਕਿਸੇ ਨੇ ਇੱਥੇ ਆ ਕੇ ਗੱਲ ਨਹੀਂ ਕਰਨੀ। ਹੁਣ ਤੁਹਾਡੀ ਬ੍ਰੇਕ ਹੁਣੇ ਹੋ ਕੇ ਹਟੀ ਆ, ਤੁਸੀਂ ਇਸ ਟਾਈਮ ਵੇਲੇ ਕਥਾ ਵੇਲੇ ਜਦ ਤੱਕ ਕੈਂਪ ਦੀ ਸਮਾਪਤੀ ਨਹੀਂ ਹੁੰਦੀ 4:15 ਤੱਕ। ਸੋ ਕਥਾ ਤਕਰੀਬਨ 4:10 ਤੱਕ ਹੋਊਗੀ, ਅਤੇ ਉਸ ਤੋਂ ਬਾਅਦ ਫਿਰ ਅਸੀਂ ਚੌਪੀ ਸਾਹਿਬ ਦਾ ਜਾਪ ਅਤੇ ਅਰਦਾਸ ਕਰਕੇ ਸਮਾਪਤੀ ਕਰਾਂਗੇ। ਸਾਡੇ ਵਲੰਟੀਅਰਸ ਨੂੰ ਬੇਨਤੀ ਆ ਵੀ ਬਾਬਾ ਫਤਿਹ ਸਿੰਘ ਗਰੁੱਪ ਅਤੇ ਬਾਬਾ ਦੀਪ ਸਿੰਘ ਜੀ ਗਰੁੱਪ, ਇਹ ਬੱਚਿਆਂ ਨੂੰ ਅਸੀਂ ਸਾਰਿਆਂ ਨੇ ਉੱਪਰ ਲੈ ਕੇ ਜਾਣਾ ਆ। ਸੋ ਹੁਣ ਸ਼ਾਂਤਮਈ ਤਰੀਕੇ ਨਾਲ, ਸੋ ਸੁਖਮਨ ਕੌਰ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਅਤੇ ਉਹ ਇੱਥੇ ਸਾਈਡ 'ਤੇ ਪਿੱਛੇ ਖੜ ਕੇ, ਬਾਬਾ ਫਤਿਹ ਸਿੰਘ ਗਰੁੱਪ ਅਤੇ ਬਾਬਾ ਦੀਪ ਸਿੰਘ ਜੀ ਗਰੁੱਪ ਹੁਣੇ ਲੈ ਕੇ ਜਾਓਗੇ ਗੈਲਰੀ 'ਚ। ਸੋ ਸੁਖਮਨ ਕੌਰ ਅਤੇ ਜਗਰੀਤ ਕੌਰ ਉਹਨਾਂ ਨੂੰ ਦੋਨਾਂ ਨੂੰ ਬੇਨਤੀ ਕਰਾਂਗੇ, ਇਹਨਾਂ ਨੇ ਦਰਬਾਰ ਸਾਹਿਬ 'ਤੇ ਪਿਛਲੇ ਪਾਸੇ ਖੜ ਕੇ, ਜਿਹੜਾ ਬਾਬਾ ਫਤਿਹ ਸਿੰਘ ਗਰੁੱਪ ਆ ਅਤੇ ਬਾਬਾ ਦੀਪ ਸਿੰਘ ਗਰੁੱਪ, ਉਹ ਬੱਚਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਇਹਨਾਂ ਨੇ ਸਾਰਿਆਂ ਨੇ ਗੈਲਰੀ ਵਿਖੇ ਜਾਣਾ ਆ। ਸੋ ਬਾਬਾ ਫਤਿਹ ਸਿੰਘ ਗਰੁੱਪ ਪਲੀਜ਼ ਮੱਥਾ ਟੇਕ, ਮਹਾਰਾਜ ਜੀ ਨੂੰ ਮੱਥਾ ਟੇਕ ਕੇ, ਅਤੇ ਤੁਸੀਂ ਭੈਣ ਨਾਲ ਉੱਪਰ ਗੈਲਰੀ ਵਿਖੇ ਜਾਣਾ ਆ ਅਪਸਟੇਅਰਸ। ਰੈਡੀ? ਵਾਹਿਗੁਰੂ, ਵਾਹਿਗੁਰੂ। ਸੋ ਬਾਬਾ ਦੀਪ ਸਿੰਘ ਜੀ ਗਰੁੱਪ, ਇਫ ਯੂ ਹੈਵ ਅ ਪਰਪਲ ਬੈਂਡ, ਅਤੇ ਬਾਬਾ ਫਤਿਹ ਸਿੰਘ ਜੀ ਗਰੁੱਪ, ਉਹ ਸਾਰਿਆਂ ਬੱਚਿਆਂ ਨੂੰ ਬੇਨਤੀ ਆ ਪਲੀਜ਼ ਤੁਸੀਂ ਗੈਲਰੀ ਵਿਖੇ ਪਹੁੰਚੋ ਜੀ। ਵਾਹਿਗੁਰੂ। No talking in darbar. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. ਹੁਣ ਬਾਕੀਆਂ ਬੱਚਿਆਂ ਨੂੰ ਬੇਨਤੀ ਆ, ਹੁਣ ਤੁਸੀਂ ਸਾਰੇ ਜਣੇ ਬਾਹਰ ਗੇਮਾਂ ਖੇਡ ਕੇ ਹਟਿਆ, ਜੇ ਤੁਸੀਂ ਇਸੇ ਤਰ੍ਹਾਂ ਸਹਿਜ ਨਾਲ ਬੈਠੇ ਰਹੋਗੇ ਫਿਰ ਤੁਹਾਡੇ ਲਈ ਕੱਲ੍ਹ ਨੂੰ ਵੀ ਇਸੇ ਹਿਸਾਬ ਨਾਲ ਸਕੈਜੂਲ ਬਣਿਆ ਹੋਊਗਾ। ਜੇ ਤੁਸੀਂ ਹੁਣ ਆ ਅਗਲੇ ਦੀਵਾਨ ਦੇ ਵਿੱਚ ਗੱਲਾਂ ਕਰਦੇ ਦੇਖ ਲਏ, ਫਿਰ ਕੱਲ੍ਹ ਨੂੰ ਜਿਹੜੀਆਂ ਅਸੀਂ ਗੇਮਾਂ ਪਲਾਨ ਕੀਤੀਆਂ ਅਸੀਂ ਉਹ ਫਿਰ ਨਹੀਂ ਕਰਨੀਆਂ। So in English, you need to be sitting with 5 rules of a darbar for the next hour. Eyes closed, back straight, hands folded, legs crossed, and absolutely no talking. Otherwise, recreation will be cancelled. So it needs to be pitch silent the whole time. ਸੋ ਸੰਗਤਾਂ ਵਿੱਚ ਬੇਨਤੀ ਕਰਦੇ ਹਾਂ ਹੁਣ ਅਸੀਂ ਕਥਾ ਦਾ ਦੀਵਾਨ ਸ਼ੁਰੂ ਕਰਾਂਗੇ। ਧੰਨਵਾਦ ਆਪ ਜੀ ਦਾ, ਸਾਰੇ ਪਲੀਜ਼ ਸਤਿਕਾਰ ਦੇ ਨਾਲ ਸੁਣਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ। ਅੱਜ ਕੀ ਆ? ਹਾਂਜੀ, ਪ੍ਰਕਾਸ਼ ਦਿਹਾੜਾ। ਮਹਾਰਾਜ ਜੀ ਦਾ ਅੱਜ ਦੇ ਦਿਨ ਪ੍ਰਕਾਸ਼ ਹੋਇਆ, ਛੇਵੇਂ ਸਤਿਗੁਰੂ ਜੀ। ਜਦੋਂ ਆਪਾਂ ਕਿਸੇ ਦੇ ਜਨਮ ਦਿਨ ਤੇ ਜਾਂਦੇ ਹੁੰਦੇ ਤੁਸੀਂ, ਉੱਥੇ ਫਿਰ ਕੇਕ ਵੀ ਕੱਟਦੇ ਹੋਣੇ, ਹਨ ਉੱਥੇ ਫਿਰ ਗਾਉਂਦੇ ਵੀ ਹੁੰਦੇ, ਕੁਛ ਦੱਸਦੇ ਨੀ, ਗਾਉਂਦੇ ਹੁੰਦੇ। ਤੇ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਆਪ ਜੀ ਨੇ ਜਿੰਨੀ ਕੁ ਆਵਾਜ਼ ਚ ਜਸ ਕੀਤਾ ਅੱਜ ਪ੍ਰਕਾਸ਼ ਦਿਹਾੜੇ ਤੇ, ਇਸੇ ਆਵਾਜ਼ ਚ ਉਦਣ ਕਰਦੇ ਹੁੰਦੇ। ਇੰਨੀ ਕੀ ਆਵਾਜ਼ ਹੁੰਦੀ ਉੱਥੇ? ਤੇ ਦਸ ਕੁ ਜਾਣੇ ਹੀ ਹੋਈਏ ਨਾ ਭਾਵੇਂ, ਤੇ ਪਤਾ ਲੱਗਦਾ ਹੁੰਦਾ ਵੀ ਕਿਸੇ ਦਾ ਜਨਮ ਦਿਨ ਮਨਾਉਣ ਦੇ। ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਆ। ਦਲ ਭੰਜਨ ਗੁਰ ਸੂਰਮਾ ਵੜ ਯੋਧਾ ਬਹੁ ਪਰ ਉਪਕਾਰੀ, ਪਰ ਉਪਕਾਰੀ ਸਤਿਗੁਰ ਜੀ ਦਾ। ਤੇ ਵੱਡੇ ਵੀ, ਬੱਚਿਆਂ ਦੇ ਮਾਤਾ ਪਿਤਾ ਵੀ ਬੈਠੇ ਆ ਭਾਈ, ਆਪਾਂ ਇਸ ਤੋਂ ਕੁਝ ਨਾ ਕੁਝ ਸਿੱਖਿਆ ਜ਼ਰੂਰ ਲੈਣੀ ਹੈ ਕਿ ਜਦੋਂ ਤੇ ਸਾਡੇ ਬੱਚੇ ਦਾ ਜਨਮ ਦਿਨ ਹੋਵੇ ਜਾਂ ਕਿਸੇ ਹੋਰ ਦਾ ਹੋਵੇ, ਉੱਥੇ ਤੇ ਗੂੰਜਾਂ ਪੈਂਦੀਆਂ ਹੋਣ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੋਵੇ ਤੇ ਆਵਾਜ਼ ਹੀ ਨਾ ਆਵੇ। ਇਹ ਜ਼ਰੂਰ ਅੰਦਰੇ ਅੰਦਰੇ ਵਿਚਾਰ ਲੈਣਾ ਵੀ ਕਾਰਨ ਕੀ ਹੈ। ਮਹਾਰਾਜ ਮਿਹਰ ਕਰਨ ਆਪ ਜੀ ਦੇ ਸਾਰਿਆਂ ਦੇ ਉੱਤੇ, ਉਹ ਪਰ ਉਪਕਾਰੀ ਸਤਿਗੁਰ ਪਰ ਉਪਕਾਰ ਕਰਕੇ ਆਪਾਂ ਸਭਨਾਂ ਨੂੰ ਗੁਰਸਿੱਖੀ ਬਖਸ਼ ਦੇਣ। ਬੜਿਆਂ ਨੂੰ ਨਵਾਜਿਆ ਉਹਨਾਂ ਨੇ, ਬੜਿਆਂ ਤੇ ਤਰਸ ਕੀਤਾ। ਜਿਹੜੇ ਰੁਲਦੇ ਫਿਰਦੇ ਸੀ ਨਾ, ਉਹਨਾਂ ਨੂੰ ਵੀ ਮਹਾਰਾਜ ਜੀ ਨੇ ਨਵਾਜ ਦਿੱਤਾ ਗੁਰਸਿੱਖੀ ਦੇ ਨਾਲ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਤੇ, ਮਹਾਰਾਜ ਜੀ ਦੇ ਪਿਆਰੇ ਜੀਵਨ ਵਿੱਚੋਂ ਇੱਕ ਪ੍ਰਸੰਗ ਆਪਾਂ ਅੱਜ ਸਰਵਣ ਕਰਨਾ ਆ ਕਥਾ ਚ। ਸਾਰੇ ਹੀ ਬੱਚਿਆਂ ਨੇ ਬੜੇ ਧਿਆਨ ਦੇ ਨਾਲ ਸੁਣਨਾ ਆ ਨਾਲ ਨਾਲ। ਜਦੋਂ ਕੈਂਪ ਹੁੰਦੇ ਆ ਨਾ, ਜਦੋਂ ਬਾਕੀ ਥਾਵਾਂ ਤੇ ਕੈਂਪ ਲੱਗਦੇ, ਤੇ ਉਹ ਸਾਰੇ ਸ਼ਡਿਊਲ ਦੇ ਵਿੱਚ ਜਿਹੜੀ ਇਤਿਹਾਸ ਦੀ ਕਥਾ ਹੁੰਦੀ ਆ ਰੋਜ਼, ਉਹ ਬੱਚਿਆਂ ਦਾ ਬੈਸਟ ਪਾਰਟ ਹੁੰਦਾ ਹੈ। ਹਰੇਕ ਕੈਂਪ ਚ ਇੱਦਾਂ ਹੀ ਹੁੰਦਾ ਕਿ ਜਦੋਂ ਸਮਾਪਤੀ ਤੇ ਪੁੱਛੀਦਾ ਕਿ ਬੈਸਟ ਪਾਰਟ ਕਿਹੜਾ ਸੀ, ਸਭ ਤੋਂ ਵਧੀਆ ਕਿਹੜਾ ਸੀ, ਤੇ ਬੱਚੇ ਕਹਿੰਦੇ ਇਤਿਹਾਸ ਦੀ ਕਥਾ। ਕਿਉਂਕਿ ਸਾਖੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਚੀ ਹੈ ਨਾ, ਤੇ ਸੋਹਣੀ ਬੜੀ ਹੁੰਦੀ, ਫਿਰ ਨਾਲ ਨਾਲ ਆਪਣੇ ਮਾਇੰਡ ਚ ਚੱਲੀ ਜਾਂਦੀ। ਜੇ ਆਪਾਂ ਧਿਆਨ ਦੇ ਨਾਲ ਸੁਣਾਂਗੇ, ਇੱਧਰ ਉੱਧਰ ਧਿਆਨ ਨਹੀਂ ਦੇਣਾ। ਇੱਕ ਬੱਚਿਆਂ ਨੂੰ ਬੇਨਤੀ ਆ ਕਿ ਆਪ ਜੀ ਨੇ ਉੱਠਣਾ ਨਹੀਂ ਹੁਣ ਵਿੱਚ, ਤੁਸੀਂ ਜਦੋਂ ਉੱਠੀ ਜਾਂਦੇ ਕੋਈ ਉੱਧਰ ਨੂੰ ਚਲਾ ਗਿਆ ਕੋਈ ਉੱਧਰ ਨੂੰ ਚਲਾ ਗਿਆ, ਤੇ ਉਹ ਠੀਕ ਨਹੀਂ ਲੱਗਦਾ। ਇੱਦਾਂ ਸੰਗਤ ਦੇ ਵਿੱਚ ਬੈਠੇ ਰਹੋ, ਜਿਹੜੇ ਪਿੱਛੇ ਬੈਠੇ ਆ ਬੱਚੇ, ਜੇ ਲੱਗਦਾ ਕਿ ਧਿਆਨ ਸਾਡਾ ਇਕਾਗਰ ਨਹੀਂ ਹੁੰਦਾ ਸੁਣਨ ਚ, ਇੱਕ ਦੋ ਬੱਚੇ ਚਾਰ ਜਿਹੜੇ ਅੱਗੇ ਆ ਸਕਦੇ, ਪਰ ਬੜੇ ਧਿਆਨ ਨਾਲ ਸੁਣਨਾ ਹੈ। ਕੋਸ਼ਿਸ਼ ਕਰਾਂਗੇ ਕਿ ਹੌਲੀ ਹੌਲੀ ਆਪ ਜੀ ਦੇ ਲਈ ਚੱਲੀਏ ਕਿ ਸਮਝ ਆ ਸਕੇ, ਪਰ ਨਾਲ ਨਾਲ ਜਿਹੜੇ ਆਪਣੇ ਮਾਇੰਡ ਦੇ ਵਿੱਚ ਉਹ ਪਿਕਚਰ ਬਣਾਈ ਜਾਣੀ ਹੈ ਕਿ ਮਹਾਰਾਜ ਜੀ ਬੈਠੇ ਆ ਇਸ ਤਰੀਕੇ ਦੇ ਨਾਲ, ਮਹਾਰਾਜ ਜੀ ਘੋੜੇ ਤੇ ਸਵਾਰ ਹੋਣਗੇ, ਇੱਦਾਂ ਗੁਰਸਿੱਖ ਬੈਠੇ ਹੋਣਗੇ ਮਹਾਰਾਜ ਜੀ ਦੇ ਦਰਬਾਰ ਚ, ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਦਰਬਾਰ ਆ ਅੱਜ ਆਪਾਂ ਸਾਰੇ ਬੈਠੇ ਹਾਂ, ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਦਰਬਾਰ ਸੱਜਿਆ ਹੋਏਗਾ। ਤੇ ਪ੍ਰੇਮ ਦੇ ਨਾਲ ਮਹਾਰਾਜ ਜੀ ਨੂੰ ਯਾਦ ਕਰਨਾ, ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ, ਤੇ ਮਹਾਰਾਜ ਜੀ ਨੂੰ ਇੰਨੇ ਪ੍ਰੇਮ ਨਾਲ ਯਾਦ ਕਰਨਾ ਕਿ ਮਹਾਰਾਜ ਸੱਚੇ ਪਾਤਸ਼ਾਹ ਵੀ ਵਿੱਚ ਹਾਜ਼ਰ ਨਾਜ਼ਰ ਹੋ ਕੇ ਨਾ ਤੇ ਸਾਨੂੰ ਅਸੀਸਾਂ ਦੇਣ।
ਕਿ ਮੇਰੇ ਧੀਆਂ ਪੁੱਤਰ ਮੇਰੇ ਪ੍ਰਕਾਸ਼ ਦਿਹਾੜੇ ਤੇ ਮੈਨੂੰ ਗਾਉਣ ਦੇ ਜਾਂ ਜਸ ਕਰਨ ਦੇ ਜਾਂ ਯਾਦ ਕਰਨ ਦੇ। ਤੇ ਆਓ ਸਾਰੇ ਬੜੇ ਪ੍ਰੇਮ ਦੇ ਨਾਲ ਮਹਾਰਾਜ ਜੀ ਦੇ ਜੀਵਨ ਚੋਂ ਪ੍ਰਸੰਗ ਸਰਵਣ ਕਰੀਏ। ਨਾਲ ਨਾਲ ਅਸੀਂ ਤੁਹਾਨੂੰ ਸੁਣ ਸਮਝਣਾ, ਜਿੰਨਾ ਕੁ ਤੁਸੀਂ ਸਮਝਿਆ ਉਹ ਵੇਖਣਾ ਕਿੰਨਾ ਕੁ ਸਮਝ ਰਹੇ, ਤੇ ਉਹ ਪੁੱਛਣਾ ਵੀ ਆ ਤੁਹਾਡੇ ਕੋਲ, ਸੁਣਨਾ ਵੀ, ਸਵਾਲ ਵੀ ਪੁੱਛਣੇ ਆ, ਤੁਸੀਂ ਹੱਥ ਖੜੇ ਕਰਨੇ, ਠੀਕ ਆ। ਨਾਲ ਨਾਲ ਇਕਾਗਰ ਰਹੇ, ਚਲੋ ਕਰੋ ਆਰੰਭ। ਵਾਹਿਗੁਰੂ ਜੀ।

0: ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਰ ਬ੍ਰਹਮ ਪਰਮੇਸ਼ਰ ਜੀ ਦਾ ਰੂਪ ਆਪ ਜੋਧੇ ਸਤਿਗੁਰੂ
1: ਸ਼ੋਕ ਬਿਲੰਦ ਤੁਰੰਗ ਕੋ ਚੜ੍ਹੇ ਪ੍ਰੀਤ ਕੋ ਠਾਨ
0: ਜਿਨ੍ਹਾਂ ਨੂੰ ਘੋੜ ਸਵਾ

0: ਤੇ ਭਾਈ ਸੁਭਾਗੇ ਨੂੰ ਮਹਾਰਾਜ ਜੀ ਨੇ ਸੰਗਤ ਨੂੰ ਹੁਕਮ ਕੀਤਾ ਸੀ ਘੋੜੇ ਲਿਆਓ, ਤੇ ਭਾਈ ਸੁਭਾਗਾ ਮਹਿੰਗੇ ਘੋੜੇ ਖਰੀਦ ਕੇ ਲੈ ਕੇ ਆਏ ਪੰਜ, ਤੇ ਉਹ ਪੰਜ ਘੋੜੇ ਲਿਆ ਕੇ ਤੇ ਤਬੇਲੇ ਦੇ ਵਿੱਚ ਬੰਨ ਦਿੱਤੇ। ਤਬੇਲਾ ਕੀ ਹੁੰਦਾ ਭਲਾ? ਹਾਂ, ਜਿੱਥੇ ਘੋੜਿਆਂ ਨੂੰ ਰੱਖਿਆ ਜਾਂਦਾ, ਜਿੱਥੇ ਬੰਨਿਆ ਜਾਂਦਾ, ਜਿਹੜੇ ਘੋੜਿਆਂ ਦਾ ਥਾਂ ਹੁੰਦਾ ਉੱਥੇ ਬੰਨੇ ਗਏ।
1: ਸੇਵਕ ਲਾਗੇ ਕਰਨ ਸੁਹੇਲੇ,
0: ਤੇ ਜਿਹੜੇ ਸੇਵਕ ਸਨ ਸੇਵਾਦਾਰ ਉਹ ਘੋੜਿਆਂ ਦੀ ਸੇਵਾ ਦੇ ਵਿੱਚ ਲੱਗ ਗਏ।
1: ਹੁਣ ਸਤਿਗੁਰ ਇੱਕ ਇੱਕ ਫਿਰਵਾਇਓ,
0: ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇੱਕ ਇੱਕ ਘੋੜਾ ਮੰਗਵਾਇਆ ਹੈ ਵਾਰੋ ਵਾਰੀ।
1: ਹੰਦਨ ਚੰਚਲ ਬੇਗਤਵਾਇਓ,
0: ਉਸ ਨੂੰ ਕਦਵਾ ਕੇ ਉਸ ਨੂੰ ਭਜਾ ਕੇ ਵੇਖਣਾ ਚਾਹੁੰਦੇ ਹਨ ਕੱਲੇ ਕੱਲੇ।

0: ਜਿਹੜਾ ਘੋੜਾ ਬਹੁਤ ਹੀ ਸ਼ਕਤੀਸ਼ਾਲੀ ਤੇ ਬਹੁਤ ਹੀ ਤੇਜ ਚੱਲਣ ਵਾਲਾ ਸੀ।
1: ਸ੍ਰੀ ਹਰਗੋਬਿੰਦ ਆਪ ਚਰਨ ਕੋ,
0: ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਸ ਘੋੜੇ ਤੇ ਆਪ ਸਵਾਰੀ ਕਰਨੀ ਹੈ।
1: ਰਖਵਾਇਓ ਕਹਿ ਸੁਸ਼ਟ ਬਰਨ ਕੋ,
0: ਤੇ ਉਹ ਘੋੜਾ ਮਹਾਰਾਜ ਜੀ ਨੇ ਆਪ ਸਵਾਰੀ ਕਰਨ ਲਈ ਰੱਖਣਾ ਹੈ, ਰੱਖ ਲਿਆ।
1: ਜੀਨ ਜਰਾਊ ਜਰੇ ਜਵਾਹਰ,
0: ਘੋੜੇ ਉੱਤੇ ਕਾਠੀ ਪਾਈ ਗਈ ਹੈ, ਜਵਾਹਰਾਂ ਹੀਰਿਆਂ ਨਾਲ ਜੜੀ ਹੋਈ।
1: ਜਬਰ ਜੇਬ ਜਗ ਮਗ ਜਿਸ ਜਾਹਰ,
0: ਤੇ ਜਾਹਰ ਤੌਰ ਤੇ ਉਹ ਕਾਠੀ ਬਹੁਤ ਲਿਸ਼ਕ ਰਹੀ ਹੈ, ਸੋਹਣੀ ਕਾਠੀ ਹੈ।
1: ਸੁੰਦਰ ਕੋਰ ਦਾਰ ਬਰ ਹੀਰੇ,
0: ਉਸ ਕਾਠੀ ਦੇ ਵਿੱਚ ਸੋਹਣੇ ਹੀਰੇ ਜੜੇ ਹੋਏ ਹਨ। ਹੀਰੇ ਕੀ ਹੁੰਦੇ? ਡਾਇਮੰਡ ਉਹ ਕਾਠੀ ਦੇ ਵਿੱਚ ਹਨ।
1: ਜੋਗ ਥਾਨ ਕੇ ਜਾਣਤ ਚੀਰੇ,
0: ਉਹ ਜੋਗ ਥਾਂ ਜਾਣ ਕੇ ਕਿ ਜਿੱਥੇ ਜਿੱਥੇ ਕਾਠੀ ਦੇ ਵਿੱਚ ਉਹ ਚੁਭਣ ਵੀ ਨਾ ਤੇ ਘੋੜੇ ਦੇ ਉੱਤੇ ਚੁਭਣ ਤੇ ਨਾ ਸਵਾਰ ਨੂੰ ਚੁਭਣ, ਉਸ ਤਰੀਕੇ ਦੇ ਨਾਲ ਹੀਰੇ ਜਿਹੜੇ ਆ ਕਾਠੀ ਦੇ ਉੱਤੇ ਜੜੇ ਹੋਏ ਹਨ।
1: ਅਬਰ ਅਜਾਇਬ ਜੁਗਤ ਬਣਿਓ ਹੈ,
0: ਇਹ ਅਜੀਬ ਜੁਗਤੀ ਦੇ ਨਾਲ ਸਾਰਾ ਕੁਛ ਤਿਆਰ ਹੋਇਆ ਹੈ।
1: ਸਵਰਨ ਸ਼ੋਭਤ ਸਵਰਨ ਸਨਿਓ ਹੈ,
0: ਸੋਨੇ ਸਮੇਤ ਕਈ ਰੰਗ ਸ਼ੋਭ ਰਹੇ ਹਨ ਕਾਠੀ ਦੇ ਵਿੱਚ।
1: ਐਸੋ ਤਰੰਗ ਸੁਗਮ ਨਹਿ ਆਵੇ,
0: ਇਹੋ ਜਿਹਾ ਘੋੜਾ ਜਿਹਦੇ ਉੱਤੇ ਇੰਨੀ ਸੋਹਣੀ ਕਾਠੀ ਪਈ ਹੋਵੇ, ਇਹ ਘੋੜੇ ਇਹੋ ਜਿਹੇ ਆਮ ਨਹੀਂ ਹੁੰਦੇ।
1: ਜੋ ਸਤ ਗੁਰੂ ਕੇ ਮਨ ਮਹਿ ਭਾਵੈ,
0: ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਵੀ ਆਮ ਘੋੜਾ ਪਸੰਦ ਨਹੀਂ ਆਉਂਦਾ, ਸਵਾਰੀ ਨਹੀਂ ਕਰਾ ਸਕਦਾ, ਕਿਉਂਕਿ ਮਹਾਰਾਜ ਜੀ ਦਾ ਸਰੀਰ ਜਿਹੜਾ ਬੜਾ ਵੱਡਾ ਹੈ, ਵੱਡ ਯੋਧਾ ਹੈ ਨਾ, ਬਲਵਾਨ ਹੈ, ਤੇ ਆਮ ਘੋੜਾ ਤੇ ਮਹਾਰਾਜ ਜੀ ਦਾ ਭਾਰ ਹੀ ਨਹੀਂ ਚੱਲ ਸਕਦਾ। ਭੱਜਣਾ ਤੇ ਉਹਨੇ ਕੀ ਜੰਗ ਚ ਤੇ ਕੀ ਕਰਨਾ। ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਵੀ ਜਦੋਂ ਸਵਾਰੀ ਕਰਦੇ ਸਨ ਨਾ, ਆਮ ਘੋੜੇ ਤੇ ਸਵਾਰੀ ਨਹੀਂ ਸਨ ਕਰਦੇ, ਕਿਉਂਕਿ ਯੋਧਿਆਂ ਕੋਲ ਘੋੜੇ ਵੀ ਖਾਸ ਹੁੰਦੇ। ਜਦੋਂ ਮਹਾਰਾਜ ਜੀ ਮਾਛੀਵਾੜੇ ਤੋਂ ਗਏ ਤੇ ਫਤਿਹ ਜੱਟ ਕੋ ਮਹਾਰਾਜ ਜੀ ਨੇ ਘੋੜੀ ਮੰਗਾਈ, ਉਹਨੇ ਇੱਕ ਨਿਕੰਮੀ ਜੀ ਮਾੜੀ ਜੀ ਘੋੜੀ ਲੈਣ ਦੀ, ਤੇ ਮਹਾਰਾਜ ਨੇ ਕਿਹਾ ਸੀ ਵੀ ਘੋੜੀ ਚੰਗੀ ਲੈ ਕੇ ਆ ਜਿਹੜੀ ਤੇਰੇ ਘਰ ਬੱਜੀ ਹੈ, ਇਹ ਘੋੜੀ ਨੇ ਸਾਨੂੰ ਸਵਾਰੀ ਨਹੀਂ ਕਰਾਉਣੀ, ਕਿਉਂਕਿ ਘੋੜਾ ਜਿਹੜਾ ਤੇਜ ਚਾਹੀਦਾ ਹੈ, ਸ਼ਕਤੀ ਵਾਲਾ ਚਾਹੀਦਾ ਹੈ, ਸਿਆਣਾ ਚਾਹੀਦਾ ਹੈ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਸਵਾਰੀ ਕਰਾਉਣ ਲਈ ਵੀ ਹਰ ਘੋੜਾ ਨਹੀਂ ਸੀ ਬਣਿਆ, ਮਹਾਰਾਜ ਜੀ ਨੂੰ ਪਸੰਦ ਨਹੀਂ ਸੀ ਆਉਂਦਾ, ਭਾਉਂਦਾ ਨਹੀਂ ਸੀ।
1: ਕਰਿਓ ਹੁਕਮ ਆਨੋ ਕਰ ਤਿਆਰ,
0: ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਘੋੜੇ ਨੂੰ ਤਿਆਰ ਕਰਕੇ ਲਿਆਓ ਚੰਗੀ ਤਰ੍ਹਾਂ।
1: ਦਾਸਨ ਤਤ ਛਿਨ ਮਾਹੀ ਸ਼ਿੰਗਾਰ,
0: ਤੇ ਜਿਹੜੇ ਸੇਵਕ ਦਾਸ ਸਨ ਉਹਨਾਂ ਨੇ ਉਸੇ ਵੇਲੇ ਘੋੜੇ ਨੂੰ ਸ਼ਿੰਗਾਰ ਕੇ ਪੇਸ਼ ਕੀਤਾ ਹੈ ਮਹਾਰਾਜ ਜੀ ਦੇ ਸਨਮੁਖ।
1: ਰੇਸ਼ਮ ਡੋਰ ਗਹੇ ਕਰ ਆਨਿਓ,
0: ਰੇਸ਼ਮ ਦੇ ਰੱਸੇ ਦੇ ਨਾਲ ਬੰਨਿਆ ਹੋਇਆ ਘੋੜਾ।
1: ਧਨ ਭਾਗ ਜੁਤ ਸਭ ਕਿਰੇ ਜਾਣਿਓ,
0: ਰੇਸ਼ਮ ਕੀ ਹੁੰਦਾ ਪਤਾ ਤੁਹਾਨੂੰ? ਹਾਂਜੀ ਹਾਂ, ਰੇਸ਼ਮ ਦਾ ਕੱਪੜਾ ਹੁੰਦਾ, ਆਪਾਂ ਚੰਗੀ ਕਹਿੰਦਾ ਕੱਪੜਾ, ਇਹ ਬਹੁਤ ਮੁਲਾਇਮ ਹੁੰਦਾ ਤੇ ਬਹੁਤ ਮਹਿੰਗਾ ਹੁੰਦਾ, ਅੱਜ ਕੱਲ ਤੇ ਬਹੁਤ ਘੱਟ ਹੁੰਦਾ। ਤੇ ਰੇਸ਼ਮ ਇੱਕ ਕੀੜੇ ਤੋਂ ਤਿਆਰ ਹੁੰਦਾ ਹੈ, ਹਾਂ ਕੀੜੇ ਤੋਂ ਰੇਸ਼ਮ ਤਿਆਰ ਹੁੰਦਾ ਆ, ਤੇ ਉਸ ਤੋਂ ਕੱਪੜਾ ਫਿਰ ਤਿਆਰ ਹੁੰਦਾ ਆ, ਤੇ ਉਸ ਰੇਸ਼ਮ ਦੇ ਉਹ ਮੁਲਾਇਮ ਰੇਸ਼ਮ ਦੇ ਰੱਸੀਆਂ, ਘੋੜਿਆਂ ਨੂੰ ਰੱਸੀਆਂ ਹੁੰਦੀਆਂ ਨਾ ਬੰਨਣ ਲਈ, ਤੇ ਉਹ ਰੱਸੀਆਂ ਰੇਸ਼ਮ ਦੀਆਂ ਬਣੀਆਂ ਹੋਈਆਂ, ਜਿਸ ਰੇਸ਼ਮ ਦੀਆਂ ਰੱਸੀਆਂ ਨਾਲ ਇਸ ਘੋੜੇ ਨੂੰ ਬੰਨਿਆ ਹੋਇਆ।

0: ਉਹਦੀ ਛਾਤੀ ਬਹੁਤੀ ਸੁੰਦਰ ਹੈ,
1: ਜੁਗਮ ਸ਼ਰੋਨ ਲਗ ਸੁੰਦਰ ਖਰੇ,
0: ਸਾਰੇ ਹੀ ਸੋਭ ਨੀਕ ਹੀਰੇ ਜਵਾਹਰਾਤ ਸੋਹਣੇ ਲੱਗ ਰਹੇ ਹਨ,
1: ਆਯੁਤ ਛਾਤੀ ਲੋਚਨ ਖਰੇ,
0: ਅੱਖਾਂ ਵੀ ਬਹੁਤ ਸੋਹਣੀਆਂ ਹਨ ਘੋੜੇ ਦੀਆਂ,
1: ਅਲਪ ਗਾਮ ਚੀ ਸੁਮ ਵਡੇਰੇ,
0: ਤੇ ਸੁਮ ਤੋਂ ਜਿਹੜਾ ਉਪਰਲਾ ਪਾਸਾ ਹੈ,
1: ਬੰਕੀ ਗਰੀਬ ਚਲਹਿ ਜਿਸ ਬੇਰੇ,
0: ਸੁਮ ਕੀ ਹੁੰਦਾ ਘੋੜੇ ਦਾ ਪੈਰ, ਸੁਮ ਹੁੰਦਾ ਕੀ ਪੈਰ, ਤੇ ਸੁਮ ਤੋਂ ਜਿਹੜਾ ਉਪਰਲਾ ਹਿੱਸਾ ਤੇ ਗਿੱਟੇ ਤੋਂ ਹੇਠਲਾ ਹਿੱਸਾ, ਜੋ ਤੁਸੀਂ ਘੋੜਿਆਂ ਨੂੰ ਕਿਤੇ ਵੇਖੋਗੇ ਨਾ, ਪੈਰ ਤੋਂ ਥੋੜਾ ਜਿਹਾ ਉੱਪਰ ਗਿੱਟਾ ਹੁੰਦਾ, ਉੱਥੇ ਤੇ ਜੁਆਇੰਟ ਹੁੰਦਾ ਘੋੜੇ ਦੀ ਲੱਤਾਂ ਦੇ, ਹੁੰਦਾ ਨਾ, ਪਰ ਇਹ ਜਿਹੜਾ ਘੋੜਾ ਸੀ ਇਹਦੇ ਸੁਮ ਦੇ ਤੇ ਉਸ ਜੁਆਇੰਟ ਦੇ ਵਿੱਚ ਬਹੁਤ ਥੋੜਾ ਥਾਂ ਹੈ, ਜ਼ਿਆਦਾਤਰ ਇੰਨਾ ਕੁ ਥਾਂ ਹੁੰਦਾ, ਪਰ ਇਸ ਘੋੜੇ ਦੇ ਬਹੁਤ ਥੋੜਾ ਥਾਂ ਉੱਥੇ।
1: ਸਿਮਰ ਗੁਰੂ ਸ਼੍ਰੀ ਨਾਨਕ ਆਦ,
0: ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਧਿਆ ਕੇ ਯਾਦ ਕਰਕੇ,
1: ਚੜੇ ਸ਼ਸਤਰ ਧਾਰੀ ਅਹਿਲਾਦ,
0: ਮਹਾਰਾਜ ਜੀ ਸ਼ਸਤਰ ਧਾਰਨ ਕਰਕੇ ਇਸ ਘੋੜੇ ਦੇ ਉੱਤੇ ਸਵਾਰ ਹੋਏ ਹਨ,
1: ਸੁੰਦਰ ਚਾਲ ਪਾਏ ਕਰ ਫੇਰਾ,
0: ਸੁੰਦਰ ਚਾਲੇ ਪਾ ਕੇ ਮਹਾਰਾਜ ਜੀ ਨੇ ਇਹ ਫੇਰਾ ਲਿਆ ਹੈ ਘੋੜੇ ਦੇ।

0: ਹਾਲ ਚ ਮੋਤੀ ਪਏ ਹੁਣ ਤੇ ਉਹ ਹਿੱਲੀ ਜਾਂਦੇ, ਕਦੀ ਇੱਧਰ ਜਾਂਦੇ ਕਦੀ ਇੱਧਰ ਜਾਂਦੇ। ਮੋਤੀ ਕਿੱਦਾਂ ਦੇ ਹੁੰਦੇ ਭਲਾ? ਰਾਉਂਡ ਗੋਲ ਹੁੰਦੇ, ਛੋਟੇ ਛੋਟੇ। ਹੁਣ ਇੱਕ ਥਾਲ ਚ ਤੁਸੀਂ ਮੋਤੀ ਪਾ ਲਓ ਤੇ ਤੁਰਨ ਲੱਗ ਪੋ, ਮੋਤੀ ਟਿਕਣਗੇ? ਟਿਕ ਜਾਣਗੇ, ਸਥਿਰ ਹੋ ਜਾਣਗੇ? ਜੇ ਖਲੋ ਜਾਵਾਂਗੇ, ਜੇ ਤੁਰੇ ਜਾਵਾਂਗੇ, ਉਹ ਕਦੀ ਇੱਧਰ ਜਾਣਗੇ ਕਦੀ ਇੱਧਰ ਜਾਣਗੇ, ਕਿਉਂਕਿ ਉਹ ਰਾਉਂਡ ਆ ਨਾ, ਗੋਲ ਆ। ਤੇ ਜਿੱਦਾਂ ਥਾਲ ਚ ਮੋਤੀ ਨੀ ਟਿਕਦੇ, ਘੋੜਾ ਉਹ ਇੰਨਾ ਚੰਚਲ ਉਹ ਟਿਕਦਾ ਨੀ, ਉਹ ਦੌੜੀ ਜਾਂਦਾ ਅੱਗੇ।
1: ਜਨ ਜਲ ਮਛਲੀ ਹਿਤ ਯੁਤ ਹੋਤੀ,
0: ਜਿਵੇਂ ਪਾਣੀ ਦੇ ਵਿੱਚ ਮੱਛੀ ਇੱਧਰ ਉੱਧਰ ਜਾਂਦੀ ਰਹਿੰਦੀ ਹੈ, ਇੱਕ ਥਾਂ ਟਿਕਦੀ ਨੀ, ਕਦੀ ਛਾਲ ਮਾਰ ਕੇ ਇੱਧਰ ਚਲ ਜਾਂਦੀ ਕਦੀ ਇੱਧਰ ਚਲ ਜਾਂਦੀ, ਇਸੇ ਤਰ੍ਹਾਂ ਉਹ ਘੋੜਾ ਜਿਹੜਾ ਇੱਕ ਥਾਂ ਟਿਕਦਾ ਨੀ, ਇੰਨਾ ਚੰਚਲ ਹੈ, ਇੰਨਾ ਤੇਜ ਤੇ ਬਲਵਾਨ।
1: ਸਭ ਬਿਦ ਪਿਕ ਸ਼੍ਰੀ ਹਰਗੋਬਿੰਦ,
0: ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵੇਖਿਆ ਕਿ ਇਹ ਘੋੜਾ ਸਾਰੇ ਪੱਖਾਂ ਤੋਂ ਵਧੀਆ ਹੈ।
1: ਚੜ ਕਰ ਭਏ ਆਨੰਦ ਬਿਲੰਦ,
0: ਮਹਾਰਾਜ ਜੀ ਬਹੁਤ ਖੁਸ਼ ਹੋਏ ਘੋੜੇ ਦੀ ਸਵਾਰੀ ਕਰਕੇ, ਇਸ ਦੀ ਬਾਕੀਆਂ ਦੀ ਵੀ ਕੀਤੀ ਮਹਾਰਾਜ ਜੀ ਨੇ, ਸਾਰਿਆਂ ਨੂੰ ਦੇਖਿਆ ਹੈ।
1: ਕਰ ਪਸੰਦ ਇੱਕ ਰੱਖਿਓ ਆਪ,
0: ਇਹ ਘੋੜਾ ਪਸੰਦ ਕਰਕੇ ਮਹਾਰਾਜ ਜੀ ਨੇ ਆਪਣੀ ਸਵਾਰੀ ਦੇ ਲਈ ਰੱਖ ਲਿਆ ਹੈ।
1: ਜੇ ਅਰੂੜ ਪਾਪੀ ਨਰ ਖਾਪ,
0: ਕਵੀ ਜੀ ਕਹਿੰਦੇ ਕਿ ਏਦਾਂ ਦਾ ਘੋੜਾ ਹੈ ਕਿ ਜਿਹਦੇ ਤੇ ਸਵਾਰੀ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪਾਪੀਆਂ ਦਾ ਨਾਸ ਕਰਨਗੇ।
1: ਅਪਰ ਭਿਖਿਓ ਸੁੰਦਰ ਬਲ ਪੀਨ,
0: ਹੋਰ ਜਿਹੜਾ ਸੁੰਦਰ ਤੇ ਸ਼ਕਤੀਸ਼ਾਲੀ ਘੋੜਾ ਵੇਖਿਆ ਦੂਸਰਾ,
1: ਵਿਧੀ ਚੰਦ ਕੋ ਬਾਜੀ ਦੀਨ,
0: ਉਹ ਜਿਹੜਾ ਘੋੜਾ ਸੀ ਭਾਈ ਵਿਧੀ ਚੰਦ ਜੀ ਨੂੰ ਦੇ ਦਿੱਤਾ। ਪਹਿਲਾਂ ਕਿੰਨੇ ਘੋੜੇ ਸੀ? ਪਹਿਲਾਂ ਘੋੜਾ ਕਿੰਨੇ ਰੱਖਿਆ? ਪਹਿਲਾਂ ਘੋੜਾ ਕਿੰਨੇ ਰੱਖਿਆ? ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਤੇ ਦੂਜਾ ਘੋੜਾ ਸੁਣਨ ਅੜ ਗਏ ਨਾ ਦੇ? ਮੈਨੂੰ ਲੱਗਦਾ ਟਾਈਮ ਓਵਰ ਹੋ ਗਿਆ ਤੁਹਾਡਾ ਸੁਣਨ ਨਾਲ ਭਾਈ। ਚਲੋ ਫੇਰ ਆਪਾਂ ਥੋੜਾ ਜਿਹਾ ਪਿੱਛੋਂ ਕਰਦੇ ਹਾਂ, ਸੁਣਿਓ ਧਿਆਨ ਨਾਲ। ਪਹਿਲਾ ਘੋੜਾ ਪਤਾ ਲੱਗ ਗਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਰੱਖਿਆ। ਚਲੋ ਦੂਸਰਾ ਘੋੜਾ,
1: ਅਪਰ ਭਿਖਿਓ ਸੁੰਦਰ ਬਲ ਪੀਨ,
0: ਜਿਹੜਾ ਦੂਜਾ ਘੋੜਾ ਸੁੰਦਰ ਤੇ ਬੜਾ ਸ਼ਕਤੀਸ਼ਾਲੀ ਸੀ ਦੂਸਰੇ ਨੰਬਰ ਵਾਲਾ,
1: ਵਿਧੀ ਚੰਦ ਕੋ ਬਾਜੀ ਦੀਨ,
0: ਉਹ ਘੋੜਾ ਮਹਾਰਾਜ ਜੀ ਨੇ ਭਾਈ ਵਿਧੀ ਚੰਦ ਜੀ ਨੂੰ ਦੇ ਦਿੱਤਾ।
1: ਹੋਏ ਅਰੂੜ ਤਿੰਨ ਫੇਰ ਦਿਖਾਇਓ,
0: ਭਾਈ ਵਿਧੀ ਚੰਦ ਜੀ ਨੂੰ ਹੁਕਮ ਕੀਤਾ ਮਹਾਰਾਜ ਜੀ ਨੇ ਕਿ ਤੁਸੀਂ ਸਵਾਰੀ ਕਰੋ ਇਸ ਉੱਤੇ,
1: ਮਨੋਂ ਪਾਉਣ ਕੋ ਪੂਤ ਸੁਹਾਇਓ,
0: ਤੇ ਭਾਈ ਵਿਧੀ ਚੰਦ ਜੀ ਨੇ ਸਵਾਰ ਹੋ ਕੇ ਵਿਖਾਇਆ ਹੈ ਮਹਾਰਾਜ ਜੀ ਦੇ ਸਨਮੁਖ। ਤੇ ਉਹ ਵੀ ਘੋੜਾ ਇੰਨੀ ਤੇਜ ਸੀ ਕਿ ਹਵਾ ਦੇ ਨਾਲ ਹੀ ਗੱਲਾਂ ਕਰਦਾ ਹੈ। ਹਵਾ ਦੇ ਨਾਲ ਗੱਲਾਂ ਕਰਨ ਦਾ ਮਤਲਬ ਹੁੰਦਾ ਕਿ ਜਿੰਨੀ ਤੇਜ ਹਵਾ ਚੱਲ ਸਕਦੀ ਹੈ ਨਾ, ਓਨੀ ਤੇਜ ਹੀ ਘੋੜਾ ਚੱਲਦਾ ਹੈ। ਤੇ ਭਾਈ ਵਿਧੀ ਚੰਦ ਜੀ ਨਾਲ ਮਹਾਰਾਜ ਜੀ ਬਹੁਤ ਪ੍ਰੇਮ ਕਰਦੇ ਸਨ, ਉਹ ਗੁਰਸਿੱਖ ਸਨ, ਪਰ ਮਹਾਰਾਜ ਜੀ ਦੇ ਨਾਲ ਭਾਈ ਵਿਧੀ ਚੰਦ ਜੀ ਬਹੁਤ ਪ੍ਰੇਮ ਕਰਦੇ ਸਨ, ਸੇਵਾ ਕਰਦੇ ਸਨ ਬੜੇ ਪ੍ਰੇਮ ਨਾਲ, ਜੋ ਮਹਾਰਾਜ ਜੀ ਨੇ ਕਹਿ ਦੇਣਾ ਉਹ ਹੀ ਕਰ ਦੇਣਾ ਭਾਈ ਵਿਧੀ ਚੰਦ ਜੀ ਨੇ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਭਾਈ ਵਿਧੀ ਚੰਦ ਜੀ ਨਾਲ ਬਹੁਤ ਪ੍ਰੇਮ ਕਰਦੇ ਸਨ। ਵਿਧੀ ਚੰਦ ਸੀਨਾ ਗੁਰੂ ਕਾ ਸੀਨਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਇੱਥੇ ਵੱਸਦੇ ਸਨ ਭਾਈ ਵਿਧੀ ਚੰਦ ਜੀ। ਇਤਿਹਾਸ ਦੇ ਵਿੱਚ ਜ਼ਿਕਰ ਆ, ਜਦੋਂ ਭਾਈ ਵਿਧੀ ਚੰਦ ਜੀ ਸੱਚਖੰਡ ਗਏ ਨਾ, ਸਰੀਰ ਛੱਡ ਕੇ ਗਏ, ਤੇ ਜਦੋਂ ਆਗਿਆ ਲਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲੋਂ, ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨੇਤਰਾਂ ਚ ਜਲ ਆ ਗਿਆ ਸੀ, ਪਾਣੀ ਆ ਗਿਆ ਸੀ, ਜਿਹੜਾ ਵੱਡ ਯੋਧਾ ਬਹੁ ਪਰਉਪਕਾਰੀ, ਕਿ ਸਾਡਾ ਮਿੱਤਰ ਜਿਹੜਾ ਨਾ ਚੱਲਿਆ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ, ਉਦੋਂ ਕੀਰਤਪੁਰ ਸਾਹਿਬ ਸਨ ਮਹਾਰਾਜ, ਤੇ ਮਹਾਰਾਜ ਕਹਿੰਦੇ ਭਾਈ ਵਿਧੀ ਚੰਦ ਜੀ ਤੁਸੀਂ ਚੱਲੋ, ਅਸੀਂ ਵੀ ਆਉਂਦੇ ਹਾਂ ਮਗਰ ਹੀ। ਫਿਰ ਸੱਚਖੰਡ ਗਮਨ ਕਰ ਗਏ ਸਨ ਥੋੜੇ ਚਿਰ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਏਦਾਂ ਪ੍ਰੇਮ ਹੁੰਦਾ ਗੁਰਸਿੱਖ ਦਾ ਤੇ ਗੁਰੂ ਜੀ ਦਾ। ਤੇ ਦੂਸਰਾ ਘੋੜਾ ਫਿਰ ਭਾਈ ਵਿਧੀ ਚੰਦ ਜੀ ਨੂੰ ਮਹਾਰਾਜ ਜੀ ਨੇ ਦੇ ਦਿੱਤਾ।
1: ਲੇਕਰ ਭਇਓ ਅਨੰਦਤ ਭਾਈ,
0: ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼, ਦੂਸਰਾ ਘੋੜਾ ਲੈ ਕੇ ਭਾਈ ਬਿਧੀ ਚੰਦ ਜੀ ਬਹੁਤ ਖੁਸ਼ ਹੋਏ।
1: ਸ਼੍ਰੀ ਗੁਰ ਪਾਇਨ ਸੀਸ ਝੁਕਾਈ
0: ਤੇ ਸੀਸ ਝੁਕਾ ਕੇ ਨਮਸਕਾਰਾਂ ਕਰਦੇ ਹਨ ਮਹਾਰਾਜ ਜੀ ਨੂੰ।
1: ਤ੍ਰਿਤੀਆ ਘੋੜਾ ਮੰਗਵਾਏ,
0: ਫਿਰ ਤੀਜਾ ਘੋੜਾ ਮੰਗਵਾਇਆ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ।
1: ਉਪਰ ਸੁੰਦਰ ਜੀਨ ਸੁਹਾਏ,
0: ਉਹਦੇ ਉੱਤਰ ਸੋਹਣੀ ਕਾਠੀ ਪਾਈ ਹੈ।
1: ਸ਼੍ਰੀ ਗੁਰਦਿੱਤੇ ਹੇਤ ਪੁਚਾਇਓ,
0: ਭਾਈ ਗੁਰਦਿੱਤਾ ਜੀ ਦੇ ਕੋਲ ਪਹੁੰਚਾ ਦਿੱਤਾ।

0: ਗੋਇੰਦਵਾਲ ਸਾਹਿਬ ਭਾਈ ਗੁਰਦਿੱਤਾ ਜੀ ਉਦੋਂ ਹਨ ਤੇ ਉੱਥੇ ਪਹੁੰਚ ਗਏ ਹਨ ਘੋੜਾ ਲੈ ਕੇ,
1: ਦੇਕਰ ਗੁਰ ਸੁਧ ਸਕਲ ਸੁਣਾਏ,
0: ਤੇ ਘੋੜਾ ਭਾਈ ਗੁਰਦਿੱਤਾ ਜੀ ਨੂੰ ਦੇ ਕੇ ਤੇ ਸਾਰੀ ਖਬਰ ਸੁਣਾਈ ਕਿ ਪੰਜ ਘੋੜੇ ਆਏ ਸਨ, ਪਹਿਲਾ ਘੋੜਾ ਮਹਾਰਾਜ ਜੀ ਨੇ ਰੱਖਿਆ, ਦੂਜਾ ਭਾਈ ਬਿਧੀ ਚੰਦ ਜੀ ਨੂੰ ਦਿੱਤਾ, ਤੀਜਾ ਭਾਈ ਗੁਰਦਿੱਤਾ ਜੀ ਤੁਹਾਡੇ ਲਈ ਭੇਜਿਆ ਹੈ ਮਹਾਰਾਜ ਜੀ ਨੇ ਖੁਸ਼ ਹੋ ਕੇ,
1: ਚੌਥੋ ਤਰੰਗ ਹਜ਼ੂਰ ਹਕਾਰਾ,
0: ਫਿਰ ਮਹਾਰਾਜ ਜੀ ਨੇ ਚੌਥਾ ਘੋੜਾ ਮੰਗਵਾਇਆ ਹੈ ਤਬੇਲੇ ਦੇ ਵਿੱਚੋਂ,
1: ਜੀਨ ਵਿਭੂਖਣ ਜੁਗਤ ਸ਼ਿੰਗਾਰਾ,
0: ਉਸ ਨੂੰ ਵੀ ਸੋਹਣੀ ਕਾਠੀ ਦੇ ਨਾਲ ਪਾ ਕੇ ਸ਼ਿੰਗਾਰਿਆ ਹੈ,
1: ਪੈਂਦੇ ਖਾਨ ਸਮੀਪ ਪਠਾਇਓ,
0: ਉਹ ਚੌਥਾ ਘੋੜਾ ਜਿਹੜਾ ਪੈਂਦੇ ਖਾਨ ਦੇ ਕੋਲ ਭੇਜ ਦਿੱਤਾ,
1: ਕਰ ਉਰ ਮੈਂ ਹਰ ਖਾਇਓ,
0: ਜਦੋਂ ਪੈਂਦੇ ਖਾਂ ਨੇ ਉਹ ਪ੍ਰਾਪਤ ਕੀਤਾ ਘੋੜਾ ਤੇ ਬੜਾ ਖੁਸ਼ ਹੋਇਆ ਹੈ, ਪੈਂਦੇ ਖਾਂ ਉਦੋਂ ਕਰਤਾਰਪੁਰ ਸੀ,
1: ਇੱਕ ਤੁਰੰਗ ਸ਼ੇਖ ਰਹਿ ਗਯੋ,
0: ਤੇ ਪਿੱਛੇ ਕਿੰਨੇ ਘੋੜੇ ਰਹਿ ਗਏ, ਪਹਿਲਾ ਘੋੜਾ ਕਿੰਨੇ ਲਿਆ, ਦੂਸਰਾ, ਤੀਸਰਾ, ਚੌਥਾ, ਪੈਂਦੇ ਖਾਂ ਤੇ ਰਹਿ ਗਿਆ ਇੱਕ ਘੋੜਾ, ਹਾਂਜੀ
1: ਇੱਕ ਤੁਰੰਗ ਸ਼ੇਖ ਰਹਿ ਗਯੋ,
0: ਪਿੱਛੇ ਇੱਕ ਘੋੜਾ ਰਹਿ ਗਿਆ ਹੈ,
1: ਖਾਸ ਤਬੇਲੇ ਮੈਂ ਰੱਖ ਲਯੋ,
0: ਉਹਨੂੰ ਤਬੇਲੇ ਵਿੱਚ ਹੀ ਰਹਿਣ ਦਿੱਤਾ ਮਹਾਰਾਜ ਜੀ ਨੇ,
1: ਇੱਕ ਦਿਨ ਬੈਠ ਦੀਵਾਨ ਮਝਾਰਾ,
0: ਤੇ ਕੁਝ ਦਿਨ ਲੰਘੇ ਹਨ ਤੇ ਇੱਕ ਦਿਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਇਸ ਤਰ੍ਹਾਂ ਦੀਵਾਨ ਸੱਜਿਆ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤਖਤਾਂ ਦੇ ਉੱਤੇ ਬਿਰਾਜਮਾਨ ਹਨ,
1: ਸੁਭੱਟ ਸਿੱਖ ਤਹਿ ਸ਼ੁਭਤ ਹਜ਼ਾਰਾ,
0: ਤੇ ਜਿਹੜੇ ਜਿੰਨੇ ਸਿੱਖ ਸੁਭੱਟ ਫੌਜੀ ਯੋਧੇ ਉਹ ਸਾਰੇ ਮਹਾਰਾਜ ਜੀ ਦੇ ਹਜ਼ੂਰ ਸਨਮੁਖ ਬੈਠੇ ਹਨ ਦਰਬਾਰ ਦੇ ਵਿੱਚ, ਮਹਾਰਾਜ ਜੀ ਤਖਤਾਂ ਤੇ ਬਿਰਾਜਮਾਨ ਤੇ ਸਾਰੇ ਗੁਰਸਿੱਖ ਪਿਆਰੇ ਬੈਠੇ ਹਨ ਮਹਾਰਾਜ ਜੀ ਦੇ ਕੋਲ,
1: ਸਭਨ ਸੁਣਾਏ ਮੁਕੰਦ ਬਖਾਨੀ,
0: ਸਾਰਿਆਂ ਨੂੰ ਸੁਣਾ ਕੇ ਮਹਾਰਾਜ ਜੀ ਨੇ ਇਸ ਤਰ੍ਹਾਂ ਭਜਨ ਕੀਤੇ ਹਨ,
1: ਸਿੱਖ ਸ਼ੁੱਧ ਪਠੈ ਗੁਰਬਾਣੀ,
0: ਮਹਾਰਾਜ ਜੀ ਕਹਿੰਦੇ ਕੋਈ ਸਿੱਖ ਹੈ ਜਿਹੜਾ ਸਾਨੂੰ ਸ਼ੁੱਧ ਗੁਰਬਾਣੀ ਸੁਣਾਵੇ ਆਪ ਜੀ ਦੇ ਵਿੱਚੋਂ,
1: ਜਥਾ ਯੋਗ ਮਾਤਰਾ ਅਰ ਵਰਣ,
0: ਸਾਰੀਆਂ ਮਾਤਰਾਵਾਂ ਜਥਾ ਯੋਗ ਲਾਵੇ, ਲਗਾ ਮਾਤਰਾ ਅੱਖਰਾਂ ਨੂੰ ਧਿਆਨ ਨਾਲ ਵੇਖੇ,
1: ਪਠੈ ਸੰਭਾਰ ਸੁਣਾਵੇ ਕਰਨ,
0: ਮਨ ਨੂੰ ਸੰਭਾਲ ਕੇ ਮਨ ਨੂੰ ਇਕਾਗਰ ਕਰਕੇ, ਸਵੇਰੇ ਕਿਸੇ ਬੱਚੇ ਨੇ ਪੁੱਛਿਆ ਸੀ ਕਿ ਬਾਣੀ ਕਿਵੇਂ ਪੜ੍ਹਨੀ ਚਾਹੀਦੀ ਹੈ, ਇੱਥੇ ਪੁੱਤ ਧਿਆਨ ਨਾਲ ਸੁਣਿਓ, ਮਹਾਰਾਜ ਕਹਿੰਦੇ ਮਨ ਨੂੰ ਇਕਾਗਰ ਕਰਕੇ, ਮਨ ਦੀ ਸੰਭਾਲ ਕਰਕੇ ਕੋਈ ਸਾਨੂੰ ਪੜ੍ਹ ਕੇ ਬਾਣੀ ਸੁਣਾ ਸਕਦਾ ਤੁਹਾਡੇ ਵਿੱਚੋਂ, ਹੁਣ ਬੈਠੇ ਆ ਯੋਧੇ ਤੇ ਉਹਨਾਂ ਨੂੰ ਕਹਿਣ ਦੇ ਮਹਾਰਾਜ ਬਾਣੀ ਸੁਣਾਓ, ਅੱਜ ਕੱਲ ਤੇ ਥੋੜਾ ਜਿਹਾ ਵਿਗਾੜ ਪੈ ਗਿਆ ਨਾ, ਬਾਣੀ ਪੜ੍ਹਨ ਵਾਲੇ ਬਾਣੀ ਪੜ੍ਹੀ ਜਾਂਦੇ, ਉਹ ਯੋਧਾ ਪੁਣਾ ਤਿਆਗ ਗਏ ਤੇ ਯੋਧੇ ਜਿਹੜੇ ਸ਼ਸਤਰਾਂ ਵਾਲੇ ਉਹ ਬਾਣੀ ਤਿਆਗ ਗਏ, ਉਹ ਬਦਮਾਸ਼ਾਂ ਦਾ ਰੂਪ ਧਾਰਨ ਕਰੀ ਜਾਣਦੇ ਵੀ ਅਸੀਂ ਬਸ ਸ਼ਸਤਰ ਹੀ ਚਲਾਉਣੇ, ਪਰ ਇੱਥੇ ਸੰਤ ਸਿਪਾਹੀ ਇਕੱਠੇ ਕੀਤੇ, ਸੰਤ ਵੀ ਉਹੀ ਪ੍ਰਾਣੀ ਤੇ ਸਿਪਾਹੀ ਵੀ ਉਹੀ ਪ੍ਰਾਣੀ, ਇੱਥੇ ਭਗਤੀ ਤੇ ਸ਼ਕਤੀ ਇਕੱਠੇ ਕੀਤੇ ਆ ਮਹਾਰਾਜ ਜੀ ਨੇ, ਇੱਥੇ ਵੱਖ ਵੱਖ ਨਹੀਂ ਆ, ਬਾਣੀ ਜਪਣ ਵਾਲਾ ਨਾਮ ਜਪਣ ਵਾਲਾ ਮਤਾ ਕਿਤੇ ਜਾਣੇ ਕਿ ਨਹੀਂ ਮੈਂ ਲੜਨਾ ਨਹੀਂ ਜਾਣਦਾ, ਮੇਰਾ ਕੰਮ ਨਹੀਂ ਆ ਲੜਨਾ, ਇੱਥੇ ਦੇ ਜਿਹੜੇ ਮਹੰਤ ਕਿਰਪਾਲ ਦਾਸ ਵਰਗੇ ਸਨ ਨਾ, ਜਿਨ੍ਹਾਂ ਨੇ ਇੰਨਾ ਚੌਂਕੜਾ ਮਾਰ ਕੇ ਭਗਤੀ ਕੀਤੀ ਕਿ ਪੱਥਰ ਹੀ ਘਸਾ ਛੱਡਿਆ, ਪੱਥਰ ਦੇ ਵਿੱਚ ਚੌਂਕੜਾ ਛਪ ਗਿਆ, ਅੱਜ ਵੀ ਦਰਸ਼ਨ ਕਰ ਸਕਦੇ ਹੋ ਪੌਂਟਾ ਸਾਹਿਬ, ਉਹ ਪੱਥਰ ਪਿਆ ਉਦਾਂ ਹੀ, ਤੇ ਜਦੋਂ ਯੁੱਧ ਹੋਇਆ ਨਾ ਪਹਿਲਾ ਯੁੱਧ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪੰਘਾਣੀ ਦਾ ਯੁੱਧ ਜਿਹਨੂੰ ਕਹਿੰਦੇ, ਤੇ ਮਹੰਤ ਕਿਰਪਾਲ ਦਾਸ ਵੀ ਚੌਂਕੜੇ ਚ ਉੱਠ ਕੇ ਤੇ ਡੰਡਾ ਲੈ ਕੇ ਯੁੱਧ ਚ ਚਲੇ ਗਏ, ਡੰਡੇ ਦੇ ਨਾਲ ਹੀ ਲੜਾਏ ਜਾ ਕੇ ਵੀ ਹੋਰ ਕੋਈ ਸਸਤਰ ਨਹੀਂ, ਤੇ ਉਹ ਜਿਹੜਾ ਸਲੋਤਰ ਡੰਡਾ ਨਾ ਉਹਨਾਂ ਦੀ ਯਾਦ ਚ ਮਹੰਤ ਜੀ ਦੇ ਸਥਾਨ ਤੇ ਅੱਜ ਵੀ ਪਿਆ ਹੈ, ਉਹ ਡੰਡਾ ਨਹੀਂ ਆ ਪਰ ਕੇ ਉਹ ਡੰਡੇ ਨਾਲ ਲੜੇ ਸੀ, ਇਸ ਕਰਕੇ ਮਹਾਰਾਜ ਜੀ ਨੇ ਭਗਤੀ ਸ਼ਕਤੀ ਇਕੱਠੀ ਕਰ ਦਿੱਤੀ, ਹੁਣ ਸ਼ਕਤੀ ਵਾਲੇ ਬੈਠੇ ਹਨ ਯੋਧੇ, ਤੇ ਮਹਾਰਾਜ ਜੀ ਕਹਿੰਦੇ ਬਾਣੀ ਸੁਣਾਓ, ਸ਼ੁੱਧ ਬਾਣੀ ਕੋਈ ਸੁਣਾਵੇ ਭਾਈ ਮਨ ਚਿੱਤ ਇਕਾਗਰ ਕਰਕੇ,
1: ਸੁਣ ਗਨ ਸਿੱਖ ਹੱਥ ਕੋ ਜੋਰ,
0: ਸਿੱਖਾਂ ਨੇ ਜਦੋਂ ਮਹਾਰਾਜ ਜੀ ਦੇ ਮੁਖੋਂ ਇੱਦਾਂ ਬਚਨ ਸੁਣੇ ਤੇ ਹੱਥ ਜੋੜ ਕੇ ਕਹਿਣ ਲੱਗੇ,
1: ਹੈ ਗੁਰੂ ਹਮ ਤੁਮਰੇ ਜੋਰ,
0: ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਅਸੀਂ ਸੁਣਾ ਸਕਦੇ ਹਾਂ ਪੜ੍ਹ ਸਕਦੇ ਹਾਂ ਬਾਣੀ, ਪਰ ਮਹਾਰਾਜ ਸ਼ਕਤੀ ਤੁਹਾਡੀ ਚਾਹੀਦੀ, ਮਿਹਰ ਤੁਹਾਡੀ ਚਾਹੀਦੀ, ਕਿਰਪਾ ਤੁਹਾਡੀ ਚਾਹੀਦੀ ਦਾਤਾ ਜੀ।
1: ਨਿਤ ਹੀ ਪਾਠ ਕਰਹਿ ਗੁਰਬਾਣੀ।
0: ਮਹਾਰਾਜ ਜੀ ਤੁਹਾਡੀ ਮੇਹਰ ਨਾਲ ਅਸੀਂ ਨੇਤੀ ਗੁਰਬਾਣੀ ਦਾ ਪਾਠ ਕਰਦੇ ਹਾਂ।
1: ਕੰਠ ਹਮਾਰਾ ਇਹ ਮਹਾਨੀ।
0: ਸਾਨੂੰ ਬਾਣੀ ਬਹੁਤ ਜ਼ਿਆਦਾ ਕੰਠ ਹੋ ਚੁੱਕੀ ਹੈ। ਕੰਠ ਹੋਣੀ ਬਾਣੀ ਕੀ ਹੁੰਦਾ ਆ? ਕੰਠ ਹੋਣੀ, ਹੱਥ ਖੜੇ ਕਰੋ। ਹਾਂਜੀ, ਚੇਤ ਕੰਠ ਹੁੰਦਾ ਗਲ, ਇਹਨੂੰ ਕੰਠ ਕਹਿੰਦੇ, ਤੇ ਕੰਠੋ ਹੀ ਬਾਣੀ ਸੁਣਾਈ ਜਾਣੀ, ਪੜ੍ਹ ਕੇ ਨੀ ਸੁਣਾਉਣੀ, ਏਦਾਂ ਹੀ ਗਲ ਚੋਂ ਮਤਲਬ ਬੋਲ ਆਈ ਜਾਣੇ, ਅੰਦਰੋਂ ਆਈ ਜਾਣੇ, ਯਾਦ ਕਰ ਲੈਣੀ, ਸੌਖੇ ਜੇ ਸ਼ਬਦਾਂ ਚ ਬਾਣੀ ਯਾਦ ਕਰ ਲੈਣੀ। ਤੇ ਗੁਰਸਿੱਖ ਕਹਿੰਦੇ ਮਹਾਰਾਜ ਜੀ ਤੁਹਾਡੀ ਮਿਹਰ ਦੇ ਨਾਲ ਬਾਣੀ ਜਪਦੇ ਆ, ਤੇ ਬਾਣੀ ਜਿਹੜੀ ਆ ਨਾ ਸਾਨੂੰ ਕੰਠ

0: नितनेम पाव रोज रोज पानी जपदे हैं सच्चे पातशाह जी।
1: रट है प्रेम ते कट है कोहेता।
0: महाराज जी प्रेम दे नाल बाणी जेड़ी असी जुबानी याद कर ली है के असी मुक्त हो जाइए।
1: सुन पुन गुरु पन्यो है नीकी।
0: सतगुर सच्चे पातशाह जी ने सुन के कहा के बहुत चंगी गल है भाई यह
1: गुरबाणी संग प्रीति ही की।
0: गुरबाणी दे नाल प्यार एदा ही करना चाहिदा है ते तुसी सारे करदे हो महाराज कहंदे इसलिए बहुत चंगी गल है।
1: तौ सिख जो है बुद्धवंता।
0: पर महाराज कहंदे फेर भी जेड़ा कोई बहुत बुद्धिमान सिख आप जी च कोई सियाना सिख है।
1: करत प्रेम लख शुद्ध पठंता।
0: जेड़ा बहुत ही प्रेम धारण करके बिलकुल शुद्ध पाठ करदा। आप जी दे भी आ पोस्टर लगे ना पाठ बोध समागम शुद्ध पाठ दे इथे यही सिखाया जाना। महाराज जी कहिंदे बहुत शुद्ध जेड़ा प्रेम दे नाल मन करके भी रसना करके भी जेड़ा कोई बुद्धिवान सिख होवे के बहुत ही प्रेम नाल करदा होवे पाठ।
1: सो अब सन्मुख थिरे हमारे।
0: तुहाडे सारिआं दे विचों महाराज कहिंदे ओ सिख साडे सामने खड़ा होवे हुण
1: जप जी पाठ करहि निरतारे।
0: ते ऐन साडे सामने आवे ते जप जी साहिब दा पाठ सानू सुणावे। केड़ा पाठ तुसी करदे हो रोज? कौन कौन रोज करदा? शाबाश। जेड़े पुत्र नहीं भी करदे ना रोज करया करो। ठीक है श्री जपजी साहब दा पाठ रोज करना ते कला छुट्टियां च नहीं करना कि हुण छुट्टियां आ ते हुण करना है। रोज करना जदों स्कूल लग गए उदों भी करना। ते महाराज कहंदे जपजी साहब दा पाठ सानू सुनावे कोई
1: शुद्ध सुनाए रिझावे मोही।
0: जेड़ा सानू शुद्ध पाठ सुनाएगा सानू रिझा लेगा सानू खुश कर लवेगा।
1: मन बांछत फल प्राप्त होही।
0: ओनू मन बांछत फल मिलनगे जो मन च चाहेगा असी ओनू ओही दे दांगे। किन्नी सोहणी गल है ना। आपां अरदासां करदे मंगदे महाराज दे दो दे दो दे दो फिर आपां कई महीनियां बाद कहने नहीं आड़ी सुनी नहीं जांदी दिंदे नहीं सानू। ते महाराज आप कहंदे कहंदे जिहड़ा नूं शुद्ध पाठ सुनाएगा ना जो मंगेगा असीं ओह देवांगे। जो मंग है ठाकुर अपने ते सोई सोई देवे असीं ओही दे दांगे। हांजी पुत कहना कुछ
1: नह अदे वस्तु पुन कौन।
0: असीं इन्ना दे दांगे ओनूं इन्ने खुश होवांगे जिहड़ा शुद्ध सुनाएगा कि होर कोई वस्तु दी ओनूं इच्छा नहीं रह जाएगी। कोई ऐसी संसार च वस्तु नहीं होएगी जिहड़ी ओनूं नहीं मिलेगी। हरेक चीज असीं दे दांगे।
1: जिम जाचै हम दै है तौन।
0: जिवें ओह मंगेगा असीं ओदां ही दे दांगे। जो मंग लेगा असीं दे दांगे। कौन मंगेगा? जिहड़ा जेड़ा की करेगा पाठ सुनाएगा। किदा सुनाएगा? शुद्ध पूरा शुद्ध मन करके भी रसना करके भी।
1: इस बिद पुन जब सतगुर कहे ओ।
0: इस तरह सतगुरु जी ने जदो कहया है
1: सबन विचार गुरु रुख लहे ओ।
0: सारिया ने महाराज सच्चे पातशाह जी नु समझ लिया के महाराज हुण चाहुंदे की हन साडे तो। पहला ते कई कह रहे सन महाराज अही भी सुना सकते अही भी सुना सकते हानू भी बाणी कंठ अही भी रोज पाठ करदे आ। जदो महाराज जी ने हुण डिटेल च दसिया के भाई बिलकुल शुद्ध प्रेम दे नाल सुनाना ते ओही सुना सकेगा जेड़ा रोज प्रेम नाल करदा होवेगा। रोज मन है एकाग्र करके करदा होवेगा। इस तरह गुरसिखां ने महाराज जी दे मन नूं आशे नूं समझ लिया है।
1: एक सिख गुरमुख नाम गोपाला।
0: एक गुरसिख प्यारा सिख उठिया है उसका नाम है गोपाला भाई गोपाला जी।
1: हाथ जोड़ कह सुनो कृपाला।
0: ओ उठ के उन्हें हाथ जोड़ ले हन ते कहन लगे सुनो सतगुर सच्चे पातशाह जी ओ।
1: जो सेवक प्रत आस करी है।
0: महाराज जी जे आप जी अपने सेवक नूं मेनू आग्या देवो। किन्ने कहा एदां? भाई गोपाला जी। भाई गोपाला जी याद रखियो किन्ने घोड़े सन? पहला घोड़ा किन्ने लिया? दूजा भाई बिधि चंद जी। तीजा ਚੌਥਾ ਪੰਜਵਾਂ ਪੰਜਵਾਂ ਕਿੱਥੇ ਆ ਤਬੇਲੇ ਜਾ ਜੇ ਤੂੰ ਐਡਵਾਂਸ ਹੀ ਚੱਲੀ ਜਾਂਦਾ ਭਾਈ ਗੋਪਾਲਾ ਜੀ ਪੰਜਵਾਂ ਕਿੱਥੇ ਆ ਤੇ ਹੁਣ ਕਿਹੜਾ ਸਿੱਖ ਖੜਾ ਆ ਤੇ ਅਰਦਾਸ ਕੀਤੀ ਮਹਾਰਾਜ ਜੀ ਆਗਿਆ ਦੇਵੋ ਤੇ ਮੈਂ ਸੁਣਾਵਾਂ ਭਾਈ ਗੋਪਾਲਾ ਜੀ ਹਾਂਜੀ
1: ਆਪਣ ਕਿਰਪਾ ਬਲ ਮੋਹ ਪਰ ਧਰੀ ਹੈ
0: ਸੱਚੇ ਪਾਤਸ਼ਾਹ ਜੀ ਆਪਣੀ ਕਿਰਪਾ ਦੋ ਮੈਨੂੰ ਜੇ ਆਪ ਜੀ ਦਾ ਬਲ ਆਪ ਜੀ ਦਾ ਮੇਰਾ ਭਰਿਆ ਹੱਥ ਮੇਰੇ ਸਿਰ ਤੇ ਹੋਵੇਗਾ ਸੱਚੇ ਪਾਤਸ਼ਾਹ ਤੇ ਮੈਂ ਇਹ ਆਪ ਜੀ ਦੀ ਆਗਿਆ ਮੰਨ ਕੇ ਬਾਣੀ ਸੁਣਾ ਸਕਾਂਗਾ ਆਪ ਜੀ ਨੂੰ
1: ਕਰੋ ਸੁਣਾਵਨ ਮੈਂ ਚਿਰ ਹੋਏ
0: ਦਾਤਾ ਜੀ ਮੈਂ ਮਨ ਇਕਾਗਰ ਕਰਕੇ ਸੱਚੇ ਪਾਤਸ਼ਾਹ ਜਿਵੇਂ ਆਪ ਜੀ ਦੀ ਇੱਛਾ ਹੈ ਆਪ ਜੀ ਦੀ ਸ਼ਕਤੀ ਦੇ ਨਾਲ ਓਦਾਂ ਹੀ ਸੁਣਾਵਾਂਗਾ
1: ਸ਼ੁੱਧ ਪਾਠ ਜਿਮ ਜਪ ਕੋ ਜੋਏ
0: ਸੱਚੇ ਪਾਤਸ਼ਾਹ ਜੀ ਜਪਜੀ ਸਾਹਿਬ ਦੇ ਪੂਰੇ ਸ਼ੁੱਧ ਉਚਾਰਨ ਕਰਕੇ ਮਹਾਰਾਜ ਜੀ ਮੈਂ ਸੁਣਾਵਾਂਗਾ ਆਪ ਜੀ ਨੂੰ ਪਰ ਮਿਹਰ ਆਪ ਜੀ ਦੀ ਚਾਹੀਦੀ ਹੈ ਦਾਤਾ ਜੀ
1: ਸੁਣਤ ਗਰੀਬ ਨਿਵਾਜ ਬਖਾਨਾ
0: ਗਰੀਬ ਨਿਵਾਜ ਗਰੀਬਾਂ ਨੂੰ ਨਿਵਾਜਣ ਵਾਲੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿਣ ਲੱਗੇ
1: ਆਛੀ ਬਾਤ ਥਿਰਹੋ ਇਸ ਥਾਨਾ
0: ਕਹਿੰਦੇ ਚੰਗੀ ਗੱਲ ਹੈ ਭਾਈ ਗੋਪਾਲਿਆ ਅੱਜ ਇੱਥੇ ਬੈਠ ਜਾਓ ਆਪ ਜੀ
1: ਨਿਜ ਸਨ ਮੁਖ ਆਸਨ ਡਸਵਾਵਾ
0: ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਨ ਮੁਖ ਆਸਣ ਲਵਾ ਲਿਆ ਹੈ ਭਾਈ ਗੋਪਾਲਾ ਜੀ ਦੇ ਬਹਿਣ ਦੇ ਲਈ ਆਪਣੇ ਆਸਣ ਤੋਂ ਉੱਚਾ
1: ਕਰ ਆ ਇਸ ਤਿਸ ਪਰ ਬੈਠਾਵਾ
0: ਤੇ ਮਹਾਰਾਜ ਜੀ ਨੇ ਆਗਿਆ ਕਰਕੇ ਉਸ ਦੇ ਉੱਤੇ ਭਾਈ ਗੋਪਾਲਾ ਜੀ ਨੂੰ ਬਿਠਾ ਲਿਆ
1: ਕਰੋ ਸੁਨਾਵਨ ਸ਼ੁੱਧ ਜਪ ਮੋਹੀ
0: ਤੇ ਮਹਾਰਾਜ ਕਹਿਣ ਲੱਗੇ ਚਲੋ ਹੁਣ ਸੁਣਾਵੋ ਪਾਠ ਜਪਜੀ ਸਾਹਿਬ ਦਾ ਸਾਨੂੰ
1: ਜਾਚੈ ਕਹਿ ਜੋ ਦੇਵੋ ਤੋਹੀ
0: ਜੋ ਤੁਸੀਂ ਮੰਗੋਗੇ ਭਾਈ ਗੋਪਾਲਾ ਜੀ ਉਹੀ ਤੁਹਾਨੂੰ ਦੇ ਦੇਵਾਂਗੇ
1: ਬੈਠੋ ਸਨਮੁਖ ਲੱਗਿਓ ਉਚਾਰਨ
0: ਭਾਈ ਗੋਪਾਲਾ ਜੀ ਮਹਾਰਾਜ ਜੀ ਦੇ ਸਾਹਮਣੇ ਬਹਿ ਗਏ ਤੇ ਹੁਣ ਬੋਲਣ ਲੱਗੇ ਹਨ ਆਪਣੀ ਰਸਨਾ ਤੋਂ ਸ੍ਰੀ ਜਪਜੀ ਸਾਹਿਬ
1: ਸਿਮਰਿਓ ਸ੍ਰੀ ਨਾਨਕ ਸੁਖ ਕਾਰਨ
0: ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਯਾਦ ਕੀਤਾ ਭਾਈ ਗੋਪਾਲਾ ਜੀ ਨੇ ਹੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਮਿਹਰ ਕਰਿਓ ਜਪਜੀ ਸਾਹਿਬ ਬਾਣੀ ਕਿਹੜੇ ਸਤਿਗੁਰਾਂ ਦੀ ਉਚਾਰੀ ਆ ਧੰਨ ਗੁਰੂ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਯਾਦ ਕੀਤਾ ਜਦੋਂ ਬਾਣੀ ਜਪਦੇ ਹੋ ਗੁਰਸਿੱਖੋ ਆਪ ਜੀ ਵੀ ਤੇ ਬੱਚਿਓ ਆਪ ਜੀ ਨੇ ਵੀ ਜਦੋਂ ਆਉਂਦੇ ਨਾ ਸਿਰਲੇਖ ਮਹੱਲਾ ਤੀਜਾ ਮਹੱਲਾ ਪੰਜਵਾਂ ਉਹਨਾਂ ਨੂੰ ਏਦਾਂ ਹੀ ਨਹੀਂ ਪੜ ਜਾਣਾ ਹੁੰਦਾ ਕਿ ਸਿਰਲੇਖ ਆ ਉੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਯਾਦ ਕਰਨਾ ਜੇ ਮਹੱਲਾ ਪੰਜਵਾਂ ਲਿਖਿਆ ਜੇ ਮਹੱਲਾ ਤੀਜਾ ਲਿਖਿਆ ਫਿਰ ਕਿਹੜੇ ਸਤਿਗੁਰ ਨੂੰ ਯਾਦ ਕਰਨਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਉਹਨਾਂ ਸਤਿਗੁਰਾਂ ਨੂੰ ਯਾਦ ਕਰਨਾ ਤੇ ਸ੍ਰੀ ਜਪਜੀ ਸਾਹਿਬ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਤੇ ਭਾਈ ਗੋਪਾਲਾ ਜੀ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਿਮਰਿਆ ਯਾਦ ਕੀਤਾ ਹੈ
1: ਪੂਰਬ ਕਹਿ ਇੱਕ ਓਅੰਕਾਰਾ
0: ਫਿਰ ਇੱਕ ਓਅੰਕਾਰ ਤੋਂ ਆਰੰਭ ਕੀਤੀ ਹੈ ਬਾਣੀ
1: ਸਤ ਨਾਮ ਕੋ ਬੋਹਰ ਉਚਾਰਾ
0: ਫਿਰ ਸਤ ਨਾਮ ਉਚਾਰਿਆ ਹੈ ਮੁਖ ਤੋਂ
1: ਸ੍ਰੀ ਹਰਗੋਬਿੰਦ ਸੁਣ ਕਰ ਜੋਰ
0: ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪ੍ਰੇਮ ਸਾਹਿਤ ਸੁਣ ਰਹੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ
1: ਨਮਸਕਾਰ ਕਿੰਨੀ ਸਿਖੋਰ
0: ਹਜੇ ਮੂਲ ਮੰਤਰ ਦੇ ਜਾਪ ਹੀ ਚੱਲਣ ਦੇ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਨਾ ਹੱਥ ਜੋੜ ਕੇ ਤੇ ਭਾਈ ਗੋਪਾਲਾ ਜੀ ਹੱਲ ਨੂੰ ਨਮਸਕਾਰ ਕਰਦੇ ਇੰਨਾ ਪ੍ਰੇਮ ਕਰਦੇ ਆ ਸਤਿਗੁਰ ਬਾਣੀ ਜਪਣ ਵਾਲਿਆਂ ਆਪ ਨਮਸਕਾਰਾਂ ਕਰਨ ਦੇ ਕਿ ਬਾਣੀ ਸੁਣਾਉਣ ਦੇ ਉੱਚੇ ਆਸਣ ਤੇ ਬਿਠਾ ਲਿਆ ਆਪ ਨੀਵੇਂ ਥਾਂ ਬੈਠੇ ਆਸਣ ਨੀਵਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਭਾਈ ਗੋਪਾਲਾ ਜੀ ਨੇ ਬਾਣੀ ਸੁਣਾਉਣੀ ਆ ਉਹਨਾਂ ਦਾ ਆਸਣ ਉੱਚਾ ਲਵਾ ਲਿਆ ਮਹਾਰਾਜ ਜੀ ਨੇ
1: ਪਠਿਓ ਮੰਗਲਾ ਚਰਨ ਬਹੋਰੀ
0: ਫੇਰ ਮੰਗਲਾ ਚਰਨ ਪੜਿਆ ਹੈ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ
1: ਵਰਨਨ ਕੀਨਸ ਜੋ ਖਟ ਪੌਰੀ
0: ਫਿਰ ਛੇ ਪੌੜੀਆਂ ਸੁਣਾ ਦਿੱਤੀਆਂ ਹਨ ਪਹਿਲੀਆਂ
1: ਜੇ ਜੁਗ ਚਾਰੇ ਜੁਤ ਅਨੁਰਾਗ
0: ਤੇ ਸੱਤਵੀਂ ਪੌੜੀ ਕਿਹੜੀ ਹੈ ਜਪਜੀ ਸਾਹਿਬ ਚ ਕਿੱਥੋਂ ਆਰੰਭ ਹੁੰਦੀ ਹੱਥ ਖੜੇ ਕਰੋ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਸੱਤਵੀਂ ਪੌੜੀ ਹਾਂਜੀ ਉਹ ਪਿੱਛੇ ਹੱਥ ਖੜਾ ਕੀਤਾ ਹਾਂ ਪੁੱਤ ਦੱਸ ਜੇ ਜੁਗ ਚਾਰੇ ਹੋਰ ਦਸੂਣੀ ਨਵਾਂ ਖੰਡਾਂ ਵਿੱਚ ਨਾਲ ਚੱਲੈ ਚੰਗਾ ਨਾਂ, ਬੋਲੋ ਚੰਗਾ ਨਾਂ, ਜਸ ਕੀਰਤ ਜੇ ਤਿਸ ਨਜ਼ਰ ਨਾ ਆਵਈ
1: ਤਾਂ ਬਹੁਤ ਨਾ ਪੁੱਛੇ।
0: ਛੇ ਪੌੜੀਆਂ ਪੜ੍ਹ ਕੇ ਸੁਣਾ ਕੇ ਨਾ ਸਤਵੀ ਹੁਣ ਜੇ ਜੁਗ ਚਾਰੇ ਆਰਜਾ ਵਾਲੀ ਇਹ ਪੌੜੀ ਪੜ੍ਹਨ ਲੱਗੇ ਹਨ। ਹਾਂਜੀ,
1: ਪੜ੍ਹੀ ਕਹਿਓ ਜਿਸ ਮਹਿ ਬੈਰਾਗ,
0: ਜਿਸ ਪੌੜੀ ਦੇ ਵਿੱਚ ਵੈਰਾਗ ਹੈ ਕਿ ਜਿੰਨੀ ਮਰਜ਼ੀ ਉਮਰ ਹੋ ਜੇ, ਜਿੰਨਾ ਮਰਜ਼ੀ ਜਸ ਹੋ ਜੇ, ਦੁਨੀਆਂ ਚ ਜਿੰਨੇ ਮਰਜ਼ੀ ਵਡਿਆਈ ਹੋ ਜੇ, ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੇ, ਰੁੱਲ ਜਾਣ, ਕੁਛ ਪੱਲੇ ਨਹੀਂ ਰਹਿਣਾ ਇਸ ਸੰਸਾਰ ਚ। ਜਿੱਡੇ ਮਰਜ਼ੀ ਵੱਡੇ ਹੋਈਏ, ਸਾਡੇ ਕੋਲ ਪੈਸਾ ਬੜਾ, ਸਾਡੇ ਕੋਲ ਸ਼ੋਹਰਤ ਬੜੀ, ਸਾਨੂੰ ਲੋਕ ਬੜੇ ਜਾਣਦੇ, ਸਾਡੀ ਉਮਰ ਬੜੀ ਵੱਡੀ ਆ, ਮਹਾਰਾਜ ਕਹਿੰਦੇ ਤੇਰੇ ਪੱਲੇ ਹੀ ਕੁਛ ਨਹੀਂ ਰਹਿਣਾ ਜੇ ਉਹਦੀ ਨਜ਼ਰ ਦਾ ਪਾਤਰ ਨਾ ਬਣੇ। ਇਹ ਵਿਰਾਗਮਈ ਪੌੜੀ ਬੜੇ ਹੀ ਪ੍ਰੇਮ ਦੇ ਨਾਲ ਭਾਈ ਗੋਪਾਲਾ ਜੀ ਨੇ ਸੁਣਾਈ ਹੈ।
1: ਹਾਂਜੀ, ਬਹੁਰ ਚਤੁਰ ਪਟ ਸ਼੍ਰਵਣ ਮਹਾਤਮ,
0: ਫਿਰ ਚਾਰ ਪੌੜੀਆਂ ਸੁਣਨ ਦਾ ਮਹਾਤਮ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ, ਸੁਣਿਆ ਸੁਣਿਆ ਨਾਨਕ ਭਗਤਾ ਸਦਾ ਵਿਗਾਸ, ਸੁਣਿਆ
1: ਦੁੱਖ ਪਾਪ ਕਾ ਨਾਸ,
0: ਕਿ ਦੁੱਖਾਂ ਪਾਪਾਂ ਦਾ ਨਾਸ ਹੋ ਜਾਏਗਾ ਜੇ ਮਹਾਰਾਜ ਦੀ ਬਾਣੀ ਸੁਣ ਲਈਏ। ਅਸੀਂ ਤਾਂ ਸੁਣਦੇ ਨਹੀਂ, ਅਸੀਂ ਤਾਂ ਰੌਲਾ ਹੀ ਪਾਈ ਜਾਂਦੇ, ਅਸੀਂ ਰੌਲਾ ਹੀ ਪਾਈ ਜਾਂਦੇ। ਅਸੀਂ ਤਾਂ ਕੀਰਤਨ ਹੋਵੇ, ਕਥਾ ਹੋਵੇ, ਕੁਛ ਪਾਠ ਹੋਣ ਦਿਆ ਹੋਵੇ, ਰੌਲਾ ਹੀ ਪਈ ਜਾਂਦਾ, ਰੌਲਾ ਹੀ। ਤੇ ਦੁੱਖ ਪਾਪ ਨਾਸ ਤਦੇ ਤੇ ਹੋਣ ਨਹੀਂ ਦੇ, ਤਦੇ ਤੇ ਦਿਨੋ ਦਿਨ ਦੁੱਖ ਵਧਣ ਦੇ। ਉਹ ਪਿਆਰੇ ਜੀ ਦੇ ਰੋਜ਼ ਕਹਿਣ ਦੇ ਤੂੰ ਸੁਣ ਲਾ, ਮੈਂ ਗਰੰਟੀ ਨਾਲ ਕਹਿੰਦਾ। ਮਹਾਰਾਜ ਕਹਿੰਦੇ ਸੁਣਿਆ ਦੁੱਖ ਪਾਪ ਕਾ ਨਾਸ ਹੋ ਜਾਏਗਾ। ਚਾਰ ਪੌੜੀਆਂ ਫਿਰ ਸੁਣਨ ਦਾ ਮਹਾਤਮ, ਇਹ ਭਾਈ ਗੋਪਾਲਾ ਜੀ ਨੇ ਬੜੇ ਪ੍ਰੇਮ ਨਾਲ ਸੁਣਾਈਆਂ।
1: ਕਰਬੇ ਸ਼ਰਵਣ ਬ੍ਰਹਮਨੰਦਾਤਮ,
0: ਬ੍ਰਹਮ ਵਿਚਾਰ ਵੈਸੇ ਵੀ ਸ੍ਰੀ ਜਪਜੀ ਸਾਹਿਬ ਨੂੰ ਬ੍ਰਹਮ ਗਿਆਨ ਦੀ ਬਾਣੀ ਗੁਰਮੁਖ ਮੰਨਦੇ ਹਨ, ਸਾਰੀ ਸੰਪੂਰਨ ਬਾਣੀ ਨੂੰ। ਤੇ ਇਥੋਂ ਤੱਕ ਹੀ ਜਿਹੜਾ ਗਿਆਨ ਮਹਾਰਾਜ ਜੀ ਬਖਸ਼ ਦਿੰਦੇ ਆ ਨਾ ਸੁਣਿਆ ਤੱਕ ਹੀ। ਸਵੇਰੇ ਬੱਚੇ ਪੁੱਛਣ ਦੇ ਸੀ, ਆਪ ਜੀ ਰੋਜ਼ ਕਰਦੇ ਹੋ ਪਾਠ ਜਿਹੜੇ ਨਿਤਨੇਮ ਦੇ ਵਿੱਚ, ਜ਼ਰੂਰ ਹੁਣ ਥੋੜਾ ਥੋੜਾ ਕਰਕੇ ਭਾਵੇਂ ਰੋਜ਼ ਦੀ ਇੱਕ ਪੌੜੀ ਹੀ ਅਰਥਾਂ ਦੇ ਨਾਲ ਕਰਨੀ ਸ਼ੁਰੂ ਕਰੋ, ਰੋਜ਼ ਦੀ ਭਾਵੇਂ ਇੱਕ ਪੌੜੀ ਕੀਤੀ, ਮਹੀਨੇ ਡੇਢ ਦੇ ਵਿੱਚ ਜਪਜੀ ਸਾਹਿਬ ਹੋ ਜਾਣੇ। ਫਿਰ ਏਦਾਂ ਹੀ ਜਾਪ ਸਾਹਿਬ ਹੌਲੀ ਹੌਲੀ, ਭਾਵੇਂ ਇੱਕੋ ਹੀ ਸ਼ਬਦ ਦਾ ਅਰਥ ਇੱਕ ਦਿਨ ਚ ਯਾਦ ਕਰ ਲਿਆ, ਇੱਕ ਸ਼ਬਦ ਦਾ ਸਿਰਫ, ਏਦਾਂ ਤੁਰਾਂਗੇ ਨਾ ਤੇ ਹੋਰ ਪ੍ਰੇਮ ਉਪਜੇਗਾ ਅੰਦਰ, ਜਿਹੜਾ ਬ੍ਰਹਮ ਜੀ ਦਾ ਗਿਆਨ ਆ ਨਾ ਉਹ ਪ੍ਰਗਟ ਹੋਣਾ ਸ਼ੁਰੂ ਹੋ ਜਾਏਗਾ। ਇਸ ਤਰ੍ਹਾਂ ਸਾਰੇ ਹੀ ਆਨੰਦ ਲੈ ਰਹੇ ਹਨ, ਭਾਈ ਗੋਪਾਲਾ ਜੀ ਸੁਣਾ ਰਹੇ ਹਨ।
1: ਬਹੁਰ ਮੰਨਣ ਕੀ ਪਵਰੀ ਚਾਰ,
0: ਫੇਰ ਮੰਨਣ ਦੀਆਂ ਚਾਰ ਪੌੜੀਆਂ ਆ ਗਈਆਂ। ਸੁਣ ਕੇ ਹੁਣ ਕੀ ਕਰਨਾ ਆ, ਮੰਨਣਾ ਆ, ਸੁਣਿਆ ਮੰਨਿਆ ਮਨ ਕੀਤਾ
1: ਭਾਉ,
0: ਫਿਰ ਮੰਨਣ ਦੀਆਂ ਆ ਗਈਆਂ। ਮੰਨੇ ਕੀ ਗਤ ਜੇ ਕੋ ਕਹੈ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ
1: ਸੋਜਨ ਭਵਨ ਕੀ ਸੁਧ,
0: ਮੰਨੈ
1: ਮੋਹਿ ਚੋਟਾ ਨਾ ਖਾਏ,
0: ਮੰਨੈ
1: ਜਮ ਕੈ ਸਾਥ ਨਾ ਜਾਏ,
0: ਐਸਾ ਨਾਮ
1: ਨਿਰੰਜਨ ਹੋਏ
0: ਜੇ ਕੋ ਮਨ ਜਾਣੈ
1: ਮਾਨਕ ਹੋਏ।
0: ਮਹਾਰਾਜ ਕਹਿੰਦੇ ਨਾਮ ਇੱਦਾਂ ਪਿਆਰੇ ਦਾ, ਜਮ ਕੈ ਸਾਥ ਨਾ ਜਾਏ। ਜਮਾ ਜੁਮਾ ਦਾ ਤੇ ਡਰ ਹੀ ਨਹੀਂ ਜਪਜੀ ਸਾਹਿਬ ਪੜ੍ਹਨ ਵਾਲਿਆਂ ਨੂੰ, ਨਾਮ ਜਪਣ ਵਾਲਿਆਂ, ਪਰ ਮੰਨੀਏ ਤੇ ਸਹੀ ਨਾ। ਅਸੀਂ ਤੇ ਅਜੇ ਤੱਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਹੀਂ ਮੰਨਣ ਦੇ, ਨਹੀਂ ਤੇ ਮਹਾਰਾਜ ਕੋਲ ਆਉਣਾ ਨਾ ਸਾਡਾ ਤਰੀਕਾ ਬਦਲ ਜੇ ਜਿੱਦਣ ਮੰਨ ਲਿਆ ਮਹਾਰਾਜ ਨੂੰ। ਅਸੀਂ ਇੰਨੇ ਅਦਬ ਨਾ ਆਈਏ ਵੀ, ਕੱਲ ਵੀ ਬੇਨਤੀ ਕੀਤੀ ਸੀ, ਇੰਨਾ ਭੈ ਹੋਵੇ ਬਾਣੀ ਦਾ ਮਹਾਰਾਜ ਕਹਿੰਦੇ ਨਾ ਧੰਨ ਗੁਰੂ ਹਰ ਰਾਏ ਸਾਹਿਬ ਜੀ ਦੇ ਬਚਨਾਂ ਇਤਿਹਾਸ ਚ ਜਿਨ ਭੈ ਅਦਬ ਨਾ ਬਾਣੀ ਧਾਰਾ ਜਨ ਉਹ ਸੋ ਸਿੱਖ ਨਹੀਂ ਹਮਾਰਾ। ਜਿਹਨੂੰ ਬਾਣੀ ਦਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਡਰ ਨਹੀਂ ਹੈ, ਅਦਬ ਨਹੀਂ ਹੈ, ਮਤਲਬ ਆ ਕਿਤੇ ਗੱਲਾਂ ਹੋ ਜਾਣ, ਮਤਲਬ ਆ ਕਿਤੇ ਅਸੀਂ ਏਦਾਂ ਹੀ ਟਹਿਲਦੇ ਆ ਜਾਈਏ ਤੇ ਏਦਾਂ ਹੀ ਟਹਿਲਦੇ ਚੱਲ ਜਾਈਏ, ਏਦਾਂ ਤੇ ਹੋਣਾ ਹੀ ਨਹੀਂ ਨਾ। ਪਰ ਉਹ ਉਦਣ ਹੋਏਗਾ ਜਦੋਂ ਮੰਨਣ ਲੱਗ ਪਾਂਗੇ ਨਾ, ਹਜੇ ਤੇ ਮੰਨਿਆ ਨਹੀਂ ਜਾਣਦੇ। ਫਿਰ ਚਾਰ ਪੌੜੀਆਂ ਭਾਈ ਗੋਪਾਲਾ ਜੀ ਨੇ ਕਿਹੜੀਆਂ ਸੁਣਾਈਆਂ, ਕਿਹੜੀਆਂ ਬੋਲੋ, ਮੰਨਣ ਵਾਲੀਆਂ ਹਨਾ, ਪਹਿਲਾਂ ਸੁਣਨ ਵਾਲੀਆਂ ਫਿਰ ਮੰਨਣ ਵਾਲੀਆਂ। ਚਲੋ
1: ਕਰੀ ਸੁਨਾਵਨ ਸ਼ੁੱਧ ਉਚਾਰ,
0: ਬਹੁਤ ਸ਼ੁੱਧ ਉਚਾਰਨ ਕਰ ਰਹੇ ਹਨ, ਸੁਣਾ ਰਹੇ ਮਹਾਰਾਜ ਜੀ ਨੂੰ।
1: ਪੁਨਹ ਪੜਤ ਪਾਪ ਪੰਚ ਪ੍ਰਵਾਨ,
0: ਫਿਰ ਪੰਚ ਪ੍ਰਵਾਨ ਪੰਚ ਪ੍ਰਧਾਨ,
1: ਨਿਧਿਆਸਨ ਜਹ ਕੀਨ ਬਖਾਨ,
0: ਜਿਸ ਦੇ ਵਿਚ ਨਿਧਿਆਸਨ ਦਾ ਵਖਿਆਨ ਹੈ ਪ੍ਰਾਪਤੀ ਦਾ।
1: ਤੂੰ ਸਦਾ ਸਲਾਮਤ ਨਿਰੰਕਾਰ,
0: ਫਿਰ ਸਮਾਪਤੀ ਤੇ ਪੰਕਤੀਆਂ ਸੰਪੂਰਨਤਾ ਤੇ ਆਉਂਦੀ ਇਸ ਪੌੜੀ ਤੇ, ਤੂੰ ਸਦਾ ਸਲਾਮਤ ਨਿਰੰਕਾਰ।
1: ਸਖਿਆਤਕਾਰ ਪਰ ਤੁਕ ਇਹ ਚਾਰ,
0: ਇਹ ਚਾਰ ਪੌੜੀਆਂ ਦੀ ਸੰਪੂਰਨਤਾ ਤੇ ਫਿਰ ਇਹ ਆਈ ਹੈ ਪੰਕਤੀ, ਤੂੰ ਸਦਾ ਸਲਾਮਤ
1: ਨਿਰੰਕਾਰ।
0: ਕਿੰਨੇ ਪ੍ਰੇਮ ਨਾਲ ਹੁਣ ਭਾਈ ਗੋਪਾਲਾ ਜੀ ਦਾ ਸਤਿਕਾਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਰ ਰਹੇ ਆ, ਤੇ ਭਾਈ ਗੋਪਾਲਾ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੱਲ ਮੁੱਖ ਕਰਕੇ ਕਹਿੰਦੇ ਹੋਣਗੇ ਨਾ, ਤੂੰ ਸਦਾ ਸਲਾਮਤ ਨਿਰੰਕਾਰ। ਹਾਂਜੀ,
1: ਪਠੀ ਅਸੰਖਨ ਪਵਰੀ, ਫੇਰ
0: ਫੇਰ ਅਸੰਖ ਵਾਲੀਆਂ ਪੌੜੀਆਂ ਆ ਗਈਆਂ।
1: ਸ਼ਕਤ ਸ਼ਾਂਤ ਕੀ ਪ੍ਰਥਮ ਸੋਹੇਰ,
0: ਜੇ ਚ ਸ਼ਕਤੀ ਤੇ ਸ਼ਾਂਤ ਤਾਮਸੀ ਸਾਰਾ ਕੁਛ, ਕਿਉਂਕਿ ਅਸੰਖ ਜਪ ਅਸੰਖ ਭਾਉ, ਫਿਰ ਅਸੰਖ ਮੂਰਖ ਅੰਧ ਘੋਰ, ਇਹ ਪੌੜੀਆਂ ਆਈਆਂ ਹਨ।
1: ਬਹਰ ਤਾਮਸੀ ਸ਼ਕਤ ਬਖਾਨੀ,
0: ਇਸ ਤਰ੍ਹਾਂ ਸਾਰਾ ਵਖਿਆਨ ਹੋਇਆ ਹੈ ਬੜੇ ਪ੍ਰੇਮ ਦੇ ਨਾਲ ਭਾਈ ਗੋਪਾਲਾ ਜੀ ਕਰ ਰਹੇ ਹਨ।
1: ਜਿਨ ਕੋ ਅੰਤ ਨਾ ਕਿਨ ਹੂੰ ਜਾਨੀ,
0: ਕਿਉਂਕਿ ਜਿਹੜੇ ਮਨੁੱਖ ਦੇ ਅੰਦਰ ਬਾਣੀ ਜਪਦਿਆਂ ਵਖਿਆਨ ਚੱਲਣ ਦਿਆ ਹੋਵੇ ਨਾ, ਤੇ ਜਿਹੜਾ ਜਿਹੜਾ ਮਨੁੱਖ ਬਾਣੀ ਸੁਣੇਗਾ ਉਹਨੂੰ ਵੀ ਸਮਝ ਪਈ ਜਾਣੀ ਹੁੰਦੀ। ਇਹ ਇੱਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੀਵਨ ਚ ਨਾ ਇੱਕ ਪ੍ਰਸੰਗ ਆ ਸਰੋਤੇ ਦਾ ਤੇ ਵਕਤੇ ਦਾ, ਕਿ ਵਕਤਾ ਕਿੱਦਾਂ ਦਾ ਹੋਣਾ ਚਾਹੀਦਾ ਸੁਣਾਉਣ ਵਾਲਾ, ਤੇ ਸੁਣਨ ਵਾਲਾ ਕਿੱਦਾਂ ਦਾ ਹੋਣਾ ਚਾਹੀਦਾ। ਸੋਲਾਂ ਸੋਲਾਂ ਲੱਛਣ ਸਰੋਤੇ ਦੇ, ਹੁਣ ਇਹ ਥੋੜਾ ਸਰੋਤਾ ਕਥਾ ਸੁਣਨ ਦਿਆ ਤੇ ਫੋਨ ਕਰਨ ਨੂੰ ਲਾਇਆ, ਇਹ ਲੱਛਣ ਸਰੋਤੇ ਦਾ ਨੀ ਹੈਗਾ, ਇਹ ਕੋਈ ਸਰੋਤੇ ਦਾ ਨੀ। ਤੇ ਵਕਤੇ ਦਾ ਵੀ ਇਹ ਲੱਛਣ ਨੀ ਹੈਗਾ ਵੀ ਨਜ਼ਰ ਜਿਹੜੀ ਟੋਕਰੀ ਤੇ ਹੀ ਰਵੇ, ਇਹ ਵੀ ਕੋਈ ਲੱਛਣ ਨੀ ਹੈ ਵਕਤੇ ਦਾ। ਇਹ ਤੇ ਬੜੀਆਂ ਸਰੋਤੇ ਦੀ ਵੀ ਬੜੀ ਉੱਚੀ ਪਦਵੀ ਹੈ ਤੇ ਬੋਲਣ ਵਾਲੇ ਦੀ ਵੀ। ਆਪਾਂ ਤੇ ਵੇਖੋ ਹੁਣ ਕਈਆਂ ਆ ਤੇ, ਚਲੋ ਸਾਨੂੰ ਤੁਹਾਡਾ ਤੇ ਪਤਾ ਨੀ, ਅਸੀਂ ਇੱਕ ਵਾਰੀ ਦਰਬਾਰ ਚ ਗਏ ਉੱਥੇ ਆਸਟ੍ਰੇਲੀਆ ਦੀ ਗੱਲ ਆ ਤੇ ਕਥਾ ਹੋਣ ਦੀ, ਤੇ ਅਸੀਂ ਲੰਘਣ ਦੇ ਮਹਾਰਾਜ ਵੱਲ ਨੂੰ ਜਾਣਦੇ ਤੇ ਕਈ ਜੀ ਫੇਸਬੁੱਕ ਖੋਲ ਕੇ ਲੱਗੇ, ਇਹ ਸਰੋਤਿਆਂ ਨੇ ਕਿੱਧਰ ਨੂੰ ਜਾਣਾ ਆ ਆਪਾਂ ਨੂੰ ਪਤਾ ਹੀ ਹੈ। ਇਹ ਤੇ ਬਸ ਇੱਕ ਹੌਸਲਾ ਜਿਹਾ ਝੂਠਾ ਜਿਹਾ ਕਿ ਅਸੀਂ ਦਰਬਾਰ ਚ ਗਏ, ਉਹ ਫੋਨਾਂ ਤੇ ਫੇਸਬੁੱਕ ਐ ਸਕਰੋਲ, ਕੋਈ ਜੋਬਾਂ ਕਵਰ ਕਰਾਉਣ ਦਿਆ, ਅਸੀਂ ਵਾਹ ਤੁਹਾਡੇ ਵੀ ਘਰ ਦੇ ਤੁਹਾਡੇ ਨਿਆਣੇ ਕਹਿੰਦੇ ਹੋਣੇ ਵੀ ਸਾਡੇ ਮੰਮੀ ਪਾਪਾ ਸੰਗਤ ਚ ਗਏ, ਇਹ ਗੁਰਦੁਆਰੇ ਹੱਡੀਆਂ ਅਰਦਾਸਾਂ ਕਰਨ ਗਏ ਆ ਸੁੱਖ ਦੀਆਂ। ਇਹ ਕੋਈ ਸਰੋਤੇ ਦੇ ਤੇ ਵਕਤੇ ਦੇ ਲੱਛਣ ਐਸੇ ਨਹੀਂ ਪਾਏ। ਹੁਣ ਜਦੋਂ ਭਾਈ ਗੋਪਾਲਾ ਜੀ ਇੰਨੇ ਪ੍ਰੇਮ ਨਾਲ ਸ਼ੁੱਧ ਤੇ ਐ ਅੰਦਰ ਜਿਹੜਾ ਨਾ ਵਖਿਆਨ ਚੱਲਦਾ ਹੋਏਗਾ ਤੇ ਸੁਣਨ ਵਾਲਿਆਂ ਦੇ ਅੰਦਰ ਵੀ ਉਹ ਬਾਣੀ ਲਹਿੰਦੀ ਜਾਂਦੀ, ਫਿਰ ਅੰਦਰ ਵੜੀ ਜਾਂਦੀ, ਕਿਉਂਕਿ ਪ੍ਰੇਮ ਨਾਲ ਆ ਨਾ, ਜਿਹੜਾ ਪ੍ਰੇਮ ਨਾਲ ਗਾਏਗਾ ਸੁਣਨ ਵਾਲੇ ਨੂੰ ਵੀ ਪ੍ਰੇਮ ਆਏਗਾ, ਪ੍ਰੇਮ ਨਾਲ ਪੜੇਗਾ ਸਮਝ ਕੇ ਪੜੇਗਾ ਸੁਣਨ ਵਾਲੇ ਨੂੰ ਵੀ ਸਮਝ ਪਏਗੀ। ਇੱਕ ਬੜਾ ਸਰਲ ਜਿਹਾ ਮਹਾਰਾਜ ਜੀ ਦੀ ਬਖਸ਼ਿਸ਼ ਦਾ ਇੱਕ ਤਰੀਕਾ ਹੈ। ਇਸ ਤਰ੍ਹਾਂ ਭਾਈ ਗੋਪਾਲਾ ਜੀ ਐ ਵਖਿਆਨ ਕਰ ਕਰਕੇ ਬੜੇ ਹੀ ਪ੍ਰੇਮ ਦੇ ਨਾਲ ਸੁਣਾ ਰਹੇ
1: ਚਾਰ ਪ੍ਰਕਾਰ ਬ੍ਰਹਮ ਜੋ ਗਿਆਨ
0: ਫਿਰ ਬ੍ਰਹਮ ਗਿਆਨ ਚਾਰ ਪ੍ਰਕਾਰ ਪ੍ਰਗਟ ਕੀਤਾ ਸੁਣਾਇਆ ਹੈ
1: ਸਕਲ ਸੁਣਾਵਨ ਕੀਨ ਬਖਾਨ
0: ਸਾਰਿਆਂ ਨੂੰ ਸੁਣਾ ਦਿੱਤਾ ਸੁਣਿਆ ਸਾਰਿਆਂ ਨੇ
1: ਉਨ ਬੇਅੰਤਤਾ ਕਹੀ ਬ੍ਰਹਮ ਕੀ
0: ਫਿਰ ਬ੍ਰਹਮ ਪਾਰ ਬ੍ਰਹਮ ਪਰਮੇਸ਼ਰ ਜੀ ਦੀ ਬੇਅੰਤਤਾ ਦਾ ਵਰਣਨ ਹੋਇਆ ਹੈ ਅੰਤ ਨਾ ਸਿਫਤੀ ਕਹਿਣ ਨਾ ਅੰਤ
1: ਜੀਵ ਈਸ਼ ਏਕਤਾ ਕਰ ਸਮ ਕੀ
0: ਫਿਰ ਸਾਰੇ ਏਕਤਾ ਕਹੀ ਕਿ ਕਿਵੇਂ ਪਰਮੇਸ਼ਰ ਜੀ ਸਾਰਿਆਂ ਚ ਸਮ ਕਰ ਬਿਰਾਜਮਾਨ ਹਨ ਇੱਕ ਜੈਸੇ
1: ਸਨਾ ਸਨਾ ਸਭ ਕੀਨ ਸੰਭਾਰ
0: ਹੌਲੀ ਹੌਲੀ ਸਾਰੇ ਮਨ ਦੀ ਸੰਭਾਲ ਕਰਕੇ ਸੁਣਾਈ ਜਾ ਰਹੇ ਹਨ।

0: ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਸੁਣਿਆ ਹੈ ਨਾ ਜਾਪ ਭਾਈ ਗੋਪਾਲਾ ਜੀ ਦੇ ਮੁਖ ਤੋਂ, ਤੇ ਇਸ ਤਰ੍ਹਾਂ ਆਪਣੇ ਹਿਰਦੇ ਦੇ ਵਿੱਚ ਵਿਚਾਰ ਕੀਤੀ ਹੈ,
1: ਜਪ ਕੇ ਸਮਕਿਆ ਬਸਤ ਉਦਾਰੀ।
0: ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸੋਚਣ ਲੱਗੇ ਕਿ ਸ੍ਰੀ ਜਪਜੀ ਸਾਹਿਬ ਦੇ ਬਰਾਬਰ ਕਿਹੜੀ ਵਸਤੂ ਹੈ
1: ਜੋ ਇਸ ਕੋ ਅਬ ਦਹਿ ਬੋ ਕਰੈ,
0: ਜਿਹੜੀ ਹੁਣ ਇਸ ਭਾਈ ਗੋਪਾਲਾ ਜੀ ਨੂੰ ਦਈਏ ਅਸੀਂ ਸ੍ਰੀ ਜਪਜੀ ਸਾਹਿਬ ਸੁਣਾਉਣ ਦੇ ਬਦਲੇ।
1: ਨਾ ਸਮਤਾ ਕਿਉਂ ਹੂੰ ਤਰੈ,
0: ਫਿਰ ਵਿਚਾਰਦੇ ਹਨ ਵੀ ਕੋਈ ਵੀ ਬਰਾਬਰ ਨਹੀਂ ਦਿਸਦੀ ਵਸਤੂ ਸੰਸਾਰ ਦੇ ਵਿੱਚ, ਕੋਈ ਵੀ ਚੀਜ਼ ਐਸੀ ਨਹੀਂ ਸ੍ਰੀ ਜਪਜੀ ਸਾਹਿਬ ਤੇ ਜਿਹੜੀ ਬਰਾਬਰ ਹੋਵੇ, ਤੁਲ ਹੋਵੇ, ਜਿਹੜੀ ਉਸ ਦੇ ਬਦਲੇ ਦੇ ਦਿੱਤੀ ਜਾਵੇ।
1: ਜੋ ਸਗਰੇ ਜਗ ਕੀ ਗੁਰ ਆਈ,
0: ਇਹ ਤੇ ਅੱਜ ਕੱਲ ਆ ਨਾ, ਅਸੀਂ ਤੇ ਮੁੱਲ ਵੱਟ ਲਿਆ, ਅਸੀਂ ਤੇ ਕਥਾ ਕੀਤੀ ਤੇ ਪੈਸੇ ਲੈ ਕੇ ਗਾਂ ਗਏ, ਤੇ ਮੁੱਲ ਕੀ ਕਥਾ ਦਾ, ਓਨੇ ਕੁ ਡਾਲਰ ਬਣਾ ਲਏ ਜਾਂ ਮੰਗ ਲਏ ਵੀ ਇੰਨੇ ਡਾਲਰ ਦਓਗੇ, ਇੰਨੇ ਰੁਪਈਏ ਦਓਗੇ ਤੇ ਕਥਾ ਕਰਾਂਗੇ। ਇਹ ਤੇ ਅਸੀਂ ਮੁੱਲ ਪਾ ਲਿਆ, ਓਦਾਂ ਮੁੱਲ ਨਹੀਂ। ਕਲਗੀਧਰ ਮਹਾਰਾਜ ਜੀ ਦੀ ਸਾਖੀ ਹੈ ਇੱਕ, ਧਿਆਨ ਦਿਓ। ਮਹਾਰਾਜ ਜੀ ਨਾ ਜਮਨਾ ਪਾਰ ਕਰਦੇ ਸਨ ਬੇੜੀ ਤੇ ਬਹਿ ਕੇ, ਕਲਗੀਧਰ ਮਹਾਰਾਜ ਬੇੜੀ ਤੇ ਬਹਿ ਕੇ ਮਲਾਹ ਨੂੰ ਕਹਿੰਦੇ ਵੀ ਜਮਨਾ ਪਾਰ ਕਰਾ ਦੇ, ਪਾਉਂਟਾ ਸਾਹਿਬ ਦੀ ਹੈ ਸਾਖੀ। ਤੇ ਲਾਗੇ ਇੱਕ ਬੰਦਾ ਸੀ ਜਿਹੜਾ ਸ਼ਕਤੀਆਂ ਵਾਲਾ, ਰਿੱਧੀਆਂ ਸਿੱਧੀਆਂ ਵਾਲਾ ਜੋਗੀ, ਸਿੱਧ ਪੁਰਸ਼। ਮਹਾਰਾਜ ਜੀ ਨੇ ਉਹਨੂੰ ਬੁਲਾਇਆ ਤੱਕ ਨਾ, ਤੇ ਉਹਨੂੰ ਸੀ ਵੀ ਮੈਂ ਸ਼ਕਤੀਆਂ ਵਾਲਾ, ਮੈਨੂੰ ਸਾਰੇ ਨਮਸਕਾਰਾਂ ਕਰਦੇ, ਮੇਰੇ ਤੋਂ ਸਾਰੇ ਡਰਦੇ ਆ, ਤੇ ਇਹਨਾਂ ਬੁਲਾਇਆ ਹੀ ਨਹੀਂ ਮੈਨੂੰ। ਮਹਾਰਾਜ ਚੁੱਪ ਕਰਕੇ ਉਦੋਂ ਲਾਗੋਂ ਦੀ ਲੰਘ ਕੇ ਤੇ ਬੇੜੀ ਚ ਸਵਾਰ ਹੋ ਗਏ, ਤੇ ਮਲਾਹ ਨੇ ਬੇੜੀ ਤੋਰ ਲਈ। ਉਹ ਜਿਹੜਾ ਸ਼ਕਤੀਆਂ ਵਾਲਾ ਸੀ ਨਾ, ਬੇੜੀ ਦੇ ਨਾਲ ਨਾਲ ਪਾਣੀ ਦੇ ਉੱਤੇ ਤੁਰਨ ਲੱਗ ਪਿਆ। ਉਹਨੇ ਆਪਣੀ ਸ਼ਕਤੀ ਵਰਤੀ ਤੇ ਪਾਣੀ ਦੇ ਉੱਤੇ ਮਹਾਰਾਜ ਦੀ ਬੇੜੀ ਦੇ ਨਾਲ ਨਾਲ ਤੁਰਿਆ ਆਵੇ। ਮਹਾਰਾਜ ਨੇ ਫੇਰ ਨੀ ਉਹਦੇ ਵੱਲ ਵੇਖਿਆ, ਉਹਨੂੰ ਹੀ ਵੀ ਮੈਂ ਪ੍ਰਭਾਵਿਤ ਕਰੂੰਗਾ। ਮਹਾਰਾਜ ਨੇ ਫੇਰ ਨਾ ਵੇਖਿਆ, ਬੇੜੀ ਉਧਰੋਂ ਕੰਢੇ ਲੱਗ ਗਈ ਤੇ ਮਹਾਰਾਜ ਨੇ ਵੇਖਿਆ ਤੱਕ ਨਾ ਉਹਦੇ ਵੱਲ। ਉਹਨੂੰ ਹੋਰ ਗੁੱਸਾ ਜਿਹਾ ਚੜ ਗਿਆ, ਮੈਂ ਇੰਨੀ ਸ਼ਕਤੀ ਵਾਲਾ, ਬਿਨਾਂ ਬੇੜੀ ਤੋਂ ਦਰਿਆ ਪਾਰ ਕਰ ਸਕਦਾ, ਇਹ ਕਿੱਦਾਂ ਦਾ ਆ, ਕੋਈ ਸਾਧੂ ਮੇਰੇ ਵੱਲ ਵਹਿੰਦਾ ਹੀ ਨਹੀਂ। ਤੇ ਜਦੋਂ ਮਹਾਰਾਜ ਜੀ ਜਾਣ ਲੱਗੇ, ਉਤਰਨ ਲੱਗੇ ਨਾ, ਤੇ ਕਹਿੰਦਾ ਉਹ ਜਿਹੜਾ ਸਿੱਧ ਸੀ, ਕਹਿੰਦਾ ਤੁਸੀਂ ਮੇਰੀ ਸ਼ਕਤੀ ਦਾ ਮੁੱਲ ਨਹੀਂ ਪਾਇਆ। ਮਹਾਰਾਜ ਕਹਿੰਦੇ ਹੁਣੇ ਪਾ ਦਿੰਦੇ। ਮਹਾਰਾਜ ਜੀ ਨੇ ਦੋ ਆਨੇ ਦਿੱਤੇ, ਅੱਜ ਦੀ ਭਾਸ਼ਾ ਚ ਸਮਝਣਾ, ਇੱਥੇ ਕੀ ਹੁੰਦਾ ਸੈਂਟ ਹੀ ਕਹਿੰਦੇ ਤੁਸੀਂ। ਦੋ ਸੈਂਟ ਦਿੱਤੇ ਬੇੜੀ ਵਾਲੇ ਨੂੰ, ਉਹਦਾ ਕਿਰਾਇਆ, ਦੋ ਸੈਂਟ ਦੇ ਕੇ ਦੋ ਆਨੇ ਉੱਥੋਂ ਦੇ, ਦੋ ਸੈਂਟ ਉਹਨੂੰ ਦੇ ਕੇ, ਤੇ ਮਹਾਰਾਜ ਕਹਿੰਦੇ ਤੇਰੀ ਸ਼ਕਤੀ ਦਾ ਮੁੱਲ ਦੋ ਸੈਂਟ। ਉਹ ਕਹਿੰਦਾ ਉਹ ਕਿੱਦਾਂ? ਕਹਿੰਦੇ ਜਿਹੜੇ ਪਾਣੀ ਦੇ ਉੱਤੇ ਤੁਰਨ ਲਈ ਤੂੰ ਕਈ ਜਨਮ ਹੋ ਸਕਦਾ ਬਹਿ ਕੇ ਲਾ ਦਿੱਤੇ ਹੋਣ, ਅਸੀਂ ਉਹ ਪਾਣੀ ਪਾਰ ਜਿਹੜਾ ਦੋ ਸੈਂਟਾਂ ਨਾਲ ਕਰ ਲਿਆ। ਤੂੰ ਇੰਨੀ ਭਗਤੀ ਲਾਤੀ ਸਿਰਫ ਇੱਕ ਸ਼ਕਤੀ ਪ੍ਰਾਪਤ ਕਰਨ ਲਈ ਤੇ ਉਹਦੇ ਦਿਖਾਵੇ ਲਈ, ਅਸੀਂ ਉਹੋ ਹੀ ਪਾਣੀ ਜਿਹੜਾ ਤੂੰ ਤੁਰ ਕੇ ਪਾਰ ਕੀਤਾ ਆ, ਅਸੀਂ ਦੋ ਸੈਂਟਾਂ ਨਾਲ ਪਾਰ ਕਰ ਲਿਆ, ਇਸ ਲਈ ਤੇਰੀ ਸ਼ਕਤੀ ਦਾ ਮੁੱਲ ਦੋ ਸੈਂਟ ਆ, ਅਸੀਂ ਮੁੱਲ ਪਾ ਲਿਆ ਆ ਪਾਣੀ ਦਾ। ਅਖੰਡ ਪਾਠ ਦਾ ਇੰਨਾ ਆ, ਸੁਖਮਨੀ ਸਾਹਿਬ ਦਾ ਇੰਨਾ ਆ, ਅਰਦਾਸ ਦਾ ਇੰਨਾ ਆ, ਅਸੀਂ ਮੁੱਲ ਪਾ ਲਿਆ ਆ। ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਜਪਜੀ ਸਾਹਿਬ ਦੇ ਬਰਾਬਰ ਕੁਛ ਹੈ ਨਹੀਂ, ਦਈਏ ਕੀ। ਏਦਾਂ ਮਹਾਰਾਜ ਜੀ ਵਿਚਾਰ ਕਰ ਰਹੇ ਹਨ। ਹਾਂਜੀ,
1: ਜੋ ਸਗਰੇ ਜਗ ਕੀ ਗੁਰ ਆਈ,
0: ਮਹਾਰਾਜ ਵਿਚਾਰਦੇ ਕਿ ਸਾਰੇ ਸੰਸਾਰ ਦੀ ਜਿਹੜੀ ਗੁਰਿਆਈ ਆ, ਗੁਰਤਾ ਕਦੀ ਆ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਤਖਤ ਆ ਜਿਹੜਾ, ਉਹ ਦੇ ਦਈਏ ਇਸ ਨੂੰ।
1: ਇਹ ਦਹਿ ਨਿਸ਼ਚੈ ਠਹਿਰਾਈ,
0: ਬਸ ਇਹ ਹੀ ਲੱਗਦਾ ਕਿ ਸ੍ਰੀ ਜਪਜੀ ਸਾਹਿਬ ਜਿੰਨੀ ਜੇ ਬਰਾਬਰ ਦੀ ਕੋਈ ਵਸਤੂ ਹੈ ਤੇ ਸੰਸਾਰ ਦੇ ਵਿੱਚ ਗੁਰਤਾ ਗੱਦੀ ਹੈ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ, ਉਹ ਦੇ ਦਈਏ ਇਸ ਭਾਈ ਗੋਪਾਲਾ।

0: ਸੰਸਾਰ ਦੇ ਐ ਨੈਣ ਜਿਹੜੇ ਲਲਚਾਉਂਦੇ ਕਿ ਹੁਣ ਆਪਾਂ ਕਿਤੇ ਗੱਡੀ ਗੁੱਡੀ ਵੇਖ ਲਈਏ ਰੋਡ ਤੇ ਜਾਂਦੀ ਹੈ ਨਾ ਮਹਿੰਗੀ ਜੀ, ਆਮ ਤੁਹਾਡਾ ਤੇ ਪਤਾ ਨੀ, ਨਿਆਣੇ ਕਈ ਵਾਰੀ ਗੱਲਾਂ ਕਰਦੇ। ਉੱਥੇ ਇੱਕ ਪ੍ਰਚਾਰਕ ਆ ਗਏ ਤੇ ਉਹ ਕਿਤੇ ਮਰਸਡੀ ਦੇ ਆਏ ਹੋਣੇ, ਆਸਟ੍ਰੇਲੀਆ ਦੀ ਗੱਲ ਹਨ, ਤੇ ਨਿਆਣੇ ਆ 14-12-13 ਸਾਲਾਂ ਦੇ ਦੋ ਨਿਆਣੇ ਤੇ ਉਹ ਗੱਲਾਂ ਕਰਦੇ ਫਿਰਨੇ ਇੱਕ ਦੂਜੇ ਨਾਲ,
1: ਓਏ ਬਾਬਾ ਜੀ ਮਰਸਡੀ ਤੇ ਆਏ।
0: ਅੱਖਾਂ ਜਿਹੜੀਆਂ ਲਲਚਾਉਂਦੀਆਂ ਤੇ ਉਹ ਕਿੱਡੀ ਕੁ ਗੱਲ ਆ ਕਿਤੇ। ਉਹ ਭਾਈ ਗੋਪਾਲਾ ਜੀ ਏਦਾਂ ਸੋਚਣ ਲੱਗ ਪਏ,
2: ਸੋ ਮੋਕੋ ਗੁਰ ਕਰ ਹੈ ਦੈਨ,
0: ਤੇ ਗੁਰੂ ਜੀ ਮੈਨੂੰ ਕਿਤੇ ਉਹ ਦੇ ਦੇਣ ਘੋੜਾ ਹੁਣ ਪੰਜਵਾਂ,
2: ਮੁੱਖ ਮੰਗਿਓ ਦੈ ਹੈ ਕਹਿਲੀ।
0: ਮਹਾਰਾਜ ਜੀ ਨੇ ਕਿਹਾ ਸੀ ਮੁੱਖ ਮੰਗ ਕੇ ਜੋ ਮੰਗੋਗੇ ਮੈਂ ਉਹ ਦਵਾਂਗਾ, ਤੇ ਮੈਂ ਮਹਾਰਾਜ ਕੋ ਮੰਗ ਕੇ ਹੀ ਲੈ ਲੈਣਾ ਘੋੜਾ ਹੁਣ ਜੇ ਮਹਾਰਾਜ ਨੇ।

0: ਓਨੇ ਚਿਰ ਨੂੰ ਜਦੋਂ ਸੋਚਿਆ ਤੇ ਮਹਾਰਾਜ ਜੀ ਨੇ ਪੈਰ ਵੀ ਤਾਂ ਪੁੱਟ ਲਏ, ਭਾਵ ਉੱਠ ਪਏ ਮਹਾਰਾਜ ਸੱਚੇ ਪਾਤਸ਼ਾਹ ਤੇ ਭਾਈ ਗੋਪਾਲਾ ਜੀ ਨੇ ਵੇਖਿਆ ਮਹਾਰਾਜ ਚਲੇ ਚੱਲੇ।
1: ਪ੍ਰਭ ਮਾਇਆ ਨਾ ਤਬ ਵਿਚਲਾਇਓ,
0: ਤੇ ਪਰਮੇਸ਼ਰ ਜੀ ਦੀ ਰਚੀ ਹੋਈ ਮਾਇਆ ਜਿਹੜੀ ਹੀ ਉਹ ਭਾਈ ਗੋਪਾਲਾ ਜੀ ਦੇ ਮਨ ਚ ਆ ਗਈ ਹੈ।
1: ਸਮਝਿਓ ਹਿਰਦੇ ਗੁਰੂ ਅਬ ਚਲੇ,
0: ਸੋਚਣ ਲੱਗੇ ਮਹਾਰਾਜ ਜੀ ਦੇ ਚਲੇ ਚੱਲੇ ਹਨ।
1: ਸੁਣਹਿ ਸਲੋਕ ਨਾ ਸਭ ਫਲ ਫਲੇ,
0: ਤੇ ਮਹਾਰਾਜ ਹਜੇ ਤੇ ਮੈਂ ਸਲੋਕ ਪੜ੍ਹਨਾ ਹੀ ਸੰਪੂਰਨ ਕਰਨਾ ਸੀ ਸ੍ਰੀ ਜਪਜੀ ਸਾਹਿਬ।
1: ਵਿਫਲ ਮਨੋਰਥ ਹੋਵਤ ਦੀਖਾ,
0: ਇਸ ਤਰ੍ਹਾਂ ਸੋਚ ਲਿਆ ਕਿ ਮੈਨੂੰ ਤੇ ਫਲ ਹੀ ਨੀ ਮਿਲਣਾ ਕੋਈ, ਮਹਾਰਾਜ ਜੀ ਨੇ ਦੇ ਕੇ ਨੀ ਕੋਈ ਜਾਣਾ, ਚਲੇ ਚੱਲੇ ਏਦਾਂ ਹੀ।
1: ਰਹਿਓ ਛੂਛ ਮੈਂ ਪ੍ਰਥਮ ਸਰੀਖਾ,
0: ਮੈਂ ਤੇ ਖਾਲੀ ਰਹਿ ਜਾਗਾ ਇਸ ਤਰੀਕੇ ਨਾਲ, ਮੈਨੂੰ ਕੁਛ ਮਿਲੇਗਾ ਹੀ ਨਹੀਂ।
1: ਲੱਕ ਉਰ ਕੀ ਗੁਰ ਅੰਤਰ ਜਾਮੀ,
0: ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅੰਤਰ ਜਾਮੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਤਰ ਜਾਮੀ, ਸਾਡੇ ਅੰਦਰ ਦੀਆਂ ਜਾਣਦੇ। ਉਸੇ ਵੇਲੇ ਭਾਈ ਗੋਪਾਲਾ ਜੀ ਦੇ ਅੰਦਰ ਦੀ ਸਾਰਾ ਕੁਝ ਜਾਣ ਗਏ।
1: ਬੋਲੇ ਕਹਾਂ ਕੀਨ ਤੈ ਕਾਮੀ,
0: ਉਧਰੋਂ ਸ੍ਰੀ ਜਪਜੀ ਸਾਹਿਬ ਸੰਪੂਰਨ ਹੋਏ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ, ਗੋਪਾਲਿਆ ਕਿਹੜੀ ਕਾਮਨਾ ਕਰ ਬੈਠਾ, ਕੀ ਸੋਚ ਬੈਠਾ ਆ, ਕੀ ਸੋਚ ਲਿਆਈ।
1: ਬਿਨਾ ਮਨੋਰਥ ਜਪਜੀ ਸਾਰੋ,
0: ਸਾਰਾ ਜਪਜੀ ਸਾਹਿਬ ਤੂੰ ਬਿਨਾ ਮਨੋਰਥ ਦੇ ਸੁਣਾਇਆ, ਬਿਨਾ ਕੁਝ ਸੋਚਣ ਦੇ ਪੜਿਆ।
1: ਪੂਰਬ ਸਮਝੇ ਸਕਲ ਉਚਾਰੋ,
0: ਪਹਿਲਾਂ ਵਾਂਗ ਜੇ ਸਾਰਾ ਹੀ ਤੂੰ ਉਚਾਰਨ ਕਰ ਦਿੰਦਾ ਸਣੇ ਸਲੋਕ ਦੇ ਸੁਣਾ ਦਿੰਦੇ ਸਾਨੂੰ।
1: ਸ੍ਰੀ ਨਾਨਕ ਗਾਦੀ ਵਡਿਆਈ,
0: ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਿਹੜੀ ਗੁਰਤਾ ਗਦੀ ਜੋਤ ਆ ਨਾ, ਉਹ ਤੁਹਾਨੂੰ ਮਿਲਣੀ ਸੀ ਹੁਣ।
1: ਸਗਰੇ ਜਗ ਕੀ ਬਰ ਗੁਰਿਆਈ,
0: ਸਾਰੇ ਸੰਸਾਰ ਦੀ ਜਿਹੜੀ ਸ੍ਰੇਸ਼ਟ ਗੁਰਿਆਈ ਹੈ, ਹੁਣ ਵੇਖੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ ਉਸ ਗੁਰਤਾ ਗੱਦੀ ਤੇ, ਸਾਰਾ ਸੰਸਾਰ ਨਮਸਕਾਰਾਂ ਕਰਨ ਦਿਆ ਕਿ ਨਹੀਂ। ਜਿਹੜਾ ਮਰਜੀ ਕੋਈ ਮੰਤਰੀ ਸੰਤਰੀ ਪ੍ਰਧਾਨ ਮੰਤਰੀ ਜਿੱਡਾ ਮਰਜੀ ਆ ਜੇ ਤੇ ਮਹਾਰਾਜ ਨੂੰ ਨਿਆਉਂਦਾ ਨੀ ਆ ਕੇ, ਸਾਰੇ ਸੰਸਾਰ ਦੀ ਗੁਰਿਆਈ ਆ। ਆ ਜਿੱਡੇ ਆ ਦੇਹਧਾਰੀ ਬਾਬੇ ਭਾਵੇਂ ਤੁਰੇ ਫਿਰਨ ਜਿੱਥੇ ਮਰਜੀ, ਤੇ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਉਂ ਆਉਣਗੇ ਤੇ ਨਮਸਕਾਰ ਕਰਦੇ ਨੀ, ਸਾਰੇ ਸੰਸਾਰ ਤੋਂ ਵੱਡੇ ਆ। ਤੇ ਮਹਾਰਾਜ ਕਹਿੰਦੇ ਤੈਨੂੰ ਸਾਰੇ ਸੰਸਾਰ ਤੋਂ ਵੱਡੀ ਜਿਹੜੀ ਜਗਤ ਦੀ ਗੁਰਿਆਈ ਸੀ ਨਾ, ਉਹ ਦੇਣੀ ਸੀ ਅਸੀਂ।
1: ਸੋਹਮ ਦੈਨ ਉਠਤ ਇਸ ਸਮੇਂ,
0: ਅਸੀਂ ਤੇ ਉਹ ਦੇਣ ਲਈ ਉੱਠੇ ਸਾਂ ਹੁਣ।
1: ਜਿਸਕੇ ਅਗਰ ਤ੍ਰਿਲੋਕੀ ਨਮੇ,
0: ਜਿਹਦੇ ਅੱਗੇ ਜਿਹੜੀ ਗੁਰਤਾ ਦੀ ਅੱਗੇ ਤਿੰਨੇ ਲੋਕ ਨਿਆਉਂਦੇ ਹਨ, ਸਾਰਾ ਹੀ ਬ੍ਰਹਿਮੰਡ ਨਿਆਉਂਦਾ ਹੈ, ਸਾਰਾ ਹੀ ਯੂਨੀਵਰਸ।
1: ਕਹਾਂ ਕਰਹਿ ਬਸ ਤੋਹੇ ਨਾ ਕੋਈ,
0: ਪਰ ਕੀ ਕਰੀਏ ਤੇਰੇ ਵੀ ਵਸ ਚ ਨੀ ਕੁਝ।
1: ਜਹਾਂ ਉਚਿਤ ਹੋਏ ਪਹੁੰਚੈ ਸੋਈ,
0: ਜਿੱਥੇ ਮਨੁੱਖ ਦਾ ਉਚਿਤ ਟਿਕਾਣਾ ਹੁੰਦਾ ਮਹਾਰਾਜ ਕਹਿੰਦੇ ਉੱਥੇ ਹੀ ਪਹੁੰਚ ਜਾਂਦਾ, ਉਹ ਜੋ ਇੱਛਾ ਹੋਵੇ ਉਹ ਹੀ ਲੈ ਲੈਂਦਾ, ਕਿਉਂਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇ ਨਾ।
1: ਅਬ ਭੀ ਧਨ ਜਨਮ ਤੁਭ ਪਾਇਓ,
0: ਪਰ ਮਹਾਰਾਜ ਕਹਿੰਦੇ ਤੇਰਾ ਜਨਮ ਧਨ ਹੋ ਗਿਆ, ਹਜੇ ਵੀ
1: ਜਨਮ ਮਰਨ ਦੁੱਖ ਸਭ ਮਿਟ ਗਏ।
0: ਤੂੰ ਬੜੇ ਪ੍ਰੇਮ ਨਾਲ ਜਪਜੀ ਸਾਹਿਬ ਸੁਣਾਇਆ, ਤੇਰਾ ਜਨਮ ਮਰਨ ਦੁੱਖ ਸਾਰਾ ਹੀ ਮਿਟ ਗਿਆ ਗੋਪਾਲਿਆ।
1: ਕਰਿਓ ਮਨੋਰਥ ਜੋ ਅਬ ਜੈਸੇ,
0: ਜਿੱਦਾਂ ਦਾ ਤੁਸੀਂ ਮਨੋਰਥ ਹੁਣ ਕੀਤਾ ਸੋਚਿਆ ਹੈ ਹੁਣ,
1: ਸੋ ਲੀਜੋ ਨਹ ਬਿਲ ਮੋਹ ਜੈਸੇ,
0: ਉਹ ਤੁਹਾਨੂੰ ਹੁਣੇ ਹੀ ਸਾਰਾ ਕੁਝ ਦਿੰਦੇ ਹਾਂ।
1: ਹੈ ਕਰ ਸੋ ਘੋੜਾ ਮੰਗਵਾਇਓ,
0: ਇਸ ਤਰ੍ਹਾਂ ਕਹਿ ਕੇ ਮਹਾਰਾਜ ਜੀ ਨੇ ਪੰਜਵਾਂ ਘੋੜਾ ਮੰਗਵਾ ਲਿਆ।
1: ਸੁੰਦਰ ਜਿਸ ਪਰ ਜੀਨ ਸੁਹਾਇਓ,
0: ਜਿਹਦੇ ਉੱਤੇ ਸੋਹਣੀ ਕਾਠੀ ਪਾਈ ਹੈ।
1: ਸਵਾ ਲੱਖ ਕੀ ਕੀਮਤ ਚਾਹੀ,
0: ਸਵਾ ਲੱਖ ਰੁਪਇਆ ਕੀਮਤ ਹੈ ਉਸ ਘੋੜੇ ਦੀ।
1: ਹੋਏ ਪ੍ਰਸੰਨ ਬਖਸ਼ਤ ਭੇ ਤਾਹੀ,
0: ਬੜਾ ਖੁਸ਼ ਹੋ ਕੇ ਮਹਾਰਾਜ ਜੀ ਨੇ ਉਹ ਘੋੜਾ ਜਿਹੜਾ ਆ ਨਾ, ਕਿਨੂੰ ਬਖਸ਼ ਦਿੱਤਾ, ਭਾਈ ਗੋਪਾਲਾ ਜੀ ਨੂੰ।
1: ਵਸਤਰ ਵੀ ਭੁੱਖਣ ਧਨ ਕੁਛ ਔਰ,
0: ਫਿਰ ਨਾਲ ਮਹਾਰਾਜ ਜੀ ਨੇ ਹੋਰ ਸੋਨਾ ਆਦਿਕ ਚਾਂਦੀ ਹੋਰ ਧਨ ਵੀ ਦਿੱਤਾ ਹੈ।
1: ਵੇਤ ਭਏ ਸੋਢੀ ਸਿਰ ਮੋਰ,
0: ਇਸ ਤਰ੍ਹਾਂ ਸੋਢੀ ਸਿਰ ਮੋਰ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾਤੇ ਦੇ ਰਹੇ ਹਨ।
1: ਲਏ ਗੋਪਾਲੇ ਆਨੰਦ ਉਪਾਇਓ,
0: ਭਾਈ ਗੋਪਾਲਾ ਜੀ ਨੇ ਜੋ ਵਿਚਾਰਿਆ ਸੀ ਮਨ ਚ ਮੰਗਿਆ ਸੀ ਉਹਦੇ ਤੋਂ ਕਿਤੇ ਵੱਧ ਹਜੇ ਵੀ ਮਿਲ ਗਿਆ।
1: ਸ੍ਰੀ ਗੁਰੂ ਤੇ ਸੁਣ ਕਰ ਪਛੁਤਾ,
0: ਪਰ ਅੰਦਰੇ ਅੰਦਰ ਪਛਤਾਉਂਦੇ ਵੀ ਹਨ ਕਿ ਮੇਰੇ ਮਨ ਨੇ ਮੰਗ ਜਿਹੜੀ ਛੋਟੀ ਮੰਗ ਲਈ ਹੈ, ਮਹਾਰਾਜ ਸੱਚੇ ਪਾਤਸ਼ਾਹ ਦੇ ਤੇ ਬਹੁਤ ਬਖਸ਼ਿਸ਼ਾਂ ਕਰਨ ਲੱਗੇ ਸਨ।
1: ਮਾਤਰਾ ਵਰਣ ਸੰਭਾਲ ਹੈ ਸਾਰੇ,
0: ਸਾਰੀਆਂ ਲਗਾ ਮਾਤਰਾ ਦੀ ਸੰਭਾਲ ਕਰਦਿਆ
1: ਸ੍ਰੀ ਗੁਰਬਾਣੀ ਸਿੱਖ ਉਚਾਰੇ,
0: ਸਿੱਖ ਨੇ ਭਾਈ ਗੋਪਾਲਾ ਜੀ ਨੇ ਬਾਣੀ ਉਚਾਰੀ ਤੇ ਕਵੀ ਜੀ ਕਹਿੰਦੇ ਹੁਣ ਵੀ ਸਿੱਖਾਂ ਨੂੰ ਇਸੇ ਤਰ੍ਹਾਂ ਹੀ ਬਾਣੀ ਉਚਾਰਨੀ ਚਾਹੀਦੀ ਹੈ।
1: ਮਹਾ ਮਹਾਤਮ ਕਰ ਦਿਖਰਾਇਓ,
0: ਇਸ ਸ਼ੁੱਧ ਬਾਣੀ ਉਚਾਰਨ ਦਾ मन करके शुद्धता रख के मन एकाग्र करके बाणी जपण दा जेड़ा महात्म सी धन गुरु हरगोबिंद साहिब महाराज जी ने प्रगट रूप दे विच सारयां नूं दिखा दिता।
1: नहि त्रिलोक मैं सम कुछ पायो
0: के भाई जेड़ा मन एकाग्र करके प्रेम सहित बाणी जपेगा तिन्ना लोकां दे विच उस दे बराबर देण लई मेरे को कुछ नहीं है, सिर्फ मेरा ही रूप हो जाएगा। भाव एहो ही है कि ओ पार ब्रह्म परमेश्वर जी दा रूप हो जाएगा, होर तिन्ना लोकां च पार ब्रह्म परमेश्वर जी दी रचना दे विच प्रेमी नूं देण लई होर कुछ नहीं है, बराबरता है नहीं।
1: इम सत गुर बोह करे बिलासा,
0: इस तरह महाराज जी ने बहुत होर बचन कीते हन।
1: तने सुपट राखे निज पासा,
0: जेड़े गुरसिख नाल सन सारिआं ताईं।
1: तुरंग बिकन आवै सोले,
0: होर भी जिन्ने घोड़े बिकन दे लई आउंदे हन।
1: सैना मैं बरताए सो देत,
0: सतगुर सच्चे पातशाह महाराज जी सारे घोड़े खरीद के अपने सेवकां नूं सैना नूं गुरसिखां नूं प्यारियां नूं वरता दिंदे हन। इह पंज घोड़े भी वंड दिते, अगे भी महाराज सच्चे पातशाह दातां दिंदे हन। अज भी भाई गुरसिख प्यारे जिहड़े बाणी जपण वाले महाराज जी बहुत खुश हुंदे हन, ते जो दाता जी अपने आप दिंदे हन उह बहुत वड्डा हुंदा है। असीं जदों मंगां रखदे हां साडियां मंगां बहुत छोटियां होणगीआं। महाराज मेहर करन सतगुर सच्चे पातशाह सानू सबना नू अपनी गुरसिखी बख्शन, धन गुरु ग्रंथ साहिब महाराज जी अपने चरणा दा प्रेम बख्शन, सतगुर सच्चे पातशाह जी दे दरबारां दी महानता महात्म सानू सारिआं नू इह सुझी आ जाए कि इह कोई पैलेस नहीं हन, इह कोई बस स्टैंड नहीं हन, इह कोई रेलवे स्टेशन नहीं हन, इह धन गुरु हरगोबिंद साहिब महाराज जी दे धन गुरु ग्रंथ साहिब महाराज जी दे दरबार हन। इथे आना किदा है, इथो जाना किदा है, इथे बहना किदा है, इथे संगत करनी किदा है, इथे बख्शिशां लैणियां किदा हन, मिलदियां किदा हन, धन गुरु ग्रंथ साहिब महाराज त्रुटदे किदा हन, महाराज मेहर करन सानू सारिआं नू समझा देण। आओ आखरी पंक्तियां जप के संपूर्णता करिए।
1: इम सत गुर बोह करे बिलासा, कने सुपट राखे निज पासा, तुरंग

came all the way from Australia. They did an amazing katha. We hope you guys understood, learned, and are able to apply it to your lives. So hun assi benti karange itthe hun camp di samapti hovegi. So assi announce karange bachiyan vaste jehde ajj de ticket prize hai ajj announcements kal vaste zaruri bentiyan te fir assi slok padh ke fir itthe fateh sanji karange. So pehli benti hai jehde bachiyan nu ਜਿਹੜੇ ਬੱਚਿਆਂ ਨੂੰ ਹੁਣ ਟਿਕਟ ਮਿਲੀ ਹੈ ਜਾਂ ਤੁਸੀਂ ਟਿਕਟ ਆਪਣੇ ਵਲੰਟੀਅਰਸ ਨੂੰ ਦਿੱਤੀ ਹੈ ਸੋ ਅਸੀਂ ਉਹ ਇਨਾਮ ਦੇ ਵਿੱਚੋਂ ਇਨਾਮ ਕੱਢਾਂਗੇ ਬਾਕੀ ਬੱਚਿਆਂ ਨੂੰ ਬੇਨਤੀ ਹੈ ਜਿਨ੍ਹਾਂ ਨੂੰ ਟਿਕਟ ਮਿਲੀ ਹੈ ਦਰਬਾਰ ਸਾਹਿਬ 'ਚ ਚੰਗੀ ਤਰ੍ਹਾਂ ਬੈਠਣ ਵਾਸਤੇ ਤੁਸੀਂ ਆਪਣੀ ਟਿਕਟਾਂ ਸਾਂਭ ਕੇ ਰੱਖਿਓ ਅਤੇ ਕੱਲ੍ਹ ਨੂੰ ਤੁਸੀਂ ਇੱਥੇ ਸਬਮਿਟ ਕਰ ਸਕਦੇ ਹਾਂ ਸੋ ਧੰਨਵਾਦ ਤੁਹਾਡਾ ਸਾਰਿਆਂ ਦਾ ਬੱਚੇ ਐਂਡ 'ਤੇ ਆ ਕੇ ਥੋੜ੍ਹਾ ਅਸੀਂ ਕਹਿ ਸਕਦੇ ਗੱਲਾਂ ਕਰਦੇ ਸੀ ਪਰ ਸ਼ੁਰੂ ਤੋਂ ਮੋਸਟਲੀ ਤੁਸੀਂ 90% ਬਹੁਤ ਵਧੀਆ ਸੁਣੇ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸੋ ਸਾਰਿਆਂ ਨੇ ਯਾਦ ਰੱਖਣਾ ਦਰਬਾਰ ਦੇ ਵਿੱਚ ਜਿਹੜੀ ਅਸੀਂ ਤੁਹਾਨੂੰ ਬੇਨਤੀ ਕੀਤੀ ਹੈ ਵੀ ਤੁਸੀਂ ਦਰਬਾਰ ਦੇ ਵਿੱਚ ਕਿਸ ਤਰ੍ਹਾਂ ਬੈਠਣਾ ਰਾਈਟ 5 ਮੇਨ ਰੂਲਸ ਜਿਹੜੇ ਤੁਹਾਨੂੰ ਦੱਸੇ ਗਏ ਆ ਚੌਂਕੜੀ ਮਾਰ ਕੇ ਹੱਥ ਜੋੜ ਕੇ ਅੱਖਾਂ ਬੰਦ ਅਤੇ ਕਿਸੇ ਨੇ ਗੱਲਾਂ ਨਹੀਂ ਕਰਨੀਆਂ ਸੋ ਅੱਜ ਗੁਰਮਤਿ ਕੈਂਪ ਦਾ ਤੀਸਰਾ ਦਿਨ ਸੀ ਸੋ ਹੁਣ ਅੱਜ ਤੋਂ ਬਾਅਦ ਇੱਕ ਬੁੱਧਵਾਰ ਸੋ ਕੱਲ੍ਹ ਨੂੰ ਕੈਂਪ ਹੋਵੇਗਾ ਸੋ ਕੱਲ੍ਹ ਨੂੰ ਵੀ ਸੇਮ ਟਾਈਮ ਤੁਸੀਂ ਸਾਰਿਆਂ ਨੇ ਇੱਥੇ 6:30 ਵਜੇ ਪਹੁੰਚਣਾ ਆ ਅਤੇ 6:30 ਵਜੇ ਤੋਂ ਬਾਅਦ ਫਿਰ ਨਿਤਨੇਮ ਜਾਂ ਅਰਦਾਸ ਹੁਕਮਨਾਮਾ ਜਾਂ ਕਿਸੇ ਨੇ ਕੀਰਤਨ ਦੀ ਸੇਵਾ ਕਰਨੀ ਹੋਵੇ ਤੁਸੀਂ ਕਰਤਾਰ ਕੌਰ ਭੈਣ ਜੀ ਨੂੰ ਪੁੱਛ ਸਕਦੇ ਹਾਂ ਸੋ ਤੁਸੀਂ ਉਹਨਾਂ ਨਾਲ ਸਵੇਰ ਨੂੰ ਮਿਲ ਕੇ ਤੁਸੀਂ ਆਪਣਾ ਨਾਮ ਲਿਖਾ ਲਿਓ ਜਿਹੜਾ ਕੈਂਪ ਦਾ ਸ਼ਬਦ ਸੀ ਅੱਜ ਸੋ ਤੁਹਾਨੂੰ ਅਸੀਂ ਜਿਹੜੀ ਸਾਰੀ ਇਨਫੋਰਮੇਸ਼ਨ ਜੋ ਵੀ ਤੁਸੀਂ ਅੱਜ ਸਿੱਖਿਆ ਜੋ ਵੀ ਤੁਹਾਡੀ ਟੀਚਰਸ ਨੇ ਕਰਵਾਇਆ ਅਸੀਂ ਤੁਹਾਨੂੰ ਈਮੇਲ ਰਾਹੀਂ ਆਪਣੇ ਮੋਮ ਡੈਡ ਦੇ ਈਮੇਲਸ 'ਤੇ ਅਸੀਂ ਭੇਜੀਦਾ ਹੈ ਰੋਜ਼ ਸ਼ਾਮ ਨੂੰ ਤੁਸੀਂ ਸਾਰਿਆਂ ਨੇ ਉੱਥੇ ਚੈੱਕ ਕਰਨਾ ਹੈ ਸੋ ਜਿਹੜਾ ਖਾਸ ਕਰਕੇ ਅੱਜ ਦਾ ਹੈ ਜਿਹੜਾ ਕੈਂਪ ਦਾ ਸ਼ਬਦ ਆ ਇੱਕ ਉਹ ਤੁਸੀਂ ਧਿਆਨ ਰੱਖਣਾ ਅਤੇ ਜਿਹੜੇ ਵਰਕਸ਼ਾਪਸ ਵਿੱਚ ਜਿਹੜੀਆਂ ਤੁਸੀਂ ਸੇਵਾਵਾਂ ਸਿੱਖੀਆਂ ਆ ਉਹਦੇ ਬਾਰੇ ਅਸੀਂ ਨੋਟ ਪਾਵਾਂਗੇ ਅਤੇ ਤੁਸੀਂ ਉਹ ਵੀ ਆਪਣੀ ਈਮੇਲ ਦੇ ਵਿੱਚ ਪੜ੍ਹ ਕੇ ਉਹਦਾ ਅਭਿਆਸ ਕਰਨਾ ਸਾਰਿਆਂ ਨੇ ਜਿਹੜਾ ਕੈਂਪ ਜਿਹੜਾ ਸ਼ਬਦ ਜਿਹੜਾ ਬੱਚਾ ਕੈਂਪ ਸ਼ਬਦ ਕੰਠ ਕਰਕੇ ਆਊਗਾ ਅਤੇ ਉਹਨਾਂ ਨੂੰ ਅਸੀਂ ਆਖਰੀ ਦਿਨ 'ਤੇ ਇਨਾਮ ਦੇਵਾਂਗੇ ਇਸ ਤੋਂ ਬਾਅਦ ਬਸ ਆਖਰੀ ਬੇਨਤੀ ਹੈ ਕਈ ਬੱਚਿਆਂ ਨੇ ਆਪਣੇ ਜਾਕਟਾਂ ਜਾਂ ਬੈਗ ਜਿਹੜੇ ਆਪਣੇ ਗਵਾਏ ਹੋਏ ਆ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਇੱਥੇ ਬਾਹਰ ਜਿੱਥੇ ਤੁਸੀਂ ਸਾਈਨ ਇਨ ਕਰਦੇ ਹਾਂ ਐਡਮਿਨ ਟੇਬਲ 'ਤੇ ਉੱਥੇ ਅਸੀਂ ਸਾਰਾ ਕੁਛ ਉੱਥੇ ਲੋਸਟ ਐਂਡ ਫਾਊਂਡ ਦਾ ਰੱਖਿਆ ਹੋਇਆ ਸੋ ਜੋ ਵੀ ਤੁਹਾਡੀ ਗੁਆਚੀ ਚੀਜ਼ ਆ ਤੁਸੀਂ ਆਫਿਸ 'ਚੋਂ ਜਾਂ ਉੱਥੋਂ ਦੇਖ ਸਕਦੇ ਹਾਂ ਸੋ ਤੁਸੀਂ ਜਾਂਦੇ ਹੋਏ ਉਸ ਉੱਥੋਂ ਚੈੱਕ ਕਰਨਾ ਸੋ ਕੱਲ੍ਹ ਨੂੰ ਇੱਕ ਵਾਰੀ ਫਿਰ ਸਵੇਰ ਨੂੰ ਸਾਰਿਆਂ ਬੱਚਿਆਂ ਨੇ ਇੱਥੇ 6:30 ਵਜੇ ਪਹੁੰਚਣਾ ਸੋ ਜਿਹੜੇ ਅੱਜ ਟਾਈਮ ਨਾਲ ਅਸੀਂ ਧੰਨਵਾਦ ਜਿਹੜੇ ਲੇਟ ਆਏ ਉਹਨਾਂ ਨੂੰ ਬੇਨਤੀ ਕਰਾਂਗੇ ਤੁਸੀਂ ਵੀ ਸਾਰਿਆਂ ਨੇ ਨਿਤਨੇਮ ਦੀਵਾਨ ਦੇ ਵਿੱਚ ਹਾਜ਼ਰੀ ਭਰਨੀ ਆ ਹੁਣ ਇੱਕ ਵਾਰੀ ਸਲੋਕ ਪੜ੍ਹਨ ਤੋਂ ਪਹਿਲਾਂ ਅਸੀਂ ਇਹ ਬੇਨਤੀ ਕਰਾਂਗੇ ਵੀ ਕੱਲ੍ਹ ਇੱਕਦਮ ਦਰਬਾਰ 'ਚੋਂ ਸਾਰੇ ਰੌਲਾ ਪਾਉਂਦੇ ਸੀ ਪੇਰੈਂਟਸ ਨੂੰ ਵੀ ਬੇਨਤੀ ਕਰਾਂਗੇ ਵੀ ਤੁਸੀਂ ਇੱਕਦਮ ਬੱਚਿਆਂ ਨੂੰ ਇੱਦਾਂ ਨਹੀਂ ਲੱਗ ਕੇ ਜਾਣਾ ਪੇਰੈਂਟਸ ਨੂੰ ਅਸੀਂ ਬੇਨਤੀ ਕਰਾਂਗੇ ਵੀ ਜਦੋਂ ਬੱਚਿਆਂ ਨੂੰ ਹੱਥ ਦੇ ਵਿੱਚ ਟਿਕਟ ਮਿਲੂਗੀ ਬੱਚਾ ਫਿਰ ਉਸ ਵੇਲੇ ਮੱਥਾ ਟੇਕੇ ਤੁਹਾਡੇ ਕੋਲ ਇੱਥੇ ਬਾਹਰ ਆ ਜਾਊਗਾ ਸੋ ਤੁਸੀਂ ਇਸ ਤਰ੍ਹਾਂ ਵਿੱਚੋਂ ਪਲੀਜ਼ ਨਾ ਲੱਗ ਕੇ ਜਾਇਓ ਕਿਉਂਕਿ ਇੱਕਦਮ ਰਸ਼ ਪੈ ਜਾਂਦਾ ਅਤੇ ਸਾਰੇ ਗੱਲਾਂ ਕਰਦੇ ਆ ਅਤੇ ਦਰਬਾਰ ਦੀ ਮਰਿਆਦਾ ਉਹਦੇ ਸਤਿਕਾਰ ਨਹੀਂ ਹੁੰਦਾ ਖਾਸ ਕਰਕੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸੋ ਅੱਜ ਬੇਨਤੀ ਕਰਾਂਗੇ ਵੀ ਜਿਹੜੇ ਪੇਰੈਂਟਸ ਨੂੰ ਕੱਲ੍ਹ ਜਾਂ ਤੁਸੀਂ ਪਲੀਜ਼ ਮੈਸੇਜ ਕਰਕੇ ਜਾਂ ਤੁਸੀਂ ਸਾਨੂੰ ਪਹਿਲਾਂ ਦੱਸ ਦਿਆ ਕਰੋ ਫਿਰ ਅਸੀਂ ਬੱਚੇ ਪਿੱਛੇ ਕੱਲ੍ਹ ਦਿਆ ਕਰਾਂਗੇ ਪਰ ਇਸ ਟਾਈਮ 'ਤੇ ਹੁਣ ਤੁਸੀਂ ਬਸ ਸਾਰਿਆਂ ਨੇ 1 ਮਿੰਟ ਬੈਠਣਾ ਅਸੀਂ ਹੁਣ ਸਲੋਕ ਦਾ ਸ਼ਬਦ ਪੜ੍ਹ ਕੇ ਅਤੇ ਫਤਿਹ ਸਾਂਝੀ ਕਰਾਂਗੇ ਇੱਕ ਬੇਨਤੀ ਕੀਤੀ ਜਾਂਦੀ ਸੀ ਇੱਕ ਗੁਰਮੁਖੀ ਦੇ ਵਿੱਚ ਬੁੱਕਾਂ ਕਿਸੇ ਨੇ ਡੋਨੇਟ ਕੀਤੀਆਂ ਹੋਈਆਂ ਅਤੇ ਉੱਥੇ ਐਡਮਿਨ ਟੇਬਲ 'ਤੇ ਪਈਆਂ ਸੋ ਜਿਨ੍ਹਾਂ ਨੇ ਵੀ ਉਹ ਗੁਰਮੁਖੀ ਦੇ ਕਿਤਾਬਾਂ ਲੈਣੀਆਂ ਹੋਣ ਤੁਸੀਂ ਪਲੀਜ਼ ਐਡਮਿਨ ਟੇਬਲ ਤੋਂ ਲੈ ਸਕਦੇ ਹਾਂ ਅਤੇ ਆਖਰੀ ਬੇਨਤੀ ਸੀ ਵੀ ਜਦੋਂ ਤੁਸੀਂ ਉੱਠੋਗੇ ਮੱਥਾ ਟੇਕੇ ਜਦੋਂ ਤੁਸੀਂ ਤੁਹਾਨੂੰ ਡਿਸਮਿਸਲ ਛੁੱਟੀ ਮਿਲੂਗੀ ਬੱਚਿਆਂ ਨੂੰ ਤੁਸੀਂ ਆਪਣੇ ਆਲੇ ਦੁਆਲੇ ਚੈੱਕ ਕਰਨਾ ਇੱਥੇ ਕੋਈ ਪੇਪਰ ਨਹੀਂ ਖਿਲ ਰਿਹਾ ਹੋਣਾ ਚਾਹੀਦਾ ਕੋਈ ਗਾਰਬੇਜ ਨਹੀਂ ਜੇ ਕੁਛ ਗਾਰਬੇਜ ਪੀਸ ਹੈ ਪਲੀਜ਼ ਤੁਸੀਂ ਇੱਥੇ ਆਪਣੇ ਆਪ ਨਾਲ ਸਵਾਰ ਕੇ ਜਾਣਾ ਓਕੇ ਆਈਜ਼ ਕਲੋਜ਼ਡ

Vaheguru.

सुन बड़ा आके सब कोए के विडमंडा डिटा होए कीमत पाए न कह आ जाए कहने वाले तेरे रह समाए बड़े मेरे साहिबा गैर गंभीरा गुणी गहीरा कोई न जाने तेरा केता के बड़ चिरा रहा साउल सुरती मेलो सुत कमाई कीमत मेला कीमत पाई ज्ञानी ध्यानी गुर गुरहाई कह न जाई तेरी तिल वडियाई सब सत सब तप सब चंगियाइया सिद्धां फुकां कियां वडियाइया तुद बिन सिद्धी किने ना पाइया कलम मिले नाई ठाक रहाइया आखन वाला क्या बेचारा सिफती परे तेरे भंडारा जिस तू दे तिजे क्या चारा नानक सच सवार नहारा आसा महला पहला आखा जीवा विसर मर जाओ आखन का साचा नाओ साचे नाम की लागै भूका उत भूकै खाए चली है दूका सुख विसर मेरी माए साचा साहिब साचे नाए रहा साचे नाम की तिल वडियाई आ तके कीमत नहीं पाई जिस मिल के आखन पाए वडन होवै घाट न जाए ना हो मरै ना हो वैसोगा देदा रह ना झुकै भोगा गुण एहो हो ना ही कोय ना को होवा ना को होय जीवन आप तेवड़ तेरी दात जिंदन करके कीती रात खसम सार है तीकम जात नानक नावे बाज सुनात रा गूजरी महला चौथा हर के जाना सतगुर सतपुरखा बिना करो गुर पास हम केरे किरम सतगुर सुनाई कर दया न बरगास मेरे मीत गुरदेवा मको राम नाम बरगास गुरमत नाम मेरा प्राण सकाई हर कीर्त अमरी रह रास रहाओ अजन के बड पाग वडेरे जिन हर हर सदा हर प्यास हर नाम मिलै तास है मिल संगत गुण प्रगास जिन हर हर हरस नाम न पाया ते भागहीन जंपास जो सतगुर सरन संगतनी आए तिग जीवे तिग जीवास जिन हर जन सतगुर संगत पाई तिन तर मस्तक लिखिया लिखास तन तन सत्संगत जित रस पाया मिल जन नानक नाम प्रकाश
ਰਾਹ ਗੁਜਰੀ ਮਹੱਲਾ ਪੰਜਵਾਂ ਕਾਹੇ ਰੇਮਣ ਚਿੱਤ ਵਹਿ ਉਦਮਾ ਜਾਂ ਆਹਾ ਅਰਜਿਓ ਪਰਿਆ ਸੈਲ ਪਤਨ ਮਹਿ ਜੰਦੋ ਪਾਏ ਤਾਗਾ ਰਿਜਕ ਅਗੇ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਬਤ ਪਾਇਆ ਸੁਕੇ ਕਾਸ਼ਟ ਹਰਿਆ ਰਹਾ ਜਨ ਪਿਤਾ ਲੋ ਸਤਬੰਤਾ ਕੋਈ ਨਾ ਕਿਸ ਕੀ ਧਰਿਆ ਸਿਸ ਰਿਜਸ ਬਾਏ ਟਾਕੁਰਾ ਕਾਏ ਮਨ ਪੋ ਕਰਿਆ ਉੜੈ ਉੜਿਆ ਵੈਸੈ ਕੋਸਾ ਤਿਸ ਪਾਚੇ ਬਚਰੇ ਛਰਿਆ ਤਿਨ ਕਮਨ ਖਲਾਵੈ ਕਮਨ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਦਾਂਤ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲਬਲ ਸਦਬ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋਪਕ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਭੁਖ ਨਿਰੰਜਨ ਹਰ ਭੁਖ ਨਿਰੰਜਨ ਹਰ ਅਗਮਾਗਮ ਅਪਾਰਾ ਸਭ ਧਿਆਵੈ ਹੈ ਸਭ ਧਿਆਵੈ ਹੈ ਦੂਜੀ ਅਸੱਚੇ ਸਿਜਨ ਹਾਰਾ ਸਭ ਜੀਓ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵਹੁ ਸੰਤੋ ਜੀ ਸਾਧੂ ਵਿਸਾਰਨ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੁਜ ਵਿਨਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੁਣ ਤੁਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਨਾ ਜੋ ਸੇਵ ਹੈ ਜੋ ਸੇਵੈ ਤੁਜੀ ਜਨ ਨਾਨਕ ਤਿੰਨ ਕੁਰਬਾਨਾ ਹਰ ਧਿਆਵੈ ਹੈ ਹਰ ਧਿਆਵੈ ਤੁਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਪੈ ਜਿਨ ਹਰ ਧਿਆ ਜੀ ਤਿੰਨ ਤੁਟੀ ਚਮਕੀ ਪਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੋਸ ਮਾਸੀ ਸੇ ਧਨ ਜਿਨ ਹਰ ਧਿਆ ਜੀ ਜਨ ਨਾਨਕ ਤਿੰਨ ਬਲਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਿਧਾਂਤ ਜੀ ਹਰ ਅਣਕ ਅਨੇਕ ਅਨੰਤਾ ਤੇਰੀ ਅਨ ਕਰੈ ਹਰ ਪੂਜਾ ਜੀ ਤਪ ਤਪ ਹੈ ਜਪੈ ਬੇਅੰਤਾ ਤੇਰੇ ਅਨੇਕ ਪੜੈ ਬੋ ਸਿਮਰ ਸਾਧ ਜੀ ਕਰ ਕਿਰਿਆ ਖੱਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਪ ਹੈ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਅੰਬਰ ਬੁਰ ਕਰਤਾ ਜੀ ਤੁਜੇ ਵੜਿਆ ਨਾ ਕੋਈ
तू जय जय एको सदा सदा तू एको जी तू निश्चल करता सोई तू आपे पावे सोई बरतै जी तू आपे करें सो होई तू आपे सिज सब उपाय जी तू आपे सिज सब गोई जन नान गुण गावे करते गे जी जो संसी का जानोई आसा महला चौथा तू करता सचियान मैडा साई जो तू भावे सोई तिसी जो तू देह सोई हो पाई रहा सब तेरी तो सबनी त्याया जिसनों कृपा कर है तिन नाम रतन पाया बनमुख लादा गुरमुख लादा मनमुख गवाया तुद आप चोड़िया आ मिलाया तू दरिया सतुजी माहे तुझ बिन दूजा कोई ना है जी और जंत सब तेरा खेला

ਜਿਨਹਾ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹਰਨਾਮ ਸਮਾਇਆ। ਤੂੰ ਆਪੇ ਕਰਤਾ, ਤੇਰਾ ਕੀਆ ਸਭ ਹੋਇ, ਤੁਧ ਬਿਨ ਦੂਜਾ ਵਰਨਾ ਕੋਇ। ਤੂੰ ਕਰ ਕਰ ਵੇਖੈ ਹੈ, ਜਾਣ ਹੈ ਸੋਏ, ਜਨ ਨਾਨਕ ਗੁਰਮ ਪ੍ਰਗਟ ਹੋਇ। ਆਸਾ ਮਹੱਲਾ ਪਹਿਲਾ, ਤਿਤ ਸਰਵਡਰ ਲੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨੇ ਕੀਆ, ਪੰਕ ਜੋ ਮੋਹ ਪਗਨ ਚਾਲੈ, ਹਮ ਦੇਖਾਂ ਤੈ ਡੂਬੀ ਅਲੇ, ਮਨ ਏਕ ਨਾ ਚਿਤ ਮੂੜ ਮਣਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾ, ਨਾ ਹੋ ਜਦੀ ਜਦੀਨੀ ਪੜਿਆ, ਮੂਰਖ ਮੁਗਦਾ ਜਨਮ ਪਿਆ, ਪਰਨੁਤ ਨਾਨਕ ਤਿਨਗੀ ਸਰਨਾ, ਜਿੰਦੂ ਨਾਈ ਬੀਸਰਿਆ। ਆਸਾ ਮਹੱਲਾ ਪੰਜਵਾਂ, ਪਈ ਪ੍ਰਾਪਤ ਮਾਨ ਖੁਦੇ ਹੁਰੀਆ, ਗੋਬਿੰਦ ਮਿਲਨ ਕੀ ਇਤਨ ਬਰੀਆ, ਅਵਰ ਕਾ ਤੇਰਾ ਕਿਤੇ ਨਾ ਕਾਮ, ਮੇਰ ਸਾਧ ਸੰਗਤ ਪੰਜ ਕੇਵਲ ਨਾ, ਸਰਨ ਜਾਨ ਲਾ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾ, ਜਬ ਤਾ ਸੰਜਮ ਧਰਮ ਨਾ ਕਮਾਇਆ,

ਮਾਂ ਕਹੁ ਨਾਨਕ ਹਮ ਨਿਜ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਕਬਿਉ ਬਾਜ ਬੇਂਦੀ ਚੌਪਈ ਹਮਰੀ ਕਰੋ ਹਾਦਰ ਚਾ ਪੂਰਨ ਹੋਏ ਚੀ ਇੱਛਾ ਤਵ ਚਰਨ ਮੰਦਰ ਅਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸਵੈ ਤੂੰ ਘਾਵਹੋ ਆਪ ਹਾਥ ਦੇ ਮੋਹਿ ਬਚਾਵਹੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸੇ ਸਵੇ ਕਰਤਾਰਾ ਮੋਰ ਚਾਨਿਜ ਕਰਦੈ ਕਰੀਐ ਸਭੈ ਕੋ ਆਸਿੰਘਰੀਐ ਪੂਰਨ ਹੋਈ ਅਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮ ਹੈ ਚਾੜ ਕੋਈ ਅਵਨੈ ਧਿਆਉ ਜੋ ਬਚਾਉ ਸੋ ਤੂੰ ਤੇ ਪਾਉ ਸੇਵਾ ਸਿੱਖ ਮਾਰੇ ਤਾਰੀ ਹੈ ਚੁੰਚ ਸਤਨ ਮਾਰੇ ਮਾਰੀ ਹੈ ਆਪ ਹਾਥ ਦੇ ਮੁਜੈ ਭਰੀਐ ਬੰਨ ਕਾਕਾ ਤਰਸ ਨਿਵਰੀਐ ਹੁਜੋ ਸਦਾ ਮਾਰੇ ਪਚਾ ਸ੍ਰੀ ਅਸ ਤੋ ਜੋ ਕਰਿਓ ਰਚਾ ਰਾਖ ਲਿਓ ਮੋਹਿ ਰਾਖ ਨਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦਾ ਦੁਚਣ ਕੇ ਹੰਤਾ ਤੁਮਾ ਪੁਰੀ ਚਤੁਰਦਸ਼ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਜੋ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਗਲ ਕਾਕਾ ਕੀਆ ਤਮਾਸ਼ਾ ਜਵਨ ਕਾ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਮਨ ਕਾ ਸਲੋ ਸਵਾਰਾ ਨਮਸਕਾਰ ਹੈ ਤਾਏ ਅੰਬਾਰਾ ਜਮਨ ਕਾ ਸਭ ਜਤ ਬਣਾਇਓ ਦੇਵ ਦੈ ਜਚਨ ਬੁਝਾਇਓ ਆਦਿ ਅੰਤ ਕੈ ਅਵਤਾਰਾ ਸੋਈ ਗੁਰੂ ਸਮਝੀ ਅੰਬਾਰਾ ਨਮਸਕਾਰ ਤਿਸਕੋ ਮਾਰੀ ਸਗਲ ਪ੍ਰਜਾ ਜਿਨੀ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਆ ਸਤਨ ਕੋ ਪਰ ਮੁਹੰਮਦ ਕੀਆ ਘਟ ਘਟ ਕੀ ਅੰਦਰ ਕੀ ਜਾਣਤਾ ਭਲੇ ਬੇ ਕੀ ਪੀਰ ਪਛਾਣਤਾ ਚਿੰਤੀ ਤੇ ਕੁੰਜ ਰਸੂਲਾ ਸਭ ਪਰ ਕਿਰਪਾ ਦਿੱਟ ਕਰ ਫੂਲਾ ਸੰਤਾਂ ਦੋ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਣਾ ਘਟ ਘਟ ਕੇ ਪੜਪੜ ਕੀ ਜਾਣਾ ਜਬਦ ਕਰ ਕਰਾ ਕਰਤਾਰਾ ਪ੍ਰਜਾ ਤਰਤ ਤਮ ਦੇ ਅਪਾਰਾ ਜਬ ਆਗਰ ਕਰਤੋ ਕਬ ਹੋ ਤੁਮ ਮੈਂ ਮਿਲ ਤੋ ਦੇ ਤਸਬ ਹੋ ਜੇ ਤੇ ਬਿਨ ਸਿਸ਼ ਅਵਤਾਰਾ ਆਪ ਆਪਣੀ ਪੂਜ ਉਚਾਰਾ ਤੁਮ ਸਭੀ ਤੇ ਰਹਿਤ ਨਿਰਾਲਮਾ ਜਾਣਤ ਬੇਦ ਭੇਦ ਰਿਆਲਮਾ ਨਿਰੰਕਾਰ ਨਿਰਪਕਾਰ ਨਿਰਲੰਬਾ ਆਦ ਅਨੀਲ ਅਨਾਦ ਸਾਂਭਾ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾ ਕੋ ਕਿਰਪਾਨ ਅਨੁਮਾਨਤਾ ਮਾਂ ਮੁੜ ਕਛ ਭੇਦ ਨਾ ਜਾਣਤਾ ਮਾਂ ਦੇ ਕੋ ਕੈਤ ਸਦਾ ਸਿਵਾ ਨਿਰੰਕਾਰ ਕਾ ਚਿੰਤ ਨਹਿ ਪੇਵਾ ਆਪ ਆਪਣੀ ਬੁੱਧੈ ਜਿਤੀ ਬਰਨਤ ਭਿੰਨ ਭਿੰਨ ਤੋਹੇ ਤੇਤੀ
तुमरा लखन जय पसारा के वे सजा प्रतन संसारा एक रूप अनुसूपा रंग पय राव के पुपा अंडा चेहरे सिद्ध कीनी उत्पज खान बहु रचतीनी कौ भूरा जब बैठा कौ सिमट पयो शंकर इकैठा सिगरी शिष्ट दिखाया चंपावा आज गास रूस अंपावा अब रचा मेरी तुम करो सिख उबार ऐसे संग्राम दुष्ट जिते उठ पाता सगल मलेश करोड़न काता जे आस दोता सन्नी परे तिनके दुष्ट दुख्त हबै मरे पुरख जन पग परे त्यारे तिनके तुम संकट सवटारे जो कल को एक बात ध्याए है ताके काल निटने हैं रचावे ताए सब काला दुष्ट अरी टरे तत्काला कृपा दिष्ट तन जाए निहर हो ताके ता तनक महर रिद सिद्ध कर्म सब हो दुष्ट शास न कोई एक बार जिंद में संभारा काल पाते ताई बारा चिन्नर नाम त्यारो का दार्द दुष्ट दो तेरा

ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਬੋਲੋ ਜੀ ਪ੍ਰਿਥਮੇ

जीत श्री साहिब जी सहाय खालसा जी के बोलबाले बोलो जी

ਬੱਚਿਆਂ ਨੂੰ ਦੀਰਘ ਆਯੂ, ਗੁਰਸਿੱਖੀ ਜੀਵਨ, ਉੱਚ ਵਿਦਿਆ ਦੀ ਦਾਤ, ਮਾਤਾ ਪਿਤਾ ਅਤੇ ਵਡੇਰਿਆਂ ਦੀ ਆਗਿਆ ਪਾਲਣ ਦੀ ਸੁਮੱਤ ਬਖਸ਼ਿਸ਼ ਕਰਨੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈਆਂ ਵਿੱਚ ਬਰਕਤ ਪਾਉਣੀ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡੌਤ ਬੰਦਨ ਅਨਿਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਸੋ ਕਹੋ ਟਲ ਗੁਰ ਸੇਵੀਐ ਐਹਨ ਇਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ ਏਕ ਸ਼ਬਦ ਲਿਵਲਾਏ ਨਵ ਨਿਧੀ ਅਠਾਰਹ ਸਿੱਧੀ ਪਿੱਛੇ ਲੱਗੀਆ ਫਿਰ ਹੇ ਜੋ ਹਰ ਹਿਰਦੈ ਸਦਾ ਵਸਾਏ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ ਏਕ ਸ਼ਬਦ ਲਿਵਲਾਏ

ਬਿਨ ਸਤਿਗੁਰ ਨਾਉ ਨਾ ਪਾਈਐ ਬੁੱਝੋ ਕਰ ਵਿਚਾਰ ਨਾਨਕ ਪੂਰੈ ਭਾਗ ਸਤਿਗੁਰ ਮਿਲੈ ਸੁਖ ਪਾਏ ਜੁਗ ਚਾਰ ਮਹੱਲਾ ਤੀਜਾ ਕਿਆ ਗੱਭਰੂ ਕਿਆ ਬਿਰਧ ਹੈ ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ ਗੁਰਮੁਖ ਸਬਦੇ ਰਤਿਆ ਸੀਤਲ ਹੋਏ ਆਪ ਗਵਾਏ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨਾ ਲੱਗੈ ਆਏ ਨਾਨਕ ਜੇ ਗੁਰਮੁਖ ਕਰਹਿ ਸੋ ਪ੍ਰਵਾਨ ਹੈ ਜੋ ਨਾਮ ਰਹੇ ਲਿਵ ਲਾਏ ਪੌੜੀ ਹਾਂ ਬਲਿਹਾਰੀ ਤਿੰਨ ਕੌ ਜੋ ਗੁਰਮੁਖ ਸਿੱਖਾ ਜੋ ਹਰ ਨਾਮ ਧਿਆਏ ਦੇ ਤਿੰਨ ਦਰਸ਼ਨ ਪਿੱਖਾ ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਹਰ ਨਾਮ ਸਲਾਹੀ ਰੰਗ ਸਿਓ ਸਭ ਕਿਲ ਵਿਖ ਕ੍ਰਿਖਾ ਧੰਨ ਧੰਨ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।